ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਾਬ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਇਆ ਵਾਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਮੂਰਤੀਆਂ ਹੱਠੀਆਂ ਜਪੀਆਂ ਤਪੀਆਂ, ਜਿੰਨਾ ਨਾਮ ਜਪਿਆ ਬਣ ਛਕਿਆ, ਦੇ ਚਲਾਈ ਤੇ ਗਵਾਹੀ ਦੇ ਕੇ ਨਟ ਕੀਤਾ।

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਤਨਾਰਿਆਂ ਨਾ ਚਰਾਏਗਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ।

ਚੇਤੇ ਆਵਨ ਕਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ

ਧਾਰ ਜੀਓ ਸ਼੍ਰੀ ਨਨਕਾਣਾ ਸਾਹਿਬਾ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਮਾਣਿਆਂ ਦੀ ਮਾਣ ਦੇ ਤਾਣਿਆਂ ਦੇ ਤਾਣ ਦੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ

ਸੋ ਦਰ ਸ਼ਬਦ ਚੌਂਕੀ ਦੇ ਸ਼ਬਦ ਕੀਰਤਨ ਅਪਰੰਦ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਪਾਵਨ ਬਾਣੀ ਗਾਇਨ ਕਰਦਿਆਂ ਬਾਣੀ ਪੜ੍ਹਦਿਆਂ ਅੱਖਰ ਵਾਧਾ ਘਾਟਾ ਪੁਰਚੁਕਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਧਾਰਈਆਂ ਸੰਗਤਾਂ ਦਿਆਂ ਹਿਰਦਿਆਂ ਤੇ ਵਸਾਵਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੀਟਾ

ਦਿਨ ਦੀ ਖੁਸ਼ੀ ਦੇ ਅੰਦਰ ਸਮੂਹ ਪਰਿਵਾਰ ਵੱਲੋਂ ਸਾਰੇ ਦਿਨ ਦੇ ਦੇਗ ਦੀ ਸੇਵਾ ਪਰਿਵਾਰ ਵੱਲੋਂ ਹੋਈ। ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਥਰਕਣਾ, ਵੱਡੀਆਂ ਵੱਡੀਆਂ ਉਮਰਾਂ ਬਖਸ਼ਣੀਆਂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ ਹੋਣ, ਦੇਸ਼ ਕੌਮ ਦਾ ਪਿਆਰ ਵਿਦਿਆ ਦੇ ਦਾਨ ਬਖਸ਼ਣੇ, ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾਹ ਬਖਸ਼ ਕੇ ਕਿਰਤਾਰਥ ਕਰੋ ਜੀ। ਉਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ, ਆਪੜ ਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਜੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਸਰਵਣ ਕਰ ਰਿਹਾ ਸੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਆਓ, ਸ਼ਾਮ ਦੇ ਦੀਵਾਨਾਂ ਦੀ ਰਮਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਗੁਰੂ ਨਾਮ ਸਿੰਘ ਜੀ ਰੁਦਰਪੁਰ ਵਾਲੇ, ਉਪਰੰਤ ਭਾਈ ਗੁਰਸੇਵਕ ਸਿੰਘ ਜੀ ਅਠੂਰ ਵਾਲੇ ਕਥਾ ਦੀ ਹਾਜ਼ਰੀ ਭਰਨਗੇ। ਅੱਜ ਵਿਸ਼ੇਸ਼ ਤੌਰ 'ਤੇ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜੋ ਕਿ ਅੱਜ ਅਤੇ ਕੱਲ੍ਹ ਨੂੰ 7 ਵਜੇ ਤੋਂ 8:30 ਵਜੇ ਤੱਕ ਕਥਾ ਦੀ ਹਾਜ਼ਰੀ 2 ਦਿਨ ਲਈ ਭਰਨ ਵਾਸਤੇ ਆ ਰਹੇ ਨੇ। ਸੋ ਸਮੂਹ ਸੰਗਤਾਂ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਅਤੇ ਬਖਸ਼ਾਂ ਪ੍ਰਾਪਤ ਕਰਨਾ ਜੀ। ਆਓ, ਭਾਈ ਸਾਹਿਬ ਭਾਈ ਗੁਰੂ ਨਾਮ ਸਿੰਘ ਜੀ ਰੁਦਰਪੁਰ ਵਾਲੇ, 6:10 ਤੱਕ ਭਾਈ ਸਾਹਿਬ ਜੀ ਦਾ ਸਮਾਂ ਹੈ। ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦੇ ਰਾਗੀ ਜਥੇ ਦਾ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਆਓ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਉਹਨਾਂ ਤੋਂ 6:40 ਤੱਕ ਗੁਰਬਾਣੀ ਦੀ ਕਥਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਦੇ ਹਾਂ। ਉਪਰੰਤ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜਥਾ ਸ਼੍ਰੀ ਦਰਬਾਰ ਸਾਹਿਬ ਵਾਲੇ 20 ਦੀ ਕੀਰਤਨ ਦੀ ਹਾਜ਼ਰੀ ਭਰਨਗੇ, ਅਤੇ ਠੀਕ 7 ਪੰਥ ਦੇ ਪ੍ਰਸਿੱਧ ਵਿਦਵਾਨ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜੋ ਕਿ 7 ਤੋਂ 8:30 ਤੱਕ ਕਥਾ ਦੀ ਹਾਜ਼ਰੀ ਭਰਨਗੇ। ਸੋ ਆਓ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਉਹਨਾਂ ਤੋਂ ਗੁਰਬਾਣੀ ਦੀ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ।

0: गुर जैसा नाहीं को देव, जिस मस्तक भाग सुलागा सेव। गुरु गुरु गुर कर मन मोर, गुरु बिना मैं नहीं होर। कहां बुद्ध प्रभ तुच्छ हमारी, वरना सकूं महिमा जो तुहारी। हम न सकत कर सिफत तुम्हारी, आप लिहो तुम कथा सुधारी। हम ना सकत कर सिफत तुम्हारी, आप लिहो तुम कथा सुधारी। सतनाम वाहिगुरु साहिब जी, पौड़ी हौ तस घोल कमाया, गुरमत हृदय गरीबी वसावै। हौ तस घोल कमाया, गुरमत हृदय गरीबी आवै। हौ तस घोल कमाया, पर नाड़ी नारी दे नेड़ ना जावै। हौ तस घोल कमाया, पर दरबे नो हथ न लावै। हौ तस घोल कमाया, पर निंदा सुन आप हटावै। हौ तस घोल कमाया, सतगुर दा उपदेश कमावै। हौ तस घोल कमाया, थोड़ा सवै थोड़ा ही खावै। गुरमुख सोई सहज समावै। हौ तस घोल कमाया, थोड़ा सवै थोड़ा ही खावै। गुरमुख सोई सहज समावै। गुरु जी की साजी नवाजी, गुरु रूप खालसा साह संगत जी, नवाओ सतगुरां नूं असीस दिओ, असीस आखो जी। वाहिगुरू जी का खालसा, वाहिगुरू जी की फतेह। गुरु जी की साजी नवाजी, गुरु रूप खालसा साह संगत जी, बडभागी हाँ सारे जो आपां संध्या दे दीवाना विच सतगुरां दी हजूरी च सतसंगत रूप जुड़ के बैठे हैं। जदों मालक खुश हुंदा है उदों सानूं ऐसे सुभागे समय प्राप्त हुंदे ने। आप जी गुरमुखां पासों अमृतमय कीर्तन सरवण कर रहे सी। गुरबाणी दे विच उस निरंकार वाहिगुरु परमेश्वर की कीर्ति उस्तत हो रही है। ते जेड़ा जीव जेड़ा मन गुरबाणी नाल जुड़ जांदा वह भी उस परमेश्वर की कीर्ति करन लग जांदा, वह भी ओदी उस्तत करदा। गुरबाणी च प्रमाण करदे ने महाराज, कहिंदे जिहदे ते तू खुश हुंदा ਉਹ ਤੇਰੇ ਗੁਣ ਗਾਉਂਦਾ ਹੈ। ਗੁਣ ਗਾ ਕੇ ਫਿਰ ਆਪਣੇ ਮਨ ਦੀ ਮੈਲ ਉਤਾਰਦਾ ਹੈ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਵਿਖ ਪੈਲ। ਇਸ ਲਈ ਜਦੋਂ ਮਾਲਕ ਖੁਸ਼ ਹੁੰਦਾ, ਨਿਰੰਕਾਰ ਖੁਸ਼ ਹੁੰਦਾ, ਉਦੋਂ ਸਾਨੂੰ ਗੁਰੂ ਨਾਲ ਜੋੜ ਕੇ ਹਰੀ ਦੇ ਨਾਲ ਜੋੜ ਦਿੰਦਾ, ਕੀਰਤੀ 'ਤੇ ਲਾ ਦਿੰਦਾ, ਕੀਰਤਨ 'ਤੇ ਲਾ ਲੈਂਦਾ। ਇਸ ਲਈ ਆਪਾਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਕੀਰਤਨ ਦਾ ਭਾਵ ਹੁੰਦਾ ਉਸਤਤ, ਭਾਵੇਂ ਗਾਇਨ ਕਰਕੇ ਬਾਜੇ ਦੇ ਉੱਤੇ ਸ਼ਬਦਾਂ ਦੇ ਵਿੱਚ ਕੀਰਤਨ ਕੀਤਾ ਜਾ ਰਿਹਾ ਹੈ, ਭਾਵੇਂ ਗੁਰਬਾਣੀ ਦੁਆਰਾ ਉਸਦੀ ਕੀਰਤੀ ਕੀਤੀ ਜਾ ਰਹੀ ਹੈ। ਇਹਨੂੰ ਸਾਰਿਆਂ ਨੂੰ ਕੀਰਤਨ ਕਹਿੰਦੇ ਨੇ। ਜੇ ਸਾਡਾ ਮਨ ਕੀਰਤਨ ਕਰੇ ਅਤੇ ਸੁਣੇ ਤਾਂ ਸਾਡਾ ਮਨ ਸ਼ਬਦ ਰੂਪ ਹੋ ਜਾਂਦਾ, ਸ਼ਬਦ 'ਚ ਸਮਾ ਜਾਂਦਾ। ਅਤੇ ਸ਼ਬਦ ਇਹ ਹਰੀ 'ਚੋਂ ਪ੍ਰਗਟ ਹੋਇਆ ਅਤੇ ਸਾਡਾ ਮਨ ਹਰੀ ਨੂੰ ਜਾਣ ਲੈਂਦਾ, ਨਿਰੰਕਾਰ ਨੂੰ, ਵਾਹਿਗੁਰੂ ਨੂੰ ਜਾਣ ਲੈਂਦਾ। ਇਹ ਉਸ ਖਸਮ ਦੀ ਬਾਣੀ ਹੈ। ਇਸ ਲਈ ਜਿਨ੍ਹਾਂ ਦੇ ਹਿਰਦੇ 'ਚ ਇਹ ਵਸੀ ਗੁਰਬਾਣੀ, ਉਹਨਾਂ ਦੀ ਭਾਈ ਗੁਰਦਾਸ ਦੀਆਂ ਵਾਰਾਂ ਆਪਾਂ ਲੜੀਵਾਰ ਸਰਵਣ ਕਰਦੇ ਆ ਰਹੇ ਹਾਂ। ਜੋ 12ਵੀਂ ਵਾਰ ਦੀ ਚੌਥੀ ਪੌੜੀ ਦੀ ਆਪਾਂ ਅੱਜ ਵਿਚਾਰ ਕਰਨੀ ਹੈ, ਇਹਦੇ ਵਿੱਚ ਉਹਨਾਂ ਗੁਰਮੁਖਾਂ ਦੀ, ਉਹਨਾਂ ਗੁਰਸਿੱਖਾਂ ਦੀ ਵਡਿਆਈ ਕੀਤੀ ਗਈ ਹੈ ਜਿਹੜੇ ਗੁਰੂ ਨੂੰ ਮਿਲ ਕੇ ਜੋ ਗੁਰੂ ਨੇ ਕਿਹਾ ਉਹ ਉਹਨਾਂ ਨੇ ਕੀਤਾ ਕਮਾਇਆ ਹੋਂ ਤਸ ਘੋਲ ਕਮਾਇਆ ਸਤਿਗੁਰ ਕਾ ਉਪਦੇਸ਼ ਕਮਾਵੈ ਐਸੇ ਗੁਰਸਿੱਖਾਂ ਤੋਂ ਅਸੀਂ ਕਹਿੰਦੇ ਬਲਹਾਰ ਜਾਂਦੇ ਹਾਂ ਜਿਹੜੇ ਸਤਿਗੁਰ ਦਾ ਉਪਦੇਸ਼ ਕਮਾਉਂਦੇ ਨੇ ਗੁਰਬਾਣੀ ਪੜ੍ਹਨ ਦਾ ਇਕੱਲਾ ਵਿਸ਼ਾ ਨਹੀਂ ਹੈ ਗੁਰਬਾਣੀ ਸੁਣਨੀ ਹੈ ਅਤੇ ਕਮਾਉਣੀ ਹੈ ਜਦੋਂ ਅਸੀਂ ਗਾਵਾਂਗੇ ਸੁਣਾਂਗੇ ਅਤੇ ਕਮਾਵਾਂਗੇ ਫਿਰ ਸਾਡਾ ਮਨ ਨਿਹਾਲ ਹੋਊਗਾ ਨਹੀਂ ਮਨ ਦੇ ਉੱਤੇ ਰੰਗ ਨਹੀਂ ਚੜ੍ਹਦਾ ਸੁਣਦਾ ਨਹੀਂ ਨਾ ਜਦੋਂ ਇਹ ਸੁਣਦਾ ਇਹਨੂੰ ਇਹ ਰੰਗ ਚੜ੍ਹਦਾ ਇਹਨੂੰ ਹਰੀ ਦਾ ਰੰਗ ਵੀ ਕਿਹਾ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਏ ਤਾਂ ਸੂਰਾ ਜਿਸ ਮਨ ਦੇ ਉੱਤੇ ਹਰੀ ਦਾ ਰੰਗ ਚੜ੍ਹ ਗਿਆ ਉਹ ਹਰੀ ਦੀ ਉਸਤ ਉੱਤੇ ਲੱਗ ਜਾਂਦਾ ਇਸ ਲਈ ਸਤਿਗੁਰੂ ਦਾ ਉਪਦੇਸ਼ ਸੁਣਨਾ ਪੈਂਦਾ ਸਤਿਗੁਰੂ ਦਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਜੋ ਗੁਰਬਾਣੀ ਦਾ ਉਪਦੇਸ਼ ਹੈ ਗੁਰਸਿੱਖਾਂ ਨੇ ਸੁਣਿਆ ਇਹ ਗੁਰਸਿੱਖ ਉਸ ਸਮੇਂ ਗੁਰੂ ਸਾਹਿਬਾਂ ਦੀ ਸੰਗਤ ਕਰਦੇ ਸੀ ਵੱਡੇ ਭਾਗ ਸੀ ਇਹਨਾਂ ਦੇ ਪ੍ਰਤੱਖ ਰੂਪ 'ਚ ਇਹਨਾਂ ਨੇ ਗੁਰੂ ਦੇ ਦਰਸ਼ਨ ਕੀਤੇ ਅਤੇ ਆਪਣਾ ਜੀਵਨ ਸਫਲ ਕੀਤਾ ਅੱਜ ਦੇ ਸ਼ਬਦ ਦੇ ਵਿੱਚ ਅੱਜ ਦੀ ਪੌੜੀ ਦੇ ਵਿੱਚ ਵੀ ਜਿਹੜੇ ਗੁਰਸਿੱਖ ਨਿਰਲੇਪ ਰਹਿੰਦੇ ਨੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਬੁਰਾਈਆਂ ਹੈ ਉਹਨਾਂ ਤੋਂ ਨਿਰਲੇਪ ਹੋ ਜਾਂਦੇ ਨੇ ਇਸ ਕਰਕੇ ਉਹ ਇਸ ਸੰਸਾਰ ਤੋਂ ਨਿਰਲੇਪ ਹੋਣਾ ਇਹ ਸੰਸਾਰ ਕਹਿੰਦੇ ਮਾਇਆ ਮਾਇਆ ਤੋਂ ਨਿਰਲੇਪ ਹੋ ਜਾਣਾ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਨਾਲ ਜੁੜੇ ਹੋਏ ਸੀ ਇਹ ਗੁਰਮੁਖ ਉਹਨਾਂ ਦੀਆਂ ਨਿਸ਼ਾਨੀਆਂ ਦੱਸ ਰਹੇ ਨੇ ਉਹਨਾਂ ਦੇ ਹਿਰਦੇ ਕਿਹੋ ਜਿਹੇ ਹੁੰਦੇ ਉਹਨਾਂ ਦੇ ਮਨ ਕਿਹੋ ਜਿਹੇ ਹੁੰਦੇ ਨੇ ਆਓ ਸ਼ਬਦ ਦੀ ਵਿਚਾਰ ਕਰੀਏ ਸੁਰਤੀਆਂ ਨੂੰ ਇਕਾਗਰ ਕਰਨ ਲਈ ਸਾਰੇ ਜਣੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਉ ਤਸ ਘੋਲ ਕਮਾਇਆ ਗੁਰਮਤ ਹਿਰਦੈ ਗਰੀਬੀ ਆਵੈ ਮਹਾਰਾਜ ਗੁਰਮੁਖ ਜਨ ਕਹਿੰਦੇ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਨੇ ਗੁਰੂ ਦੀ ਮੱਤ ਲਈ ਜਿਹਨੂੰ ਮਹਾਰਾਜ ਕਹਿੰਦੇ ਗੁਰ ਕੀ ਮੱਤ ਤੂੰ ਲੈ ਆਨੇ ਆਪਾਂ ਸਾਰੇ ਬੱਚੇ ਹਾਂ ਅਕਾਲ ਪੁਰਖ ਦੇ ਆਪਣੇ ਬੱਚਿਆਂ ਨੂੰ ਜਿਵੇਂ ਮਾਤਾ ਪਿਤਾ ਮੱਤ ਦਿੰਦਾ ਵੀ ਚੰਗੀ ਜ਼ਿੰਦਗੀ ਬਤੀਤ ਕਰਨ ਐਵੇਂ ਗੁਰਬਾਣੀ ਗੁਰੂ ਸਾਨੂੰ ਮੱਤ ਦੇ ਰਹੇ ਨੇ ਗੁਰਬਾਣੀ ਕਹਿੰਦੀ ਤੂੰ ਮੱਤ ਲੈ ਕੇ ਭਗਤੀ ਕਰ ਲਏਗਾ ਤੇਰਾ ਜੀਵਨ ਸਫਲ ਹੋ ਜਾਊਗਾ ਗੁਰ ਕੀ ਮੱਤ ਤੂੰ ਲੈ ਆਨੇ ਭਗਤ ਬਿਨਾਂ ਬੋ ਡੂਬੇ ਸਿਆਣੇ ਉਮਰ ਦੇ ਹਿਸਾਬ ਨਾਲ ਬੰਦਾ ਸਿਆਣਾ ਹੋ ਸਕਦਾ ਹੈ ਪਰ ਭਗਤੀ ਕਰਕੇ ਜਿਹੜਾ ਸਿਆਣਪ ਹੈ ਉਹ ਵੱਖਰੀ ਹੈ ਗੁਰੂ ਦੀ ਮੱਤ ਜਿਹੜੀ ਉਹ ਵੱਖਰੀ ਹੈ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਹਉ ਤਸ ਘੋਲ ਘੁਮਾਇਆ ਜਿਨ੍ਹਾਂ ਨੇ ਗੁਰੂ ਦੀ ਮੱਤ ਲਈ ਉਹ ਫਿਰ ਗੁਰੂ ਦੇ ਮਾਰਗ 'ਤੇ ਚੱਲਦੇ ਨੇ ਜਿਹੜੇ ਗੁਰੂ ਦੀ ਮੱਤ ਲੈ ਲੈਂਦੇ ਨੇ ਉਹ ਗੁਰੂ ਦੇ ਮਾਰਗ 'ਤੇ ਚੱਲਦੇ ਨੇ ਜਿਹਨੂੰ ਮਾਰ ਕਹਿੰਦੇ ਗੁਰਮੁਖ ਮਾਰਗ ਪੈਰ ਧਰ ਦਹਿਦਸ ਬਾਹਰਾ ਬਾਟ ਨਾ ਧਾਇਆ ਹੁਣ ਕਹਿੰਦੇ ਜਿਹੜੇ ਗੁਰਮੁਖ ਆ ਬਾਟ ਕਹਿੰਦੇ ਰਸਤੇ ਨੂੰ ਗੁਰਮੁਖ ਮਾਰਗ ਪੈਰ ਧਰ ਗੁਰੂ ਦਾ ਦੱਸਿਆ ਮਾਰਗ ਇਹਨੂੰ ਗਾਡੀ ਮਾਰਗ ਵੀ ਗੁਰਬਾਣੀ 'ਚ ਕਿਹਾ ਗਿਆ ਸੰਤ ਕਾ ਮਾਰਗ ਵੀ ਕਿਹਾ ਗਿਆ ਧਰਮ ਕੀ ਪੌੜੀ ਕੋਵਿਡ ਭਾਗੀ ਪਾਗੇ ਪਾਵੇ ਜਿਹੜਾ ਆਪਾਂ ਪੜ੍ਹਦੇ ਹਾਂ ਹੁਣ ਮਹਾਰਾਜ ਕਹਿੰਦੇ ਵੀ ਉਹਨਾਂ ਦੀ ਨਿਸ਼ਾਨੀ ਕੀ ਆ ਜਿਹਨਾਂ ਨੇ ਗੁਰਮਤ ਸਾਡਾ ਮਨ ਦਸਾਂ ਦਿਸ਼ਾਵਾਂ 'ਚ ਭੱਜਦਾ ਟਿਕਦਾ ਨਹੀਂ ਨਿਸ਼ਾਨੀ ਹੈ ਸਾਡੇ ਮਨ ਦੀ ਜਿਨ੍ਹਾਂ ਨੇ ਗੁਰਮਤ ਲਈ ਉਹਨਾਂ ਦਾ ਮਨ ਟਿਕਣ ਲੱਗ ਜਾਂਦਾ ਦੈਦਸ ਬਾਰਾਂ ਬਾਟ ਉਹ ਬਾਹਰਲੀਆਂ ਬਾਟ ਦੂਜੇ ਰਸਤੇ 'ਤੇ ਤੁਰਿਆ ਫਿਰਦਾ ਸੰਸਾਰ 'ਚ ਕਹਿਣ ਤੋਂ ਭਾਵ ਉਹ ਇੱਕ ਮਾਰਗ ਜਿਹੜਾ ਸਾਨੂੰ ਗੁਰੂ ਨੇ ਦੱਸਿਆ ਜਿਹਨੂੰ ਪੰਥ ਕਿਹਾ ਗਿਆ ਗੁਰਬਾਣੀ 'ਚ ਪ੍ਰੇਮ ਦਾ ਮਾਰਗ ਕਿਹਾ ਗਿਆ ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗੁਬਾਰ ਉਹਨੂੰ ਭੁੱਲਿਆ ਹੋਇਆ ਜਿਹਨੂੰ ਗੁਰੂ ਕਿਰਪਾ ਕਰਦਾ ਉਹਨੂੰ ਇਹ ਮਾਰਗ ਦਿਖਾ ਦਿੰਦਾ ਸਿੱਧਾ ਮਾਰਗ ਹੈ ਸਾਡੇ ਘਰ ਨੂੰ ਜਾਂਦਾ ਜਿਹੜਾ ਗੁਰਮੁਖ ਗਾਡੀ ਰਾਹ 'ਚ ਲਾਇਆ ਹੁਣ ਮਹਾਰਾਜ ਕਹਿੰਦੇ ਵੀ ਇਹ ਗੁਰਮੁਖ ਫਿਰ ਇੱਕੋ ਮਾਰਗ 'ਤੇ ਚੱਲਦੇ ਨੇ ਇੱਕ ਦੀ ਪੂਜਾ ਕਰਦੇ ਨੇ ਇਹ ਦੂਜਾ ਕੋਈ ਧਿਆਨ ਨਹੀਂ ਆਉਂਦਾ ਇਹਨਾਂ ਦੇ ਭੋਰਾ ਵੀ ਸਾਡਾ ਕਿਸੇ 'ਤੇ ਦੂਜੇ 'ਤੇ ਟੇਕ ਹੁੰਦੀ ਹੈ ਅਸੀਂ ਕਿਸੇ ਦੂਜੇ ਥਾਂ 'ਤੇ ਜਾਂਦੇ ਹਾਂ ਵੀ ਮੈਨੂੰ ਇਹਤੋਂ ਆਸਰਾ ਮਿਲ ਜੂ ਮੈਨੂੰ ਆਹ ਆਸਰਾ ਸੰਸਾਰ 'ਚ ਸਾਡੇ ਬਹੁਤ ਆਸਰੇ ਆ ਪਰ ਗੁਰਮੁਖਾਂ ਦਾ ਇੱਕੋ ਹੀ ਟੇਕ ਆ ਇੱਕੋ ਹੀ ਆਸਰਾ ਹੈ ਇਸ ਕਰਕੇ ਇੱਕੋ ਹੀ ਮਾਰਗ ਹੈ ਮਹਾਰਾਜ ਕਹਿੰਦੇ ਐਸੇ ਮਾਰਗ ਤੇ ਚੱਲ ਕੇ ਫਿਰ ਉਹ ਗੁਰਮਤ ਦੇ ਮਾਰਗ ਤੇ ਚੱਲਣਾ ਇਹਨੂੰ ਕਹਿੰਦੇ ਨੇ। ਉਹਨਾਂ ਦਾ ਜਿਹੜਾ ਰਿਧਾ ਰਿਧਾ ਕਿ ਮਨ ਨੂੰ ਹਿਰਦਾ ਕਹਿੰਦੇ ਨੇ। ਕਈ ਵਾਰ ਸਾਨੂੰ ਇਹ ਐਂ ਭੁਲੇਖੇ ਜੇ ਪੈ ਜਾਂਦੇ ਨੇ ਕਿਉਂਕਿ ਗੁਰਬਾਣੀ 'ਚ ਬਹੁਤ ਸਾਰੇ ਸ਼ਬਦ ਆ, ਇਹ ਅਲੱਗ ਅਲੱਗ ਇਹਨਾਂ ਦੇ ਅਰਥ ਬਣਦੇ ਨੇ। ਕਈ ਵਾਰੀ ਮਨ ਮਨ ਦਾ ਨਾਂ ਰੱਖਤਾ, ਮਨ ਤੂੰ ਜੋਤ ਸਰੂਪ ਹੈ, ਜਿਵੇਂ ਕਿਸੇ ਨੂੰ ਬੁਲਾਉਣ ਲਈ ਆਪਾਂ ਉਹਦਾ ਨਾਂ ਰੱਖ ਦਿੰਦੇ, ਐਵੇਂ ਹੀ ਸਾਰੇ ਜਿਹੜੇ ਕਾਲ ਪੁਰਖ ਦੇ ਵਿੱਚੋਂ ਪੈਦਾ ਹੋਏ ਆਪਾਂ ਆਪਣੇ ਮਨ ਆਪਣਾ ਨਾਂ ਰੱਖਤਾ ਮਨ ਹੈ, ਜੋਤ ਸਰੂਪ ਹੈ, ਇਹਦਾ ਕੋਈ ਆਕਾਰ ਨਹੀਂ ਹੈਗਾ ਮਨ ਦਾ, ਇਹ ਸੂਖਮ ਆਕਾਰ ਹੈ, ਮਨ ਤੂੰ ਜੋਤ ਸਰੂਪ ਹੈ। ਇਸ ਕਰਕੇ ਮਨ ਜੋਤ ਸਰੂਪ ਹੈ। ਹੁਣ ਮਨ ਦੇ ਵਿੱਚ ਜਦੋਂ ਗੁਰਮਤ ਵੱਸ ਜਾਂਦੀ ਹੈ ਉਦੋਂ ਮਨ ਨੂੰ ਹਿਰਦਾ ਕਿਹਾ ਗਿਆ, ਜਦੋਂ ਮਨ ਦੇ ਵਿੱਚ ਸ਼ਬਦ ਵੱਸ ਜਾਂਦਾ ਹੈ, ਜਦੋਂ ਮਨ ਦੇ ਵਿੱਚ ਵਾਹਿਗੁਰੂ ਵੱਸ ਜਾਂਦਾ ਉਦੋਂ ਇਹਨੂੰ ਹਿਰਦਾ ਕਹਿੰਦੇ ਨੇ। ਹਿਰਦਾ ਉਦੋਂ ਆ ਜਦੋਂ ਵਿੱਚ ਵਸਿਆ ਹੋਇਆ। ਇਸ ਕਰਕੇ ਗੁਰਮਤ ਹਿਰਦੇ, ਗੁਰੂ ਦੀ ਮਤ ਨੂੰ ਮਨ 'ਚ ਵਸਾਉਣਾ ਇਹਨੂੰ ਕਹਿੰਦੇ ਆ ਹਿਰਦੇ 'ਚ ਵਸਾ ਲਈ ਗੁਰੂ ਦੀ ਮਤ। ਗਰੀਬੀ ਆਵੇ ਉਹਨਾਂ ਦਾ ਮਨ ਨਿਮਾਣਾ ਹੋ ਜਾਂਦਾ, ਮਨ ਹੋਮੇ ਦੇ ਵਿੱਚ ਹੁੰਦਾ, ਇਹ ਆਪਣੇ ਆਪ ਨੂੰ ਵੱਡਾ ਸਮਝਦਾ, ਉੱਚਾ ਸਮਝਦਾ ਵੀ ਮੇਰੇ ਬਰਾਬਰ ਮੇਰੇ ਜਿੰਨਾ ਕਿਸੇ ਨੂੰ ਗਿਆਨ ਨਹੀਂ, ਮੇਰੇ ਜਿੰਨਾ, ਇਹ ਫਿਰ ਹੋਮੇ 'ਚ ਹੁੰਦਾ। ਜਦੋਂ ਇਹਦੀ ਹੋਮੇ ਟੁੱਟ ਜਾਂਦੀ ਆ ਇਹਦੇ ਅੰਦਰ ਗਰੀਬੀ ਆ ਜਾਂਦੀ ਆ, ਫਿਰ ਇਹ ਗੁਰੂ ਨੂੰ ਵੱਡਾ ਕਰਕੇ ਦਿਖਾਉਂਦਾ, ਆਪਣੇ ਆਪ ਨੂੰ ਵੱਡਾ ਨਹੀਂ ਕਰਦਾ, ਇਹ ਕਹਿੰਦਾ ਮੇਰਾ ਗੁਰੂ ਵੱਡਾ, ਗੁਰੂ ਦੀ ਮਹਿਮਾ ਹੀ ਕਰੂ ਉਹ ਜਾਂ ਪਰਮਾਤਮਾ ਦੀ, ਉਹ ਆਪਣੀ ਵਡਿਆਈ ਨਹੀਂ ਚਾਹੁੰਦਾ। ਸਾਨੂੰ ਆਪਣੀ ਵਡਿਆਈ ਚੰਗੀ ਲੱਗਦੀ ਹੈ, ਜਿੰਨਾ ਚਿਰ ਸਾਨੂੰ ਕੋਈ ਚਾਰ ਭਰਾ ਕਹਿਣ ਨਾ ਬੰਦਾ ਤੂੰ ਬਹੁਤ ਵਧੀਆ, ਉਨਾ ਚਿਰ ਸਾਡੇ ਮਨ ਦਾ ਟਿਕਾਓ ਹੀ ਨਹੀਂ ਬਣਦਾ। ਇਸ ਲਈ ਕਹਿੰਦੇ ਜਿਹੜੀ ਗੁਰਮਤ ਹੈ ਇਹਦੇ ਨਾਲ ਹਿਰਦੇ 'ਚ ਗਰੀਬੀ ਆ ਜਾਂਦੀ ਹੈ, ਅਤੇ ਫਿਰ ਪਰਮੇਸ਼ੁਰ ਉਹਨਾਂ ਦੀ ਮਦਦ ਕਰਦਾ ਜਿਹੜੇ ਉਹਦੀ ਸ਼ਰਨ 'ਚ ਗਰੀਬ ਬਣ ਕੇ ਚਲੇ ਜਾਂਦੇ ਨੇ। ਮਨ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਹਮ ਗਰੀਬ ਮਸਕੀਨ ਪ੍ਰਭ ਤੇਰੇ, ਅਸੀਂ ਪ੍ਰਭੂ ਦੇ ਹੋ ਜਾਂਦੇ, ਇੱਕੋ ਹੀ ਆਸ ਰੱਖ ਦੂਜਾ ਨਹੀਂ। ਹਰ ਰਾਖ ਰਾਖ ਬੜ ਵੱਡਾ ਹੈ, ਤੂੰ ਵੱਡਾ ਹੈ, ਤੂੰ ਰੱਖਿਆ ਕਰਨ ਵਾਲਾ, ਕੋਈ ਮੇਰੀ ਹੋਰ ਰੱਖਿਆ ਨਹੀਂ ਕਰ ਸਕਦਾ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਕਹਿੰਦੇ ਮੇਰੀ ਤਾਂ ਇੱਕੋ ਹੀ ਟੇਕ ਹੈ, ਜਨ ਕਹਿੰਦੇ ਨੇ ਜੁੜੇ ਹੋਏ ਨੂੰ, ਜਨ ਜਿਹੜਾ ਨਿਰੰਕਾਰ ਨਾਲ ਵਾਹਿਗੁਰੂ ਨਾਲ ਗੁਰੂ ਨਾਲ ਜੁੜ ਗਿਆ, ਇੱਕ ਨਾਲ ਜੁੜ ਗਿਆ ਜਿਹੜਾ। ਮਹਾਰਾਜ ਕਹਿੰਦੇ ਮੇਰੀ ਤਾਂ ਇੱਕੋ ਟੇਕ ਆ ਤੇਰਾ ਨਾਮ, ਇਹੀ ਮੇਰਾ ਆਸਰਾ ਹੈ। ਹਾਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਇਸ ਲਈ ਜਿਵੇਂ ਅੰਧਲੇ ਨੂੰ ਸੋਟੀ ਦਾ ਸਹਾਰਾ ਹੁੰਦਾ ਜਾਂ ਕੋਈ ਦੂਜੇ ਦਾ ਸਹਾਰਾ ਲੈਣਾ ਪੈਂਦਾ, ਐਵੇਂ ਹੀ ਸਾਨੂੰ ਇੱਕ ਨਾਮ ਦਾ ਸਹਾਰਾ ਹੈ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਗਰੀਬੀ ਗੁਰਮੁਖਾਂ ਦੇ ਹਿਰਦੇ 'ਚ ਹੈ, ਵਸਾ ਲੈਂਦੇ ਨੇ। ਇੱਕ ਸ਼ਬਦ ਪੰਜਵੇਂ ਗੁਰਦੇਵ ਦਾ ਵੀ ਹੈ ਗਰੀਬੀ ਬਾਰੇ। ਇੱਕ ਤਾਂ ਹੁੰਦਾ ਨਾ ਆਹ ਸੰਸਾਰ 'ਚ ਅਸੀਂ ਅਮੀਰ ਅਤੇ ਗਰੀਬ ਦਾ ਜਿਹੜਾ ਪਾੜਾ, ਇਹ ਵੀ ਬੰਦਾ ਜਿਹੜਾ ਥੋੜ੍ਹਾ ਚਾਰ ਧੰਨ ਸੰਸਾਰ ਦੇ ਪੈਸੇ ਆ ਜਾਂਦੇ ਆ ਉਹ ਫਿਰ ਜਿਹੜਾ ਗਰੀਬ ਹੁੰਦਾ ਉਹਨੂੰ ਇਹ ਸਮਝਦਾ ਵੀ ਇਹ ਗਰੀਬ ਹੈ, ਇਹਨੂੰ ਅਕਲ ਨਹੀਂ ਗਈ, ਮੈਨੂੰ ਬੜੀ ਅਕਲ ਹੈ, ਮੈਂ ਬੜਾ ਪੈਸਾ ਕਮਾ ਲਿਆ। ਪਰ ਹਿਰਦੇ 'ਚ ਗਰੀਬੀ ਵਸਣੀ ਮਨ 'ਚ ਗੁਰੂ ਦੀ ਮੱਤ ਦੁਆਰਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਰੀਬੀ ਗਦਾ ਹਮਾਰਾ, ਗਦਾ ਕਹਿੰਦੇ ਸ਼ਸਤਰ ਨੂੰ। ਪੰਜਵੇਂ ਗੁਰਦੇਵ ਕਹਿੰਦੇ ਮੇਰਾ ਸ਼ਸਤਰ ਹੈ ਗਦਾ, ਗਰੀਬੀ, ਹਿਰਦੇ 'ਚ ਗਰੀਬੀ ਹੈ ਮੇਰੇ। ਖੰਨਾ ਸਗਲ ਰੇਣ ਛਾਰੀ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਣ ਛਾਰੀ। ਕਹਿੰਦੇ ਜਿਹੜਾ ਮੇਰੇ ਕੋਲ ਖੰਡਾ ਫੜਿਆ ਹੋਇਆ ਹੈ ਉਹ ਮੈਂ ਸਾਰਿਆਂ ਦੀ ਰੇਣ, ਹੋ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ, ਖੰਨਾ ਰੇਣ ਸਗਲ ਰੇਣ ਸਾਰੀ। ਇਹ ਅੱਗੇ ਕੋ ਟਿਕੇ ਨਾ ਵਿਕਾਰੀ, ਇਹਦੇ ਅੱਗੇ ਕੋਈ ਵਿਕਾਰ ਨਹੀਂ ਟਿਕਦਾ, ਇਹ ਸ਼ਸਤਰ ਦੇ ਅੱਗੇ ਵਿਕਾਰ ਨਹੀਂ ਟਿਕਦਾ ਕੋਈ ਵੀ। ਗੁਰ ਪੂਰੇ ਇਹ ਗੱਲ ਸਾਰੀ ਮੈਨੂੰ ਇਹ ਗੁਰੂ ਨੇ ਗੱਲ ਸਮਝਾਤੀ ਹੈ, ਇਹ ਮੈਂ ਆਪਣੇ ਹਿਰਦੇ 'ਚ ਵਸਾ ਲਈ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਗੁਰੂ ਰਾਮਦਾਸ ਜੀ ਨੇ ਮੈਨੂੰ ਆਹ ਸ਼ਸਤਰ ਦਿੱਤਾ, ਉਹਨਾਂ ਨੇ ਆਹ ਬਾਹਰਲੇ ਸ਼ਸਤਰ ਨਾਲ ਯੁੱਧ ਨਹੀਂ ਕੀਤਾ, ਉਹਨੇ ਇਹ ਸ਼ਸਤਰ ਨਾਲ ਯੁੱਧ ਕੀਤਾ, ਅਤੇ ਜਦੋਂ ਲੋੜ ਪਈ ਤਾਂ ਫਿਰ ਬਾਹਰਲਾ ਸ਼ਸਤਰ ਵੀ ਫੜਿਆ ਛੇਵੇਂ ਜਾਮੇ 'ਚ। ਦੋਨੇ ਸ਼ਸਤਰ ਹੁੰਦੇ ਆ ਗੁਰਮੁਖਾਂ ਕੋਲ, ਫਿਰ ਇਹ ਅੰਦਰਲਾ ਸ਼ਸਤਰ ਆ ਅਤੇ ਬਾਹਰਲਾ ਸ਼ਸਤਰ ਜਿਹੜਾ ਖੰਡਾ। ਇਸ ਲਈ ਇੱਥੇ ਗਰੀਬੀ ਦਾ ਮਤਲਬ ਹੈ ਹਿਰਦੇ 'ਚ ਪਰਮਾਤਮਾ ਦਾ ਵੱਸ ਜਾਣਾ, ਜਿਹਨੂੰ ਆਪਾਂ ਰੋਜ਼ ਕਹਿੰਦੇ ਹਾਂ ਨਾ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਜਿੰਨਾ ਮਨ ਨੀਵਾਂ ਹੋਜੂ ਓਨੀ ਮੱਤ ਉੱਚੀ ਹੋਊਗੀ, ਜਿੰਨਾ ਮਨ ਹਉਮੈ ਚ ਹੋਊ ਓਨੀ ਮੱਤ ਨੀਵੀ ਹੋਊਗੀ। ਉਹ ਆਪਦੀ ਮੱਤ ਨੂੰ ਮੂਹਰੇ ਰੱਖਦਾ, ਇਸ ਕਰਕੇ ਉਹ ਮਨ ਮੱਤ ਹੋ ਜਾਂਦੀ ਹੈ। ਗੁਰਮਤ ਹਿਰਦੇ ਗਰੀਬੀ ਆਵੈ, ਗੁਰਮੁਖਾਂ ਦੇ ਹਿਰਦੇ ਦੇ ਵਿੱਚ ਇਹ ਗਰੀਬੀ ਵਸਾਈ ਆ, ਪਰਮਾਤਮਾ ਨੂੰ ਨਿਮਾਣਾ ਬਣਾ ਦਿੱਤਾ ਪਰਮਾਤਮਾ ਨੇ ਉਹਨੂੰ। ਮਹਾਰਾਜ ਕਹਿੰਦੇ ਸੁਖੀ ਬਸੇ ਮਸਕੀਨੀਆਂ ਆਪ ਨਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਕਹਿੰਦੇ ਜਿਹੜਾ ਗਰਭ ਹਉਮੈ ਦੇ ਵਿੱਚ ਹੈ ਨਾ, ਉਹਨੂੰ ਦੁਬਾਰਾ ਦੁਬਾਰਾ ਜੂਨਾਂ 'ਚ ਜਾਣਾ ਪੈਂਦਾ, ਗਰਭ 'ਚ ਜਾਣਾ ਪੈਂਦਾ। ਇਸ ਕਰਕੇ ਉਹ ਸੁਖੀ ਵੱਸਦਾ ਜਿਹੜਾ ਹਿਰਦੇ 'ਚ ਗਰੀਬੀ ਵਸਾ ਲੈਂਦਾ। ਹੋਮ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਹੋਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਹੁਣ ਸਾਨੂੰ ਇਹ ਮੱਤ ਦਿੱਤੀ ਗਈ ਆ, ਗਿਆਨ ਦਿੱਤਾ ਗਿਆ, ਜਿਹੜਾ ਸੰਸਾਰ ਦਾ ਖੇਡ ਚੱਲਦਾ ਹੈ ਕੁਦਰਤ ਨੇ ਬਣਾਇਆ, ਨਾਰੀ ਪੁਰਖ ਸਿਰਜੀਨ ਬਿਖ ਮਾਇਆ ਮੋਹ ਪਿਆਰੋ, ਇਹ ਪਰਮਾਤਮਾ ਨੇ ਆ ਸ੍ਰਿਸ਼ਟੀ ਨੂੰ ਚਲਾਉਣ ਲਈ ਦੋ ਜੋੜਾ ਜੋੜਾ ਬਣਾਇਆ, ਇਹਨਾਂ ਦੇ ਸੰਯੋਗ ਨਾਲ ਸ੍ਰਿਸ਼ਟੀ ਚੱਲਦੀ ਹੈ। ਇਸ ਕਰਕੇ ਸਾਨੂੰ ਕਹਿੰਦੇ ਨੇ, ਦੱਸ ਰਹੇ ਨੇ ਵੀ ਗੁਰਸਿੱਖਾਂ ਦਾ ਜੀਵਨ ਕਿਹੋ ਜਿਹਾ ਹੁੰਦਾ, ਕਿਵੇਂ ਉਹ ਨਿਰਲੇਪ ਰਹਿੰਦੇ ਨੇ ਗ੍ਰਸਤ ਜੀਵਨ ਦੇ ਵਿੱਚ ਹੁੰਦਿਆਂ ਹੋਇਆ। ਹੁਣ ਤਾਂ ਸਕੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਭਾਈ ਗੁਰਦਾਸ ਜੀ ਕਹਿੰਦੇ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣੇ। ਅਸਲ ਵਿੱਚ ਜਤੀ ਉਹ ਆ ਜਿਹਨੇ ਗ੍ਰਸਤ ਜੀਵਨ 'ਚ ਰਹਿੰਦਿਆਂ, ਜਿਹਨੂੰ ਕਹਿ ਧਨ ਪਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ। ਕਹਿੰਦੇ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਏਕਾ ਨਾਰੀ ਜਤੀ ਹੋਏ। ਹੁਣ ਇਹ ਜਿਹੜਾ ਸਾਨੂੰ ਗੁਰਬਾਣੀ ਦੇ ਵਿੱਚ ਚਾਰ ਪਦਾਰਥਾਂ 'ਚ ਕਾਮ ਇੱਕ ਪਦਾਰਥ ਆ, ਇਹ ਜਿਹੜਾ ਕਾਮ ਹੈ ਇੱਕ ਪਦਾਰਥ ਆ ਜਿਹਨੂੰ ਕਹਿੰਦੇ ਧਰਮ ਅਰਥ ਕਾਮ ਮੋਖ। ਇਸ ਕਰਕੇ ਹੁਣ ਇਹ ਕਾਮ ਜਿੰਨਾ ਚਿਰ ਅਸੀਂ ਗ੍ਰਸਤ ਜੀਵਨ 'ਚ, ਜੇ ਤਾਂ ਇਹ ਪੰਜੇ ਵਿਕਾਰ ਆ ਜਿਹੜੇ, ਇਹ ਤਾਂ ਜੇ ਤਾਂ ਸਾਡੇ ਕੰਟਰੋਲ 'ਚ ਆ ਫਿਰ ਤਾਂ ਠੀਕ ਆ, ਏਕਾ ਨਾਰੀ ਜਤੀ ਹੋਏ ਉਹ ਜਤੀ ਆ। ਪਰ ਕਹਿੰਦੇ ਕਲਯੁੱਗ ਦੇ ਵਿੱਚ ਐਸਾ ਸਮਾਂ ਆਊਗਾ, ਆਪਣੇ ਆਪ ਨੂੰ ਜਤੀ ਸਦਾਉਣਗੇ ਪਰ ਜੁਗਤ ਨਹੀਂ ਜਾਣਦੇ, ਆਹ ਵਾਲੀ ਉਹ ਘਰ ਬਾਰ ਛੱਡ ਜਾਣਗੇ, ਕਹਿਣਗੇ ਜੀ ਅਸੀਂ ਤਾਂ ਜਤੀ ਹਾਂ, ਅਸੀਂ ਤਾਂ ਵਿਆਹ ਹੀ ਨਹੀਂ ਕਰਾਉਂਦੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ 'ਚ ਦੱਸਦੇ ਨੇ, ਕਹਿੰਦੇ ਜਤੀ ਸਦਾਵੈ ਜੁਗਤ ਨਾ ਜਾਣੇ, ਆਹ ਜੀਵਨ ਜਾਚ ਸਿਖਾਈ ਗਈ ਆ, ਏਕਾ ਨਾਰੀ ਜਤੀ ਹੋਏ ਪਰ ਨਾਰੀ ਦੇ ਨੇੜ ਨਾ ਜਾਵੇ। ਨੇੜ ਨਾ ਜਾਵੇ ਦਾ ਮਤਲਬ ਇਹ ਨਹੀਂ ਕਹੀ ਨਾ, ਇੱਥੋਂ ਪਰ ਐਸੇ ਵੀ ਮੈਂ ਦੇਖੇ ਆ ਦੁਨੀਆ 'ਚ ਜਿਹੜੇ ਕਹਿੰਦੇ ਅਸੀਂ ਬੀਬੀਆਂ ਦੇ ਮੱਥੇ ਹੀ ਨਹੀਂ ਲੱਗਦੇ, ਫਿਰ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਜਨਮ ਤਾਂ ਤੂੰ ਬੀਬੀ ਤੋਂ ਹੀ ਲਿਆ। ਇਹ ਗੁਰਮਤ ਆ ਸਾਨੂੰ ਸਿਖਾਇਆ ਜਾਂਦਾ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਤੀ ਸਦਾਵੈ ਜੁਗਤ ਨਾ ਜਾਣਾ, ਛੱਡ ਵਹਿ ਘਰ ਬਾਰ, ਘਰ ਬਾਰ ਛੱਡ ਕੇ ਕਹਿਣਗੇ ਜੀ ਅਸੀਂ ਭਿੰਗਮ ਹਾਂ। ਅਤੇ ਫਿਰ ਕਈ ਵਾਰ ਅੱਜ ਕੱਲ੍ਹ ਮੀਡੀਆ ਦਾ ਯੁੱਗ ਆ, ਜਦੋਂ ਭਿੰਗਮ ਫੜੇ ਜਾਂਦੇ ਤੁਸੀਂ ਦੇਖਦੇ ਹੀ ਹੋ, ਆਉਣ ਵਾਲਾ ਸਮਾਂ ਦੇਖੋ, ਕਿਉਂਕਿ ਇੰਨਾ ਬਰੀਕੀ ਦਾ ਯੁੱਗ ਆ ਜਾਣਾ, ਸੂਖਮ ਤੋਂ ਸੂਖਮ ਕੈਮਰਾ ਆ ਜਾਣਾ। ਇਸ ਕਰਕੇ ਇੱਥੋਂ ਤਾਂ ਤੁਸੀਂ ਮੁੱਕਰ ਜਾਓਗੇ, ਇੱਥੋਂ ਮੁੱਕਰ ਜਾਓਗੇ, ਕਿਉਂਕਿ ਜੀ ਨਕਲੀ ਵੀਡੀਓ ਬਣਾਈ ਆ, ਫੇਕ ਆ, ਜੇ ਆ ਵੋ ਆ, ਸਭ ਕੁਛ ਅੱਜ ਕੱਲ੍ਹ ਤੁਸੀਂ ਹੋ ਵੀ ਜਾਂਦਾ ਬਹੁਤ ਕੁਛ, ਇਹ ਸੱਚ ਵੀ ਆ। ਹੁਣ ਮਹਾਰਾਜ ਕਹਿੰਦੇ ਵੀ ਤੁਸੀਂ ਪਰਮਾਤਮਾ ਤੋਂ ਨਹੀਂ ਫਿਰ ਛੁੱਟ ਸਕਦੇ ਜੇ ਤੁਸੀਂ ਗਲਤ ਕੰਮ ਕਰਦੇ ਹੋ, ਉਹ ਫਿਰ ਗੁਰਬਾਣੀ 'ਚ ਦੱਸਿਆ ਹੋਇਆ। ਕਹਿੰਦੇ ਦੇ ਕਬਾੜ, ਕਬਾੜ ਕਹਿੰਦੇ ਦਰਵਾਜ਼ੇ, ਪੜਦੇ ਪੁੜਦੇ ਲਾਉਂਦਾ ਬੰਦਾ ਫਿਰ ਜਦੋਂ ਗਲਤ ਕੰਮ ਕਰਦਾ ਨਾ, ਦੇ ਕਬਾੜ ਅਣਕ ਪਰਦੇ ਮੇਂ ਪਰ ਦਾਰਾ ਸੰਗ ਫੱਕ ਹੈ, ਪਰ ਨਾਰੀ ਕੇ ਨੇੜ ਨਾ ਜਾਵੇ। ਪਰ ਦਾਰਾ ਕਹਿੰਦੇ ਪਰਾਈ ਇਸਤਰੀ। ਕਹਿੰਦੇ ਦੇ ਕਬਾੜ ਅਣਕ ਪਰਦੇ ਮੇਂ ਪਰ ਦਾਰਾ ਸੰਗ ਫੱਕ ਹੈ, ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਢੱਕ ਹੈ। ਕਹਿੰਦੇ ਜਦੋਂ ਪਰਮਾਤਮਾ ਦੇ ਸਾਹਮਣੇ ਜਾਵੇਂਗਾ ਨਾ, ਚਿੱਤਰ ਗੁਪਤ ਦਾ ਭਾਵ ਹੈ ਤੇਰੇ ਗੁਪਤ ਤਸਵੀਰਾਂ ਲਈਆਂ ਜਾ ਰਹੀਆਂ, ਕੈਮਰਾ ਲੱਗਿਆ ਹੋਇਆ ਆਪਣੇ ਤੇ ਸਾਰਿਆਂ 'ਤੇ, ਜੋ ਕਰਦੇ ਹਾਂ ਉਹ ਸਾਰਾ ਨੋਟ ਹੋ ਰਿਹਾ, ਸਾਨੂੰ ਪਤਾ ਨਹੀਂ ਗਾ। ਜਿਹਨੂੰ ਗਿਆਨ ਹੋ ਜਾਂਦਾ ਉਹਨੂੰ ਪਤਾ ਵੀ ਸਾਨੂੰ ਦੇਖਿਆ ਜਾ ਰਿਹਾ, ਬਚਿਆ ਜਾ ਰਿਹਾ ਤੁਹਾਨੂੰ।
1: ਰੋਜ਼ ਬਚਿਆ ਜਾ ਰਿਹਾ। ਕੀ ਕਰਦੇ ਹੋ ਤੁਸੀਂ? ਇੱਕ ਇੱਕ ਰੱਤੀ ਭਰ ਬਚਿਆ ਜਾ ਰਿਹਾ ਗੁਰਬਾਣੀ 'ਚ ਤਾਂ ਇੱਥੋਂ ਤੱਕ ਦੱਸਿਆ ਹੋਇਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਕਹਿੰਦੇ ਦੇਹ ਕਬਾੜ ਅਣਕ ਪਰਦੇ ਮੈਂ ਪਰਦਾਰਾ ਸੰਗ ਫਾਕਾ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪਰਦਾ ਤਰ ਢਾਕਾ। ਕਹਿੰਦੇ ਜੇ ਤੁਸੀਂ ਇਹ ਗਲਤ ਕੰਮ ਕਰੋਗੇ ਫਿਰ ਤੁਹਾਨੂੰ ਅੱਗੇ ਕਿੱਥੇ ਲੈ ਜੂ? ਜੂਨਾਂ 'ਚ ਲੈ ਜੂ ਇਹ ਚੀਜ਼। ਪਰ ਨਾਰੀ ਕੇ ਨੇੜ ਨਾ ਜਾਵੇ, ਜਿਹਨੂੰ ਗਿਆਨ ਹੋ ਜਾਂਦਾ ਏਕਾ ਨਾਰੀ ਜਤੀ ਹੋ। ਹੇ ਕਾਮੰਗ ਨਰਕ ਵਿਸਰਾਮੰਗ, ਹੇ ਕਾਮੰਗ ਨਰਕ ਵਿਸਰਾਮ। ਅੱਜ ਕੱਲ੍ਹ ਨਾ ਥੋੜ੍ਹਾ ਵਿਦਵਾਨ ਜ਼ਿਆਦਾ ਦੁਨੀਆਂ ਪੜ੍ਹ ਗਈ ਆ, ਉਹ ਕਹਿੰਦੇ ਵੀ ਨਰਕ ਸਵਰਗ ਕੋਈ ਹੁੰਦਾ ਹੀ ਨਹੀਂ। ਹੁਣ ਇਹ ਕਹਿੰਦੇ ਨਰਕ ਵਿਸਰਾਮੰਗ। ਨਰਕ ਕੀ ਹੁੰਦਾ? ਆ 84 ਲੱਖ ਜੂਨ 'ਚ ਘੁਮਾਇਆ ਜਾਂਦਾ, ਇਹਦੇ 'ਚੋਂ ਨਿਕਲ ਕੇ ਇੱਥੇ ਆਇਆ, ਸਰਦਾਰੀ ਮਿਲੀ ਆ 84 ਲੱਖ ਦੇ, ਆਪਾਂ ਸਰਦਾਰ ਹਾਂ, ਫਿਰ ਉਹਦੇ 'ਚ ਜਾਣਾ ਚਾਹੁੰਦੇ ਅਸੀਂ? ਕਹਿੰਦੇ ਜਾਣਾ ਚਾਹੁੰਦੇ, ਫਿਰ ਇਹ ਕੰਮ ਤੁਹਾਨੂੰ ਉੱਧਰ ਲੈ ਕੇ ਜਾਊਗਾ। ਹੇ ਕਾਮੰਗ ਨਰਕ ਬਸਰਾਮੰਗ ਬਹੁ ਜੋਨੀ ਭਰਮਾਵਣ ਹੈ। ਕਹਿੰਦੇ ਬੜੀਆਂ ਜੋਨੀਆਂ 'ਚ ਭਰਮਾਊਗਾ ਤੈਨੂੰ। ਫਿਰ ਚਿੱਤ ਹਰਣ ਤ੍ਰੈ ਲੋਕ ਗਿਹੰਗ, ਤਪ ਜਪ ਤਪ ਸੀਲ ਵਿਦਾਰ ਨੇ। ਕਹਿੰਦੇ ਵੀ ਇਹ ਐਸੀ ਇੱਕ ਖੇਡ ਹੈ ਜਿਹੜੀ ਕਾਮ ਦੀ ਆ, ਕਹਿੰਦੇ ਜਪ ਤਪ ਸਾਰਾ ਖਤਮ ਕਰ ਦਿੰਦਾ ਬੰਦੇ ਦਾ, ਇਹ ਤੋਂ ਕੋਈ ਬਚ ਨਹੀਂ ਸਕਦਾ। ਕੌਣ ਬਚਾਉਂਦਾ? ਗੁਰੂ। ਗਿਆਨ, ਗਿਆਨ ਕਾ ਵੱਧਾ ਮਨ ਰਹੇ। ਜਦੋਂ ਹਿਰਦੇ 'ਚ ਗਿਆਨ ਵੱਸ ਗਿਆ, ਗੁਰਮੁਖ ਹਿਰਦੇ ਗਰੀਬੀ ਵਸਾਵੈ, ਫਿਰ ਕਹਿੰਦੇ ਪਰ ਨਾਲੀ ਦੇ ਨੇੜ ਨਾ ਜਾਵੇ। ਜਿਹਨੂੰ ਗੁਰੂ ਬਚਾਵੇ ਉਹਨੂੰ ਕੋਈ ਦੁਨੀਆਂ ਦੀ ਤਾਕਤ ਹੋਰ ਨਹੀਂ ਬਚਾ ਸਕਦੀ। ਗੁਰੂ ਕਿਰਪਾ ਕਰੇ। ਗੁਰੂ ਨੂੰ ਇਹ ਜੁਗਤੀ ਦੱਸੀ ਹੈ ਸਾਨੂੰ ਜੀਵਨ ਦੀ। ਜਿਵੇਂ ਇਤਿਹਾਸ 'ਚ ਆਪਾਂ ਦੇਖਦੇ ਹਾਂ, ਬਹੁਤ ਲੰਬਾ ਚੌੜਾ ਇਤਿਹਾਸ, ਆਪਣੇ ਕੋਲ ਸਮਾਂ ਬੜਾ ਥੋੜ੍ਹਾ ਹੈ। ਭਾਈ ਜੋਗਾ ਜੀ ਹੋਏ ਨੇ, ਹਉਮੈ ਆ ਗਈ ਵੀ ਮੇਰੇ ਵਰਗਾ ਕੋਈ ਸਿੱਖ ਨਹੀਂ ਗੁਰੂ ਦਾ। ਜਿਵੇਂ ਆਪਾਂ ਨੂੰ ਵੀ ਆ ਜਾਂਦੀ ਹੈ, ਮੈਂ ਤਾਂ ਰੋਜ਼ ਹੀ ਇੰਨੀ ਬਾਣੀ ਪੜ੍ਹਦਾ, ਰੋਜ਼ ਗੁਰਦੁਆਰੇ ਸੇਵਾ ਕਰਦਾ, ਇਹ ਹਉਮੈ ਹੀ ਆ। ਜੋਗੇ ਨੂੰ ਵੀ ਹਉਮੈ ਆ ਗਈ ਸੀ ਆਪਣੇ ਅੰਗੇ। ਹੁਣ ਜੋਗਾ ਜਦੋਂ ਡਿੱਗਣ ਲੱਗਿਆ ਇੱਥੇ ਜਾ ਕੇ ਬੇਸਵਾ ਦੇ ਦਰ 'ਤੇ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਰੱਖਿਆ ਕੀਤੀ ਫਿਰ ਉਹਦੀ, ਸਤਿਗੁਰ ਸਿੱਖ ਹੀ ਕਰੇ ਪ੍ਰਿਤਪਾਲ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹਦੇ 'ਤੇ ਤੂੰ ਕਿਰਪਾ ਕਰਦਾ ਉਹ ਇੱਧਰਲੇ ਪਾਸੇ ਨਹੀਂ ਜਾਂਦੀ ਸੁਰਤੀ। ਬਹੁਤ ਕੁਛ ਗੁਰਬਾਣੀ 'ਚ ਇਹਦੇ ਬਾਰੇ ਦੱਸਿਆ ਹੋਇਆ। ਇਸ ਕਰਕੇ ਬਹੁਤ ਸਾਰੇ ਜੀਵ ਇਹਦੇ 'ਤੇ ਬੋਲਦੇ ਨਹੀਂ, ਡਰਦੇ ਹਾਂ ਅਸੀਂ ਇਹ ਤੋਂ, ਕਿਉਂਕਿ ਸਾਡਾ ਮਨ ਡਰਦਾ ਜਦੋਂ ਕੋਈ ਮੌਤ ਦੀ ਗੱਲ ਕਰਦਾ, ਜਦੋਂ ਇਹਦੀ ਗੱਲ ਕਰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਂ ਤੁਸੀਂ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਇਹ ਮੇਰੇ ਗੁਰਸਿੱਖ ਦੀ ਨਿਸ਼ਾਨੀ ਹੈ। ਹਾਂ ਤੁਸੀਂ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਹੁਣ ਮਹਾਰਾਜ ਕਹਿੰਦੇ ਵੀ ਮੈਂ ਉਹ ਗੁਰਸਿੱਖਾਂ ਦੀ ਨਿਸ਼ਾਨੀ ਦੱਸ ਰਹੇ ਨੇ। ਕਹਿੰਦੇ ਉਹ ਪਰਾਇਆ ਧਨ ਉਹਨੂੰ ਹੱਥ ਵੀ ਨਹੀਂ ਲਾਉਂਦੇ। ਸਾਡਾ ਤਾਂ ਧਿਆਨ ਪਰਾਏ ਧਨ ਅਤੇ ਪਰਾਏ ਧਨ 'ਤੇ ਜਾਂਦਾ, ਕਿਉਂਕਿ ਨੇਤਰ ਜਿਹੜੇ ਆ ਇਹਨਾਂ ਦੇ ਵਿੱਚ ਗਿਆਨ ਦਾ ਅੰਜਨ ਨਾ ਹੋਣ ਕਰਕੇ ਇਹ ਨੇਤਰ ਦੋ ਚੀਜ਼ਾਂ ਦੇਖਣਗੇ। ਇੱਕ ਤਾਂ ਪਰਾਇਆ ਧਨ ਦੇਖਦੇ ਨੇ, ਇੱਕ ਪਰਾਇਆ ਧਨ ਦੇਖਦੇ ਨੇ। ਜਦੋਂ ਇਹ ਪਰਾਇਆ ਧਨ ਦੇਖਦੇ ਨੇ ਇਹਦੇ ਅੰਦਰ ਫੁਰਨੇ ਬਣ ਲੱਗ ਜਾਂਦੇ ਆ। ਹੁਣ ਕਹਿੰਦੇ ਪਰ ਦਰਬੇ ਕੋ ਹੱਥ ਨਾ ਲਾਵੇ। ਗੁਰਸਿੱਖ ਪਰਾਏ ਧਨ 'ਤੇ ਭੋਰਾ ਵੀ ਡੋਲਦਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਦੱਸਿਆ, ਜਿਹੜਾ ਕੋਈ ਪਰਾਇਆ ਹੱਕ ਖਾਂਦਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਇਸ ਕਰਕੇ ਉਹਨਾਂ ਦੇ ਧਰਮ ਅਨੁਸਾਰ ਉਹਨਾਂ ਨੂੰ ਦੱਸਿਆ ਵੀ ਇਹ ਹਾਲਤ ਆ ਜਿਹੜਾ ਖਾਂਦਾ ਪਰਾਇਆ ਹੱਕ। ਧਰਮੀ ਬੰਦਾ ਪਰਾਇਆ ਹੱਕ ਨਹੀਂ ਖਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਇਹ ਸਭ ਝੂਠਾ ਹੈ। ਹੁਣ ਪਰਾਇਆ ਧਨ ਜਿਹੜਾ ਇਹ ਕਿਵੇਂ ਇਕੱਠਾ ਕੀਤਾ ਜਾਂਦਾ? ਪ੍ਰਪੰਚ ਕਰਕੇ, ਝੂਠ ਬੋਲ ਕੇ। ਗੁਰਸਿੱਖ ਝੂਠ ਨਹੀਂ ਬੋਲਦਾ। ਅਤੇ ਉਹ ਕਿਉਂ ਇਕੱਠਾ ਕਰਦਾ? ਕਈ ਵਾਰ ਅਸੀਂ ਕਹਿੰਦੇ ਯਾਰ ਸਰਦਾ ਨਹੀਂ ਗਾ, ਲਾਲਚ ਇਹਨੂੰ ਕਹਿੰਦੇ ਨੇ। ਹੁਣ ਉਹ ਪਰਾਇਆ ਧਨ ਇਕੱਠਾ ਕਰਦਾ, ਗੁਰਬਾਣੀ 'ਚ ਕਹਿੰਦੇ ਵੀ ਇਹਨੂੰ ਸਜ਼ਾ ਮਿਲਣੀ ਹੈ ਫਿਰ, ਕਿਉਂਕਿ ਸੁੱਤਾ ਪਿਆ ਮਨ। ਜਿਹਨੇ ਗੁਰਬਾਣੀ ਪੜ੍ਹ ਕੇ ਜਾਗ ਗਿਆ ਉਹ ਨਹੀਂ ਇਹ ਕਰਮ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਦੱਸ ਰਹੇ ਨੇ, ਕਹਿੰਦੇ ਬਹੁ ਪ੍ਰਪੰਚ ਕਰ ਪਰਤਾਂ ਨੇ ਲਿਆਵੈ, ਸੁੱਤਦਾਰਾ ਪੈ ਆਣ ਲਟਾਵੈ। ਸੁੱਤਦਾਰਾ ਪਰਿਵਾਰ ਦੇ ਵਿੱਚ ਫਿਰ ਵੰਡੀਆਂ, ਸੁੱਤ ਦਾਰਾ ਪੈ ਆਣ ਲਟਾਵੈ ਮਨ ਮੇਰੇ ਭੁੱਲੇ ਕਪਟ ਨਕੀਜਾ ਅੰਤ ਨਵੀੜਾ ਤੇਰੇ ਜੀ ਭੈਲੀ ਜੇ ਜੀ ਨੂੰ ਇਹ ਗੱਲ ਸਮਝ ਆ ਗਈ ਵੀ ਨਿਮੇੜਾ ਤਾਂ ਮੈਂ ਇਹਨਾਂ ਨੇ ਲਿਆ ਲਿਆ ਕੇ ਖਵਾਉਣਾ ਇਹਨਾਂ ਨੂੰ ਆਵੇਂ ਇਹਨਾਂ ਨੇ ਮੇਰੇ ਸਾਥ ਨਹੀਂ ਆਉਣਾ ਜਿਨ੍ਹਾਂ ਦੀ ਖਾਤਰ ਆਪਾਂ ਠੱਗੀਆਂ ਮਾਰਦੇ ਹਾਂ ਧੋਖੇ ਕਰਦੇ ਹਾਂ ਉਹ ਤੁਹਾਡਾ ਸਾਥ ਨਹੀਂ ਦੇਣਾ ਕਿਸੇ ਨੇ ਵੀ ਹੁਣ ਮਹਾਰਾਜ ਕਹਿੰਦੇ ਉਹਨਾਂ ਗੁਰਸਿੱਖਾਂ ਤੋਂ ਮੈਂ ਹੋਂ ਤਾਂ ਸਕੋਲ ਕਮਾਇਆ ਮੈਂ ਕੁਰਬਾਨ ਜਾਂਦਾ ਪਰ ਦਰਬੇ ਨੂੰ ਹੱਥ ਨਾ ਲਾਵੈ ਉਹ ਪਰਾਇਆ ਧਨ ਤੇ ਪਰਾਇਆ ਤਨ ਨਹੀਂ ਤੱਕਦੇ ਹੋਂ ਤਾਂ ਸਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੈ ਹੁਣ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਂਦਾ ਜਿਹੜੀ ਪਰਾਏ ਆ ਨਿੰਦਾ ਨਾ ਸੁਣਦੇ ਆ ਤੇ ਨਾ ਕਰਦੇ ਆ ਨਿੰਦਾ ਕਰਨੀ ਤੇ ਨਿੰਦਾ ਸੁਣਨੀ ਸਜ਼ਾ ਇੱਕੋ ਜਿਹੀ ਹੋਈ ਆ ਪਰ ਨਿੰਦਾ ਸੁਣ ਆਪ ਹਟਾਵੈ ਆਪਣੇ ਆਪ ਨੂੰ ਆਪ ਵਰਜਣਾ ਜੇ ਕੋਈ ਨਿੰਦਾ ਕਰਨ ਲੱਗਿਆ ਉਹਨੂੰ ਕਹਿ ਦਿਓ ਯਾਰ ਵੀ ਰਹਿਣ ਦੇ ਮੈਂ ਸੁਣਨੀ ਨਹੀਂ ਜਾਂ ਤੁਸੀਂ ਸੁਣੋ ਨਾ ਜਾਂ ਤੁਸੀਂ ਕਹਿ ਦਿਓ ਵੀ ਮੈਂ ਨਹੀਂ ਸੁਣਨੀ ਪਰ ਨਿੰਦਾ ਸੁਣ ਆਪ ਹਟਾਵੇ ਆਪਣੇ ਆਪ ਨੂੰ ਵੀ ਹਟਾਵੇ ਮੈਂ ਵੀ ਕਿਸੇ ਦੀ ਨਿੰਦਾ ਨਹੀਂ ਕਰਨੀ ਗੁਰਬਾਣੀ 'ਚ ਫੈਸਲਾ ਦਿੱਤਾ ਜੇ ਕੋਈ ਨਿੰਦਾ ਕਰਦਾ ਅਤੇ ਸੁਣਦਾ ਉਹਦੀ ਸਜ਼ਾ ਵੀ ਦੱਸੀ ਹੋਈ ਆ ਗੁਰਬਾਣੀ 'ਚ ਗੁਰਬਾਣੀ 'ਚ ਪ੍ਰਮਾਣ ਕਰਦੇ ਨੇ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁੱਖ ਮੁਗਧ ਕਰਨ ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ ਕਹਿੰਦੇ ਉਹਨਾਂ ਨੂੰ ਫਿਰ ਇਹ ਜੂਨਾਂ 'ਚ ਜਾਣਾ ਪੈਂਦਾ ਟੇਢੀਆਂ ਮੇਢੀਆਂ 'ਚ ਜਿਹੜੇ ਨਿੰਦਾ ਕਰਦੇ ਨੇ ਇਹ ਭਲੀ ਨਹੀਂ ਹੈ ਚੰਗੀ ਨਹੀਂ ਹੈ ਇਹ ਮਾੜੀ ਹੈ ਨਿੰਦਾ ਪਰ ਇਹਦਾ ਸਵਾਦ ਬਹੁਤ ਆ ਉਨਾ ਚਿਰ ਹੀ ਸਵਾਦ ਆਉਂਦਾ ਜਿੰਨਾ ਚਿਰ ਅਗਿਆਨਤਾ ਹੈ ਜਦੋਂ ਗਿਆਨ ਹੋ ਜਾਂਦਾ ਫਿਰ ਉਹ ਇਹ ਕੰਨਾਂ ਦੇ ਨਾਲ ਨਿੰਦਾ ਨਾ ਸੁਣਦਾ ਇਸ ਕਰਕੇ ਜੇ ਕੋਈ ਤੁਹਾਡੀ ਨਿੰਦਾ ਕਰਦਾ ਤੁਹਾਨੂੰ ਦੁੱਖ ਨਹੀਂ ਹੋਣਾ ਚਾਹੀਦਾ ਬਾਬਾ ਕਬੀਰ ਕਹਿੰਦਾ ਮੈਨੂੰ ਚੰਗਾ ਲੱਗਦਾ ਕਿਉਂਕਿ ਉਹ ਸਾਡੇ ਕੱਪੜੇ ਸਾਡੇ ਮਨ ਦੀ ਮੈਲ ਲਾ ਰਿਹਾ ਜਦੋਂ ਅਸੀਂ ਕਿਸੇ ਦੀ ਨਿੰਦਾ ਕਰ ਰਹੇ ਹਾਂ ਨਾ ਉਹਦੇ ਮਨ ਨੂੰ ਸਾਹਮਣੇ ਰੱਖ ਕੇ ਉਹਦੀ ਗੱਲ ਕਰਦੇ ਹਾਂ ਉਹਦੀ ਮੈਲ ਲੈਂਦੀ ਆ ਸਾਡੇ 'ਤੇ ਚੜ੍ਹਦੀ ਆ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸ ਬਾਬਾ ਕਬੀਰ ਜੀ ਦੱਸਦੇ ਨੇ ਨਿੰਦੋ ਨਿੰਦੋ ਮੁੱਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਜਨ ਕਹਿੰਦੇ ਨੇ ਜੁੜੇ ਹੋਏ ਨੂੰ ਜੁੜੇ ਹੋਏ ਨੂੰ ਚੰਗੀ ਲੱਗਦੀ ਆ ਆਪਣੀ ਤਾਂ ਕੋਈ ਮਾੜਾ ਜਿਹਾ ਗੱਲ ਕਹਿ ਦੇਵੇ ਤਾਂ ਫਿਰ ਤਾਂ ਡਾਂਗ ਖੜਕਦੀ ਹੈ ਇਸ ਕਰਕੇ ਉਹਨਾਂ ਨੂੰ ਚੰਗੀ ਲੱਗਦੀ ਹੈ ਗੁਰਮੁਖਾਂ ਨੂੰ ਉਹ ਕਹਿੰਦੇ ਵੀ ਚੰਗੀ ਗੱਲ ਆ ਚਲੋ ਜਿਹੜੀ ਮਾੜੀ ਮੋਟੀ ਮੈਲ ਲੱਗਦੀ ਹੈ ਇਹ ਧੋ ਦਿੰਦੇ ਨੇ ਇਸ ਲਈ ਨਿੰਦਾ ਜਿਹੜੀ ਹੈ ਕਹਿੰਦੇ ਗੁਰਮੁਖ ਨਿੰਦਾ ਨਾ ਕਰਦੇ ਆ ਨਾ ਸੁਣਦੇ ਆ ਹਾਂ ਤਾਂ ਸਕੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਕਮਾਵੈ ਮਹਾਰਾਜ ਕਹਿੰਦੇ ਜਿਹੜਾ ਸਤਿਗੁਰ ਦਾ ਉਪਦੇਸ਼ ਹੈ ਨਾ ਗੁਰਸਿੱਖ ਸੁਣਦੇ ਅਤੇ ਕਮਾਉਂਦੇ ਨੇ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰ ਦਾ ਖਿਤਾਬ ਆ ਇਹ ਉਪਦੇਸ਼ ਹਰ ਇੱਕ ਸਿੱਖ ਲਈ ਆ ਇਹ ਸੁਣਨਾ ਅਤੇ ਕਮਾਉਣਾ ਨਾ ਅਸੀਂ ਸੁਣਦੇ ਹਾਂ ਅਤੇ ਨਾ ਅਸੀਂ ਕਮਾਉਂਦੇ ਹਾਂ ਸਾਡੀ ਬਹੁ ਗਿਣਤੀ ਹੈ ਇਸ ਕਰਕੇ ਸੁਣਾਂਗੇ ਤਾਂ ਕਮਾਵਾਂਗੇ ਜੇ ਹੁਣ ਸੁਣ ਲਿਆ ਆਹ ਜਿੰਨੇ ਬਚਨ ਆ ਗੁਰੂ ਨੇ ਸਾਨੂੰ ਭਾਈ ਗੁਰਦਾਸ ਜੀ ਨੇ ਦੱਸਿਆ ਪਰ ਨਾਰੀ ਦੇ ਨੇੜ ਨਾ ਜਾਵੇ ਪਰ ਦਰਬੇ ਕੋ ਹੱਥ ਨਾ ਲਾਵੇ ਪਰ ਨਿੰਦਾ ਸੁਣ ਆਪ ਹਟਾਵੇ ਸਤਿਗੁਰ ਕਾ ਉਪਦੇਸ਼ ਕਰਮਾਵੇ ਸਤਿਗੁਰ ਦਾ ਕਮੇ ਉਪਦੇਸ਼ ਹਿਰਦੇ 'ਚ ਵਸੂ ਤਾਂ ਚੀਜ਼ਾਂ ਤੋਂ ਬਚਿਆ ਜਾਊ ਇਹਨਾਂ ਤੋਂ ਬੁਰਾਈਆਂ ਤੋਂ ਹੁਣ ਮਹਾਰਾਜ ਕਹਿੰਦੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ ਹੈ ਇਹ ਤੇਰੇ ਨਾਲ ਹੋਊਗਾ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਇਹੀ ਛਡਾਉਂਦਾ ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ ਇਸ ਕਰਕੇ ਕਹਿੰਦੇ ਜਿਨ੍ਹਾਂ 'ਤੇ ਤੂੰ ਖੁਸ਼ ਹੁੰਦਾ ਸਤਿਗੁਰ ਖੁਸ਼ ਹੁੰਦਾ ਉਹਨਾਂ ਨੂੰ ਆਪਣਾ ਉਪਦੇਸ਼ ਸੁਣਦੇ ਅਤੇ ਉਹ ਤੇਰਾ ਉਪਦੇਸ਼ ਕਮਾਉਂਦੇ ਨੇ ਹੋਂ ਤਾਂ ਸਕੋਲ ਕਮਾਇਆ ਥੋੜ੍ਹਾ ਸਵੈ ਥੋੜ੍ਹਾ ਹੀ ਖਾਵੈ ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਦੀ ਨਿਸ਼ਾਨੀ ਆ ਉਹ ਥੋੜ੍ਹਾ ਖਾਂਦੇ ਨੇ ਅਤੇ ਥੋੜ੍ਹਾ ਸੌਂਦੇ ਨੇ ਕਿਉਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਅਲਪਹਾਰ ਸੁਲਪ ਸੀ ਨਿੰਦਰਾ ਜੇ ਕਹਿੰਦੇ ਤੁਸੀਂ ਭੋਜਨ ਹਲਕਾ ਭੋਜਨ ਖਾਓਗੇ ਨਾ ਤੁਹਾਨੂੰ ਨੀਂਦ ਵਧੀਆ ਆਊਗੀ ਤੁਸੀਂ ਦੇਖਿਓ ਕਿਤੇ ਜਦੋਂ ਵਿਆਹ ਤੋਂ ਆਏ ਹੁੰਦੇ ਨਾ ਲੇਟ ਖਾਣਾ ਖਾਂਦੇ ਹੋ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਸਵੇਰੇ ਉੱਠਣ ਸਾਰ ਸਰੀਰ ਦੀ ਬੁਰੀ ਹਾਲਤ ਹੋਈ ਪਈ ਹੁੰਦੀ ਹੈ ਇਸ ਕਰਕੇ ਭੋਜਨ ਦਾ ਵੀ ਭਜਨ ਦੇ ਨਾਲ ਸੰਬੰਧ ਹੈ ਤਮੋ ਗੁਣੀ ਭੋਜਨ ਧਿਆਨ ਨਹੀਂ ਲੱਗਣ ਦਊਗਾ ਇਸ ਕਰਕੇ ਬਹੁਤ ਸਾਰੀ ਕੰਟਰੋਵਰਸੀ ਚੱਲਦੀ ਹੈ ਵੀ ਆਹ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ ਤੁਸੀਂ ਦੇਖਣਾ ਕੀ ਖਾਣਾ ਮਹਾਰਾਜ ਕਹਿੰਦੇ ਉਹ ਖਾਣਾ ਖਾਣਾ ਜਿਹੜਾ ਛੇਤੀ ਹਜ਼ਮ ਹੋ ਜਾਵੇ ਅਲਪਹਾਰ ਸੁਲਪ ਸੀ ਨਿੰਦਰਾ ਹੋਂ ਤਿਸ ਘੋਲ ਘੁਮਾਇਆ ਥੋੜ੍ਹਾ ਸਵੈ ਥੋੜ੍ਹਾ ਹੀ ਖਾਵੈ ਕਿ ਮਹਾਰਾਜ ਕਹਿੰਦੇ ਰਸ ਕਸ ਖਾਏ ਪਿੰਡ ਵਧਾਏ ਭੇਖ ਕਰੇ ਕਈ ਵਾਰੀ ਉੱਤੋਂ ਦੀ ਫਿਰ ਮੋਟਾ ਡਾਢਾ ਹੋਵੇ ਨਾ ਅਸੀਂ ਉਹਨੂੰ ਸੰਤ ਸਮਝ ਲੈਂਦੇ ਹਾਂ ਚੋਲਾ ਚਾਲਾ ਮੋਟਾ ਵਧੀਆ ਪਾਇਆ ਹੋਵੇ ਕਿਉਂਕਿ ਵਿਹਲਾ ਹੈਗਾ ਨਾ ਖਾਂਦਾ ਵੀ ਵੱਧ ਮਹਾਰਾਜ ਕਹਿੰਦੇ ਰਸ ਕਸ ਖਾਏ ਤੁਸੀਂ ਵੀ ਬੜੀ ਸੇਵਾ ਕਰਦੇ ਹੋ ਜਦੋਂ ਜਾਂਦੇ ਹਾਂ ਕਰਨੀ ਚਾਹੀਦੀ ਹੈ ਮਹਾਰਾਜ ਕਹਿੰਦੇ ਕੋਈ ਮਾੜੀ ਗੱਲ ਨਹੀਂ ਪਰ ਕਹਿੰਦੇ ਜੇ ਕੋਈ ਗੁਰਮੁਖ ਆ ਉਹਦੀ ਸੇਵਾ ਕੀਤੀ ਥਾਂ ਪੈਣੀ ਹੈ। ਜਿਹਨੇ ਰਸ ਕਸ ਸਮਝ ਕੇ ਖਾ ਰਿਹਾ ਕਹਿੰਦੇ ਪਿੰਡ ਵਧਾਏ, ਭੇਖ ਕਰੇ ਗੁਰ ਸ਼ਬਦ ਨਾ ਕਮਾਏ, ਉਹ ਗੁਰੂ ਦੀ ਸ਼ਬਦ ਦੀ ਵਿਚਾਰ ਨਹੀਂ ਸੁਣਾਉਣਗੇ ਤੁਹਾਨੂੰ, ਤੁਹਾਡੇ ਘਰੇ ਜਾਣਗੇ। ਮੈਂ ਤਾਂ ਬਹੁਤ ਵਾਰ ਦੇਖਦਾ ਰੋਟੀਆਂ ਖਾ ਕੇ ਮੁੜੇ ਆਉਣਗੇ, ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਉੱਥੇ ਸੁਣਾਉਣਗੇ। ਕਹਿੰਦੇ ਭੇਖ ਕਰੇ ਗੁਰ ਸ਼ਬਦ ਨਾ ਕਮਾਏ, ਅੰਤਰ ਰੋਗ ਮਹਾਂ ਦੁੱਖ ਭਾਰੀ ਵਿਸਟਾ ਮਾਹੇ ਸਮਾਏ। ਕਹਿੰਦੇ ਉਹ ਤਾਂ ਗੰਦਗੀ ਦਾ ਕੀੜਾ ਹੈ ਜਿਹਨੂੰ ਇਹ ਗਿਆਨ ਨਹੀਂ ਆਇਆ, ਗੁਰ ਉਪਦੇਸ਼ ਜੀ ਨੇ ਦੁਆਰਾ ਆਪਣੇ ਅੰਦਰ ਹਿਰਦੇ 'ਚ ਨਹੀਂ ਵਸਾਇਆ। ਗੁਰਮੁਖ ਸੋਈ ਸਹਿਜ ਸਮਾਵੈ। ਕਹਿੰਦੇ ਗੁਰਮੁਖ ਉਹ ਆ ਜਿਹੜਾ ਸਹਿਜ 'ਚ ਸਮਾ ਜਾਂਦਾ। ਇਹ ਬੜੀ ਵੱਡੀ ਗੱਲ ਹੈ, ਬੜੀ ਡੂੰਘੀ ਗੱਲ ਹੈ ਜੀ, ਲੰਬਾ ਸਮਾਂ ਲਈ ਕਥਾ ਕਰਾਂਗੇ, ਕੱਲ੍ਹ ਕਰਾਂਗੇ ਇੱਥੋਂ ਫਿਰ ਸ਼ੁਰੂ। ਸਹਿਜ ਕੀ ਹੈ? ਚੌਥਾ ਪਦ ਸਹਿਜ, ਇਹ ਸਾਰਾ ਗੁਰਬਾਣੀ 'ਚ ਬਹੁਤ ਸਾਰਾ ਜ਼ਿਕਰ ਆਇਆ। ਆਪਣਾ ਸਮਾਂ ਜਿਹੜਾ ਉਹ ਸਮਾਪਤ ਆ, ਪੰਧ ਸਮੇਂ ਨੇ ਆਪਣਾ ਕਿਉਂਕਿ ਪੂਰਾ ਹੋ ਗਿਆ। ਸਮੇਂ 'ਚ ਰਹਿ ਕੇ ਗੁਰੂ ਦੀ ਗੱਲ ਕਰਨੀ ਚਾਹੀਦੀ ਹੈ ਅਤੇ ਸੁਣਨੀ ਚਾਹੀਦੀ ਹੈ। ਗੁਰੂ ਕਿਰਪਾ ਕਰੇ, ਆਓ ਗੁਰੂ ਘਰ ਦੇ ਮਹਾਨ ਕੀਰਤਨੀਏ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਹਰਿਮੰਦਰ ਸਾਹਿਬ ਤੋਂ ਭਾਈ ਕਮਲਜੀਤ ਸਿੰਘ ਜੀ, ਉਹਨਾਂ ਦਾ ਰਾਗੀ ਜੱਥਾ ਗੁਰੂ ਕੀਰਤਨ ਨਾਲ ਜੋੜੇਗਾ। ਆਓ ਜੀ, ਹੋਈਆਂ ਭੁੱਲਾਂ ਚੁੱਕਾਂ ਨਾ ਚਿਤਾਰਨੀਆਂ, ਗੁਰਬਾਣੀ ਗਾਹ ਦਿਓ ਦਾ ਕੋਈ ਐਸਾ ਸ਼ਬਦ ਬੋਲਿਆ ਗਿਆ ਵੀ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਗੁਰੂ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ, ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਅਤੇ ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਰਵਾਬੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਕੀਰਤਨੀਏ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਗੇ। ਅਤੇ ਠੀਕ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਆਪਣੇ ਪਾਸ ਪੰਥ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਬਿੰਦਰਪਾਲ ਸਿੰਘ ਜੀ, ਜੋ ਵਿਸ਼ੇਸ਼ ਤੌਰ 'ਤੇ 2 ਦਿਨਾਂ ਦੇ ਵਾਸਤੇ ਹਾਜ਼ਰੀਆਂ ਭਰਨ ਵਾਸਤੇ ਪਹੁੰਚ ਰਹੇ ਹਨ, ਅੱਜ ਅਤੇ ਕੱਲ੍ਹ ਸ਼ਾਮ ਦੇ ਦੀਵਾਨਾਂ ਦੇ ਵਿੱਚ ਦੋਵੇਂ ਦਿਨ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਲਾਹੇ ਲੈਣੇ। ਸੋ ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆਪ ਜਰ ਸਰਬ ਕਲਾ ਭਰਪੂਰ ਦੀ ਸਹਿਜਤ ਕਥਾ ਨਾਨਕ ਦਾਸਨ ਦਾਸ ਉਦਿਆ ਗੈ ਬਿਨਵਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦੇ ਜੱਥੇ ਦਾ। ਅਰਦਾਸ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਤਾਂ ਕਿ ਇਸੇ ਤਰ੍ਹਾਂ ਕੀਰਤਨ ਦੇ ਨਾਲ ਸੇਵਾ ਕਰਦੇ ਰਹਿਣ। ਗੁਰਮੁਖ ਪਿਆਰੇ, ਜਿਸ ਤਰ੍ਹਾਂ ਆਪ ਜੀ ਨੂੰ ਪਿਛਲੇ ਦਿਨਾਂ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ ਕਿ ਪੰਥ ਦੇ ਮਹਾਨ ਕਥਾਵਾਚਕ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਿੰਦਰਪਾਲ ਸਿੰਘ ਜੀ, ਜੋ ਆਪਣੇ ਪਾਸ ਦੋ ਦਿਨਾਂ ਦੇ ਵਿਸ਼ੇਸ਼ ਹਾਜ਼ਰੀਆਂ ਭਰਨਗੇ, ਅੱਜ ਅਤੇ ਕੱਲ੍ਹ ਸ਼ਾਮ ਦੇ ਦੀਵਾਨਾਂ ਵਿੱਚ ਵੀ ਭਾਈ ਸਾਹਿਬ ਜੀ ਹਾਜ਼ਰੀਆਂ ਭਰਨਗੇ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਨੂੰ ਜੀ ਆਇਆਂ ਆਖਦੇ ਹਾਂ, ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਜੋ ਇਹਨਾਂ ਆਪਣੇ ਬੀਜੀ ਸਕੈਜੂਅਲ ਦੇ ਵਿੱਚੋਂ ਦੋ ਦਿਨ ਦਾ ਸਮਾਂ ਕੱਢਿਆ ਹੈ ਗੁਰਦੁਆਰਾ ਸਾਹਿਬ ਦੇ ਵਾਸਤੇ। ਸੋ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦੇ। ਨਾਲ ਹੀ ਬਹੁਤ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਹੁਣਾਂ ਦਾ, ਜਿਹਨਾਂ ਇਹ ਸਾਰਾ ਸਕੈਜੂਅਲ ਬਣਾਇਆ ਹੈ। ਆਪ ਨੂੰ ਪਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਸਾਹਿਬ ਜੀ ਹੁਣਾਂ ਵੱਲੋਂ 12 ਸਤੰਬਰ ਤੋਂ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਵਿਖੇ ਵੀ ਹਾਜ਼ਰੀਆਂ ਭਰੀਆਂ ਜਾਣਗੀਆਂ। ਸੋ ਇੱਥੇ ਦੋ ਦਿਨਾਂ ਦਾ ਸਮਾਂ ਹੈ ਅੱਜ ਅਤੇ ਕੱਲ੍ਹ ਦਾ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ ਲਾਹੇ ਲੈਣੇ। ਅਤੇ ਨਾਲ ਹੀ ਦੋ ਜ਼ਰੂਰੀ ਬੇਨਤੀਆਂ ਹਨ ਕਿ ਆਉਣ 13 ਤਰੀਕ ਨੂੰ ਐਤਵਾਰ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਰੈਸਲਿੰਗ ਦਾ ਟੂਰਨਾਮੈਂਟ ਹੋ ਰਿਹਾ ਹੈ, ਜਿਸ ਦੇ ਵਿੱਚ ਬਹੁਤ ਸਾਰੇ ਬੱਚਿਆਂ ਵੱਲੋਂ ਜੋ ਆਪਣੀ ਕਮਿਊਨਿਟੀ ਅਤੇ ਦੂਸਰੀ ਕਮਿਊਨਿਟੀਆਂ ਦੇ ਬੱਚੇ ਰੈਸਲਿੰਗ ਕਰਦੇ ਹਨ, ਉਹਨਾਂ ਵੱਲੋਂ ਇਸ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਜਾਵੇਗਾ। ਇਸ ਟੂਰਨਾਮੈਂਟ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੋਵੇਗਾ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਹਾਜ਼ਰੀਆਂ ਭਰਨੀਆਂ ਅਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਨਾ ਲੈ ਕੇ ਆਉਣਾ, ਕਿਉਂਕਿ ਬੱਚੇ ਸਾਰਾ ਕੁਛ ਦੇਖ ਕੇ ਉਤਸ਼ਾਹਿਤ ਹੋਣਗੇ ਅਤੇ ਇਸ ਪਾਸੇ ਲੱਗਣਗੇ। ਅਤੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਜੋ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ ਹੈ, ਇਸ ਵਾਰ 24 ਅਕਤੂਬਰ ਸ਼ਨੀਵਾਰ ਨੂੰ ਹੋ ਰਿਹਾ ਹੈ, ਜਿਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਆਪਣੇ ਬੱਚਿਆਂ ਨੂੰ ਇਸ ਦੇ ਵਿੱਚ ਰਜਿਸਟਰ ਕਰਾਓ, ਤਾਂ ਨਾਲ ਹੀ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹੋਰ ਪ੍ਰੋਗਰਾਮ ਹਨ ਜਿਸ ਦੇ ਵਿੱਚ ਬੱਚਿਆਂ ਦੇ ਯੂਥ ਦਰਬਾਰ ਅਤੇ ਹੋਰ ਕਲਾਸਾਂ ਚੱਲਦੀਆਂ ਹਨ, ਉਹਨਾਂ ਦੇ ਵਿੱਚ ਵੀ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ, ਤਾਂ ਕਿ ਸਾਰੇ ਹੀ ਪਰਿਵਾਰਾਂ ਸਮੇਤ ਆਪਾਂ ਬੱਚਿਆਂ ਨਾਲ ਹਾਜ਼ਰੀ ਭਰ ਕੇ ਵੱਧ ਤੋਂ ਵੱਧ ਲਾਹਾ ਲੈ ਸਕੀਏ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੜਿਆ ਮੂਰਖ ਮੁਗਦਾ ਜਨਮ ਭਇਆ।

परम सम्मान योग जुगोह जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या वेले दे गुरमत दीवान दी आप जी हाजरी भर रहे हो। जो सतगुरां दे घर विच जीवन कमाण लई जो शिखर कर्म सतगुरां ने दस्या है, सब तो श्रेष्ठ सब तो उत्तम उस सब तो उत्तम पवित्र कर्म विच आपां हाजरी भर रहे सां। ओ सारे धर्म दे कर्मा तो श्रोमणी कमर कर्म एक है कि अकाल पुरख वाहिगुरु जी दी सिव तो सलाह दे विच कीर्तन करना। इस करके मैं शब्द श्रोमणी शिखर कर्म वरत्या है। और सतगुरु जी ने श्री गुरु ग्रंथ साहिब दी अमृत गुरबाणी दे विच सारे कर्म कांडा दा जिक्र करदिया अखीर ते जब नू जिसनू सब तो उत्तम कर्म मनिया ओह है सतगुरां दी बाणी दा कीर्तन करना। हजूर दा एक बचन है सोठ राग दी अष्टपदी है। उस अष्टपदी दियां पहलियां रहाओ दियां तुकां ने मैं किए कर्म अनेका हार परियो स्वामी के द्वारे दीजे बुद्ध विवेका। उस विच सतगुरां ने अनेकां कर्मां दा जिक्र कीता। सब तो पहला विद्या दा जिक्र कीता, जोग मत दा जिक्र कीता, तीर्थ इशनान दा जिक्र कीता, चुप धारण करके जिंदगी बतीत करन दा जिक्र कीता, इत्थों तक के राज भाग मान के दुनियावी जिन्नियां वासनावां ने उहनां नूं भोगण दा जिक्र कीता। सब दा वेरवा दे के अखीर ते सतगुरां ने आप ही उत्तर दिता कि सब तो श्रोमणी कर्म की है। असी बचन पढ़ने आ, पाठ पढ़ियो, अरवेद विचारियो, निवल भुअंगम साधे, पंच जना सो संग न छुटक्यो, अदक आहंग बुद्ध बांधे। सतगुरु गुरु अर्जन देव जी कहिंदे पाठ भी कीते, विचार भी निठ के कीती, जोगियां वाले कर्म भी कीते, पर सच है कि इन्हां पंजां वकारां ने एक कर्म करन दे बावजूद भी अंदरों खैड़ा नहीं छड्डिया। फिर अगे वचन कीता कि प्यारे इन बिद मिलन ना जाई, मैं किए कर्म अनेका हार परियो स्वामी के द्वारे दीजे बुद्ध विवेका। ओ सूझवान विद्वान कहिंदे ने कि इस अष्टपदी दे अर्थ कर लग्या, हर एक पदे नाल इस नूं जोड़ के अर्थ करो कि मैं किए कर्म अनेकां। उस विच सतगुरां ने सारा जिक्र कीता, मन कामना तीर्थ जय बस्यो, सारा जिक्र करके अखीर ते जब सतगुरां ने जिहड़ा सब तो श्रोमणी कर्म दस्या ओ है हर कीर्त साध संगत है सिर कर्मन कै कर्मा कहो नानक तिस भयो प्राप्त जिस पुरब लिखे का लहना, तेरो सेवक ए रंग माता भयो कृपाल दीन दुख भंजन हार हर कीर्तन एहो मन राता रहाओ दूजा। इत्थे सतगुरां ने फिर सब तो श्रोमणी कर्म संगत जी जिहड़ा दस्या ओ गुरु दी बाणी दा कीर्तन है। दूजी गल भाई साहब ने बड़ा प्यारा शब्द वरत्या रबाब, ते असल विच गुरु नानक साहब ने इसे ही साज की वरतों कराई भाई मरदाना जी। मैं अजे फतेह नहीं बुलाई, सिर्फ थोड़ी जी बेनती कर ली।
ਹਾਲਾਂਕਿ ਭਾਈ ਸਾਹਿਬ ਨੂੰ ਪਤਾ ਹੈ ਰਬਾਬਾਂ ਦੀਆਂ ਕਈ ਕਿਸਮਾਂ ਨੇ। ਇਸ ਨੂੰ ਕਿ ਜਿਹੜਾ ਭਾਈ ਮਰਦਾਨਾ ਜੀ ਨੇ ਵਜਾਈ ਉਸਨੂੰ ਫਰੰਦੀਆ ਰਬਾਬ ਕਹਿੰਦੇ ਆ, ਇਸ 'ਤੇ ਹੀ ਹੈ ਨਾ ਜੀ, ਭਾਈ ਫਰੰਦੇ ਤੋਂ ਰਬਾਬ ਬਣਵਾਈ। ਇਹਦੀ ਰਿਧਮ ਹੀ ਬੜੇ ਕਮਾਲ ਦੀ ਹੈ। ਅਤੇ ਭਾਈ ਸਾਹਿਬ ਨੇ ਜਿੰਨੀ ਵਾਰੀ ਭਾਈ ਸਾਹਿਬ ਲਈ ਸ਼ਬਦ ਵਰਤਿਆ ਉਹਦੇ ਵਿੱਚ ਖਾਸ ਕਰਕੇ ਭਾਈ ਮਰਦਾਨਾ ਜੀ ਲਈ ਰਬਾਬੀ ਸ਼ਬਦ ਵਰਤਿਆ ਹੈ। ਉਹ ਸ਼ਬਦ ਹੈ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਸ਼ਬਦ ਹੋਰ ਵਰਤਿਆ ਕਿ ਭਲਾ ਰਬਾਬ ਵਜਾਇਣ ਦਾ ਮਜਲਸ ਮਰਦਾਨਾ ਮਿਰਾਸੀ, ਇਹ ਸ਼ਬਦ ਵਰਤਿਆ ਹੈ। ਜੇ ਤਵਾਰੀਖ ਨੂੰ ਪੜ੍ਹੋ ਤਾਂ ਭਾਈ ਮਰਦਾਨਾ ਜੀ ਦਾ ਜਿਹੜਾ ਪਿਛੋਕੜ ਹੈ ਉਹ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਨਾਲ ਜਾ ਕੇ ਜੁੜਦਾ ਹੈ। ਜੋ ਪਟਿਆਲਾ ਯੂਨੀਵਰਸਿਟੀ ਕਿਤਾਬ ਛਾਪੀ ਡਾਕਟਰ ਮਹਿੰਦਰ ਕੋਲ ਉਹ ਪਿਛੋਕੜ ਤੱਕ ਲੈ ਕੇ ਜਾਂਦੇ ਆ। ਉਂਝ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਦੋ ਵਾਰੀ ਜਦੋਂ ਸ਼ਬਦ ਦੇ ਵਰਤਿਆ ਉਸ ਵਿੱਚ ਇਹ ਵਰਤਿਆ ਭਲਾ ਰਬਾਬ ਵਜਾਇਣ ਦਾ ਮਜਲਸ ਮਰਦਾਨਾ ਮਿਰਾਸੀ। ਮਿਰਾਸੀ ਸ਼ਬਦ ਅਰਬੀ ਦੇ ਮਿਰਾਸ ਸ਼ਬਦ ਤੋਂ ਬਣਿਆ ਹੈ, ਜਿਸ ਦਰ 'ਤੇ ਸਾਂਭਣ ਵਾਲਾ, ਵਿਰਾਸਤ ਨੂੰ ਰੱਖਣ ਵਾਲਾ। ਮੈਂ ਸਿਰਫ ਇੱਕੋ ਬੇਨਤੀ ਕਰਕੇ ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਉਹ ਹਜ਼ੂਰ ਨਾਲ ਕੀਰਤਨ ਕਰਦੇ ਆ ਸਾਡੇ ਕੋਲ। ਅਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਯਾਦ ਵਿੱਚ ਹਰ ਸਾਲ ਆਪ ਸੰਗਤ ਦੇ ਦਰਸ਼ਨ ਕਰਨ ਮੈਂ ਉਹਨਾਂ 'ਤੇ ਕਈ ਸਾਲ ਉਹ ਚੱਲੇ। ਬਾਬਾ ਬੁੱਢਾ ਸਾਹਿਬ ਦਾ ਸਭ ਤੋਂ ਪਹਿਲਾਂ ਜਿੰਨਾ ਜੀਵਨ ਲਿਖਿਆ ਡਿਟੇਲ ਨਾਲ ਉਹਨੇ ਗਿਆਨੀ ਮੰਗਲ ਸਿੰਘ ਦੀ ਉਪਦੇਸ਼ਕ, ਬਹੁਤ ਪੁਰਾਣੀ ਕਿਤਾਬ ਹੈ, ਮਿਲ ਜਾਂਦੀ ਅੱਜ ਕੱਲ੍ਹ, ਪਰ ਜਦੋਂ ਬਹੁਤ ਵਾਰੀ ਛਪਾਈ ਹੋਏ ਤਾਂ ਕਈ ਗਲਤੀਆਂ ਵਿੱਚ ਹੋ ਜਾਂਦੀਆਂ। ਉਸ ਵਿੱਚ ਬਾਬਾ ਬੁੱਢਾ ਸਾਹਿਬ ਨੂੰ ਭਾਈ ਮਰਦਾਨਾ ਜੀ ਪੁੱਛਦੇ ਆ ਕਿ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਮਿਲੇ। ਬਾਬਾ ਬੁੱਢਾ ਸਾਹਿਬ ਆਪਣਾ ਜ਼ਿਕਰ ਕਰ ਦਿੰਦੇ ਆ, ਇਸ ਤਰ੍ਹਾਂ ਮਿਲਿਆ। ਬਾਬਾ ਜੀ ਭਾਈ ਮਰਦਾਨਾ ਜੀ ਨੂੰ ਪੁੱਛਦੇ ਆ ਕਿ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਮਿਲੇ। ਹਾਲਾਂਕਿ ਮੈਨੂੰ ਪਤਾ ਭਾਈ ਮਨੀ ਸਿੰਘ ਹੋਣਾ ਹੋਰ ਲਿਖਿਆ ਹੈ, ਜਨਮ ਸਾਖੀਆਂ ਕੁਛ ਹੋਰ ਕਹਿੰਦੀਆਂ ਨੇ, ਪਰ ਮੈਨੂੰ ਉੱਥੇ ਗੱਲ ਬੜੀ ਚੰਗੀ ਲੱਗੀ। ਭਾਈ ਮਰਦਾਨਾ ਜੀ ਨੇ ਆਪਣੇ ਪਿਤਾ ਦਾ ਜ਼ਿਕਰ, ਆਪਣੀ ਮਾਂ ਦਾ ਜ਼ਿਕਰ ਕੀਤਾ ਅਤੇ ਉਹਨਾਂ ਕਿਹਾ ਇੱਕ ਦਿਨ ਸਤਿਗੁਰੂ ਬਾਲ ਅਵਸਥਾ ਵਿੱਚ ਖੇਡ ਰਹੇ ਸਨ, ਇਹ ਉਹਨੇ ਲਿਖਿਆ ਹੈ। ਗੱਲ ਜਿਹੜੀ ਮੈਨੂੰ ਚੰਗੀ ਲੱਗੀ, ਅੰਧ ਨੇ ਮੇਰੀ ਮਾਂ ਉਹ ਲੰਘਦੀ ਪਈ ਸੀ ਅਤੇ ਗਰੀਬੀ ਘਰ ਵਿੱਚ ਇੰਨੀ ਸੀ, ਉਹਨੇ ਇੱਕ ਸ਼ਬਦ ਕਿਹਾ, ਕਿਸੇ ਦਾ ਕੋਠਾ ਕਿਸੇ ਦਾ ਪੱਲਾ, ਸਾਡਾ ਗਰੀਬਾਂ ਦਾ ਸਿਰਫ ਅੱਲਾ। ਇਹ ਨੋਟ ਕਰਨ ਵਾਲੀ ਗੱਲ ਮੈਨੂੰ ਬੜੀ ਚੰਗੀ ਲੱਗੀ। ਕੋਠਾ ਸਮਝ ਗਿਆ ਨਾ, ਜਿਹ 'ਚ ਦਾਣੇ ਪਾਉਂਦੇ ਆ। ਕਹਿੰਦੇ ਕਿਸੇ ਕੋਲ ਕੋਠੇ ਨੇ ਅਨਾਜ ਦੇ ਭਰੇ, ਕਿਹਨੇ ਕਮਾਈ ਇੰਨੀ ਕੀਤੀ ਉਹਦੇ ਪੱਲੇ ਪੈਸੇ ਬੜੇ ਨੇ, ਪੱਲੇ ਦਾ ਅਰਥ ਲੜ। ਕਿਸੇ ਦਾ ਕੋਠਾ ਕਿਸੇ ਦਾ ਪੱਲਾ, ਆ ਸਾਡਾ ਗਰੀਬਾਂ ਦਾ ਸਿਰਫ ਅੱਲਾ। ਕਹਿੰਦਾ ਬਾਬਾ ਜੀ ਨੇ ਸੁਣਿਆ, ਕਹਿਣ ਲੱਗੇ, ਬੀਬੀ ਅਸੀਂ ਵੀ ਅੱਲਾ ਦੇ ਸਹਾਰੇ ਜੀਨੇ ਹਾਂ ਅਤੇ ਸਾਨੂੰ ਵੀ ਉਹਨਾਂ ਦੀ ਭਾਲ ਹੈ ਜਿਹੜਾ ਅੱਲਾ ਦੇ ਸਹਾਰੇ ਜਿੰਦਾ। ਇੱਕ ਕੰਮ ਕਰ, ਆਪਣਾ ਪੁੱਤਰ ਸਾਨੂੰ ਦੇ ਦੇ। ਉਸ ਵਿੱਚ ਉਹਨਾਂ ਨੇ ਇਸ ਢੰਗ ਨਾਲ ਸਾਖੀ ਨੂੰ ਦਰਜ ਕੀਤਾ। ਖੈਰ ਭਾਈ ਸਾਹਿਬ ਜੀ ਨੇ ਕੋਈ 47 ਸਾਲ ਕਹਿੰਦਾ, ਕੋਈ 54 ਕਹਿੰਦਾ, ਮੈਂ ਕਹਿੰਦਾ ਅੱਧੀ ਸਦੀ ਕਰੀਬ ਭਾਈ ਸਾਹਿਬ ਨੇ ਰਬਾਬ ਵਜਾਈ ਗੁਰੂ ਨਾਨਕ ਸਾਹਿਬ ਦੇ ਨਾਲ। ਫਿਰ ਅਖੀਰ 'ਤੇ ਇੱਕ ਬੇਨਤੀ, ਕਿਉਂਕਿ ਭਾਈ ਸਾਹਿਬ ਨੇ ਸ਼ਬਦ ਰਬਾਬੀ ਵਰਤਿਆ ਅਤੇ ਬੁਲਾਰੇ ਦੀ ਇੱਕ ਕਮਜ਼ੋਰੀ ਕਹਿ ਲਓ, ਉਹ ਜੋ ਪਹਿਲਾਂ ਬੋਲਿਆ ਜਾਂਦਾ ਉਹ ਅਸਰ ਕਰਦਾ, ਅਤੇ ਮੈਂ ਭਾਈ ਸਾਹਿਬ ਥੱਲੇ ਆਉਂਦਿਆਂ ਮੇਰਾ ਧਿਆਨ, ਭਾਵੇਂ ਮੈਂ ਗੱਲਾਂ ਕਰਨਾ, ਧਿਆਨ ਇਹ ਹੁੰਦਾ ਵੀ ਉੱਤੇ ਕੀਰਤਨ ਕਿਹੜਾ ਹੋ ਰਿਹਾ। ਇੱਕ ਸ਼ਬਦ ਦੀ ਤੁਕ ਮੇਰੇ ਕੰਨਾਂ 'ਚ ਪਈ, ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਣ, ਜੋ ਮੈਂ ਸੁਣਿਆ। ਉਸ ਤੋਂ ਬਾਅਦ ਤੁਸੀਂ ਦੂਜਾ ਸ਼ਬਦ ਕੀਤਾ ਗੁਰੂ ਰਾਮਦਾਸ ਦੀ ਸਿਫਤ ਵਿੱਚ, ਤੀਸਰਾ ਬਚਨ ਤੁਸੀਂ ਪੜ੍ਹਿਆ, ਮੇਰਾ ਮਾਤ ਪਿਤਾ ਹਰ ਰਾਇਆ, ਅਖੀਰ 'ਤੇ ਪੌੜੀ ਤੁਸੀਂ ਲਾਈ ਸਮਾਪਤੀ ਦੀ। ਮੈਂ ਉਹੀ ਜ਼ਿਕਰ ਅੱਜ ਕਰਕੇ ਜਾਣਾ ਜੋ ਮੇਰੇ ਕੰਨਾਂ 'ਚ ਪੌੜੀਆਂ ਚੜ੍ਹਦਿਆਂ ਪਿਆ। ਤਿੰਨੇ ਸ਼ਬਦਾਂ ਦੀ ਆਪਾਂ ਸੰਖੇਪ ਜੀ ਗੱਲ ਕਰਾਂਗੇ, ਪਰ ਇੱਕ ਗੱਲ ਕਹਿ ਕੇ ਕਿ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਅਤੇ ਇਹਦੇ ਬਾਰੇ ਸਾਡੇ ਬਹੁਤ ਹੀ ਸਿਆਣੇ ਸੁਗੜ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ ਨੇ ਲਿਖਿਆ ਕਿ ਘੱਲ ਕੇ ਫਿਰੰਦੇ ਢਿੱਗ, ਘੱਲ ਕੇ ਫਿਰੰਦੇ ਢਿੱਗ, ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ।
ਇਹਦਾ ਮਤਲਬ ਕੀਰਤਨ ਦੀ ਦਾਤ ਬਾਬਾ ਜੀ ਨੇ ਦਿੱਤੀ। ਅੱਜ ਵੀ ਤੁਹਾਨੂੰ ਸਜੰਦੇ ਟੌਪ ਦੇ ਮਿਲ ਜਾਣਗੇ, ਗਜ਼ਲਾਂ ਗਾਉਣ ਵਾਲੇ ਮਿਲ ਜਾਣਗੇ, ਕਲਾਸੀਕਲ ਤੁਰੰਤਰ ਤੁਹਾਨੂੰ ਗੰਧਰਵ ਬੰਦੇ ਮਿਲ ਜਾਣਗੇ, ਪਰ ਕੀਰਤਨ ਰੱਬ ਦੀ ਦਾਤ ਹੁੰਦੀ ਹੈ। ਉਹ ਕਹਿੰਦੇ ਨੇ ਘੱਲ ਕੇ ਫਿਰਨ ਦੇ ਟਿੱਗ, ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ, ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ, ਸੱਜਣ ਜੈ ਠੱਗ ਜੱਗ ਲੋਧੀ ਜੈ ਕਾਬਰਾ ਨੇ, ਬਾਬੇ ਬਾਬਰ ਜੈ ਜਾਵਰਾ ਨੇ ਸੁਣਿਆ ਤਰਾਨਾ ਸੀ, ਬਾਬੇ ਦਾ ਰਬਾਬੀ ਰੱਬ ਆਬੀ ਪਿੰਨੀ ਤਾਰ ਜੀ ਦੀ। ਵੇਖੋ ਅਰਥ ਪਹੁੰਚਦੇ, ਰਬਾਬ ਸਾਜ ਹੈ ਨਾ, ਉਹ ਵਿਦਵਾਨ ਉਹ ਅਰਥ ਕਰਦਾ, ਰਬਾਬ ਦਾ ਅਰਥ ਕਰਦਾ ਰੱਬ ਆਬ। ਉਹ ਕਹਿੰਦਾ ਬਾਬੇ ਦਾ ਰਬਾਬੀ ਰੱਬ ਆਬੀ ਪਿੰਨੀ ਤਾਰ ਜੀ ਦੀ, ਆਬ ਦਾ ਅਰਥ ਪਾਣੀ ਜਲ। ਹਾਂਜੀ, ਕਹਿੰਦੇ ਬਾਬਾ ਜੀ ਦਾ ਰਬਾਬੀ ਭਾਈ ਮਰਦਾਨਾ, ਉਹਦੀ ਤਾਰ ਉਹ ਹੈ ਜਿਹਦੇ ਛੂਹਿਆਂ ਅੰਦਰ ਦੀ ਪਿਆਸ ਬੁਝਦੀ, ਉਹ ਰੱਬ ਦੇ ਅੰਮ੍ਰਿਤ ਸ਼ਬਦ ਨੂੰ ਬਣਦਾ ਪਿਆ। ਘੱਲ ਕੇ ਫਿਰਨ ਦੇ ਟਿੱਗ, ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ, ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ। ਉੱਥੇ ਉਹ ਲਿਖਦਾ ਹੈ, ਸੱਜਣ ਜੈ ਠੱਗ ਜੱਗ ਲੋਧੀ ਜੈ ਕਾਬਰਾ ਨੇ, ਬਾਬਰ ਜੈ ਜਾਬਰਾ ਨੇ ਸੁਣਿਆ ਤਰਾਨਾ ਸੀ, ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜੀ ਦੀ, ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਅਸੀਂ ਹੁਣ ਕੀਰਤਨ ਸਰਵਣ ਕੀਤਾ ਤੇ ਮੇਰੇ ਮਨ ਚ ਕੁਦਰਤੀ ਸੀ, ਉਂਝ ਵੇਰੇ ਸੀ ਵੀ ਭਗਤ ਸਾਧਨਾ ਜੀ ਦਾ ਇੱਕ ਸ਼ਬਦ ਦੇ ਸਿਰਫ ਗੁਰੂ ਗ੍ਰੰਥ ਸਾਹਿਬ ਚ ਕਿ ਤਵਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸ ਹੈ, ਮੇਰੀ ਇੱਛਾ ਸੀ ਉਹ। ਪਰ ਅੱਜ ਭਾਈ ਸਾਹਿਬ ਨੇ ਜੋ ਗਾਇਆ, ਮੇਰਾ ਚਿੱਤ ਕੀਤਾ ਸੰਗਤ ਨੇ ਤਾਂ ਸਾਰਾ ਕੀਰਤਨ ਸੁਣਿਆ ਹੈ, ਪਰ ਜਿੰਨੇ ਕੁ ਸ਼ਬਦ ਮੇਰੇ ਕੰਨਾਂ ਚ ਪਏ ਮੈਂ ਅੱਜ ਸਿਰਫ ਸੰਖੇਪ ਜੀ ਉਹਦੀ ਵਿਚਾਰ ਕਰਕੇ ਜਾਣੀ। ਇਹ ਨਾ ਸਮਝਿਓ ਮੈਂ ਵਿਸ਼ੇ ਤੋਂ ਭਟਕ ਜਾਵਾਂਗਾ, ਤਿੰਨ ਗੱਲਾਂ ਕਰਾਂਗਾ ਕਿਉਂਕਿ ਵੱਖਰੇ ਵੱਖਰੇ ਪ੍ਰਕਰਨ ਨੇ ਨਾ। ਫਿਰ ਵੀ ਆਪ ਅਸੀਸ ਬਖਸ਼ੋ ਜਿਤਨੇ ਗੁਰੂ ਦਰਬਾਰ ਵਿੱਚ ਹਾਜ਼ਰ ਹੋ। ਸੰਗਤ ਜੀ, ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਅਦਬ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਸ਼ਬਦ ਜੋ ਅਸਾਂ ਸੁਣਿਆ ਭਾਈ ਸਾਹਿਬ ਜੀ ਦਾ ਕੀਰਤਨ, ਇਹਨਾਂ ਟੇਕ ਰੱਖੀ ਸੀ ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ। ਇਹ ਸ਼ਬਦ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਸਨਾ ਤੋਂ ਸਤਿਗੁਰਾਂ ਨੇ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਇਹ ਜਿਹੜਾ ਅੰਮ੍ਰਿਤ ਸ਼ਬਦ ਹੈ, ਹੁਣ ਇਸ ਵਿੱਚ ਕਿਸੇ ਅੰਨ ਮਤ ਵਾਲੇ ਕਿਸੇ ਵੀ ਬੰਦੇ ਨੂੰ ਸੰਬੋਧਨ ਨਹੀਂ ਕੀਤਾ ਗਿਆ। ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਸੀਂ ਦਰਸ਼ਨ ਕਰਨੇ ਆ। ਸਿਆਣੇ ਵਿਦਵਾਨ ਸੁਗੜ ਜਿਹੜੇ ਨੇ ਉਹ ਬਾਣੀ ਉਚਾਰਨ ਦੇ ਸੰਬੰਧ ਵਿੱਚ ਇਹ ਜ਼ਰੂਰ ਬਖਸ਼ਿਸ਼ ਕਰਦੇ ਆ। ਇਹ ਸਾਰੇ ਬਾਣੀਕਾਰਾਂ 'ਤੇ ਤਕਰੀਬਨ ਢੁਕੇਗਾ ਜਿਨ੍ਹਾਂ ਦੇ ਜ਼ਿਆਦਾ ਸ਼ਬਦ ਨੇ। ਉਸ ਵਿੱਚ ਉਹ ਗੱਲ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਉਹਨਾਂ ਸ਼ਬਦਾਂ ਦੇ ਦਰਸ਼ਨ ਹੋਣਗੇ ਜਿਸ ਵਿੱਚ ਨਾ ਤਾਂ ਕਿਸੇ ਜਗਿਆਸੂ ਨੂੰ ਉਪਦੇਸ਼ ਦਿੱਤਾ, ਨਾ ਕਿਸੇ ਅੰਨ ਮਤ ਵਾਲੇ ਨੂੰ ਉਪਦੇਸ਼ ਦਿੱਤਾ, ਨਾ ਕਿਸੇ ਮਨ ਮਤ ਵਾਲੇ ਨੂੰ ਉਪਦੇਸ਼ ਦਿੱਤਾ, ਨਾ ਕਿਸੇ ਬ੍ਰਾਹਮਣ ਨੂੰ, ਕਾਜੀ ਨੂੰ, ਜੋਗੀ ਨੂੰ, ਮੁੱਲਾ ਨੂੰ, ਕਿਸੇ ਨੂੰ ਉਪਦੇਸ਼ ਨਹੀਂ ਦਿੱਤਾ। ਅਸਲ 'ਚ ਆਪਣੇ ਆਪੇ ਵਿੱਚ ਬੈਠ ਕੇ, ਫਿਰ ਮੈਂ ਸ਼ਬਦ ਵਰਤਿਆ ਆਪਣਾ ਆਪਾ, ਆਪਣੇ ਆਪੇ ਵਿੱਚ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਕਰ ਕਰਕੇ, ਉਸ ਨੂੰ ਸੰਬੋਧਨ ਕਰਕੇ ਆਪਣੀ ਰਸਨਾ ਤੋਂ ਸ਼ਬਦ ਉਚਾਰਨ ਕੀਤੇ। ਥੋੜ੍ਹੀ ਜਿਹੀ ਬਣਗੀ, ਆਪਾਂ ਦਰਸ਼ਨ ਕਰਾਂਗੇ ਕਿਉਂਕਿ ਸਤਿਗੁਰਾਂ ਨੇ ਇਸ ਵਿੱਚ ਕਿਹਨੂੰ ਸੰਬੋਧਨ ਕੀਤਾ, ਭੀ ਤੇਰੀ ਕੀਮਤ ਨਾ ਪਵੇ ਹਉ ਕੇਵੜ ਆਖਾਂ ਨਾ। ਇਸ ਵਿੱਚ ਸਿਰਫ ਅਕਾਲ ਪੁਰਖ ਨੂੰ ਰਾਉ ਦੀਆਂ ਤੁਕਾਂ ਨੇ, ਸਾਚਾ ਨਿਰੰਕਾਰ ਨਿਜ ਥਾਏ, ਇਸ ਵਿੱਚ ਚਾਰ ਪਦੇ ਨੇ ਤੇ ਚਾਰੇ ਪਦਿਆਂ ਵਿੱਚ ਇੱਕੋ ਗੱਲ ਕਹੀ, ਭੀ ਤੇਰੀ ਕੀਮਤ ਨਾ ਪਵੇ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੀ ਕੋਈ ਕੀਮਤ ਦਾ ਅਰਥ ਕੋਈ ਅੰਤ ਨਹੀਂ ਪਾ ਸਕਦਾ, ਤੇ ਸੱਚ ਇਹ ਵੀ ਜੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਤੇਰਾ ਨਾਮ ਇੰਨਾ ਵੱਡਾ, ਤੇਰੇ ਨਾਮ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਇਹ ਸੀ ਨਾ ਸਦਾਈ ਕਿ ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ।
ਉਂਝ ਇਸ ਗੱਲ ਨੂੰ ਸੰਗਤ ਜੀ ਕਿਸੇ ਵੀ ਬੰਦੇ ਨਾਲ ਜੋੜ ਕੇ ਅਰਥ ਨਹੀਂ ਕਰਨੇ। ਅੱਜ ਵੀ ਸਾਡੇ ਸਮਾਜ ਵਿੱਚ ਬਹੁਤ ਹੈ ਜੀ ਜਿਹੜੇ ਇਹ ਦਾਅਵੇ ਪੇਸ਼ ਕਰਦੇ ਆ ਕਿ ਪਰਮਾਤਮਾ ਬਾਰੇ ਮੈਂ ਸਿਰਫ ਜਾਣਦਾ, ਅਕਾਲ ਪੁਰਖ ਵਾਹਿਗੁਰੂ ਦੀ ਮੈਨੂੰ ਸਮਝ ਹੈ, ਇੱਥੋਂ ਤੱਕ ਉਹ ਸਿਮਰਨ ਜਪ ਤਪ ਨਾਮ ਦੀ ਗੱਲ ਕਰਦਿਆਂ ਵੀ ਇੰਨੀ ਕੁ ਇਗੋ ਚ ਖੌਮੇ ਚੋਂ ਗੱਲ ਕਰ ਰਹੇ ਆ ਕਿ ਸਿਰਫ ਸਾਨੂੰ ਪਤਾ ਹੈ, ਹੋਰ ਇਸ ਸੰਸਾਰ ਵਿੱਚ ਕਿਸੇ ਨੂੰ ਕੋਈ ਪਤਾ ਨਹੀਂ। ਅਤੇ ਕੁਦਰਤੀ ਤੌਰ 'ਤੇ ਲੋਕ ਪਿੱਛੇ ਤੁਰ ਪੈਂਦੇ ਆ ਜੀ। ਇਹ ਸਮਾਜ ਦਾ ਸੁਭਾਅ ਹੈ ਕਿ ਰੂਹਾਨੀਅਤ ਇੱਕ ਐਸੀ ਰੱਬ ਦੀ ਦਾਤ ਹੈ ਜਿਸ ਬਾਰੇ ਬੰਦਾ ਝੂਠ ਬੋਲ ਕੇ ਵੀ ਲੋਕਾਂ ਨੂੰ ਆਪਣੇ ਪਿੱਛੇ ਲਾ ਸਕਦਾ ਹੈ। ਵਾਹਿਗੁਰੂ ਜੀ ਮੈਂ ਬਾਣੀ 'ਚੋਂ ਡਰ ਕੇ ਕਹਿਣਾ, ਇੱਕ ਮਹਾਰਾਜ ਦਾ ਬਚਨ ਹੁੰਦਾ, ਕਾਲ ਨਾਹੀ ਜੋਗ ਨਾਹੀ ਨਾ ਹੀ ਸਤ ਕਾ ਟੱਬ ਤਾਂ ਨਸ਼ਟ ਜਗ ਭ੍ਰਸ਼ਟ ਹੋਏ ਡੂਬਤਾ ਇਵ ਜਗ। ਕੱਲ ਮੈਂ ਰਾਮ ਨਾਮ ਸਾਰ ਅੱਖੀ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ। ਹੁਣ ਇਸ ਵਿੱਚ ਸਤਿਗੁਰੂ ਕਿਸ ਦਾ ਜ਼ਿਕਰ ਕਰ ਰਿਹਾ? ਕਿਉਂਕਿ ਇੱਕ ਬੰਦਾ ਪਰਮਾਤਮਾ ਦੇ ਵੈਸ਼ਨੋ ਵੈਸੇ ਕਲਯੁਗੀ ਪਾਂਡਾ ਸੀ, ਉਸ ਬਾਰੇ ਕਹਿ ਰਿਹਾ ਕਿ ਜਿਹੜਾ ਆਪਣੇ ਪਿੱਛੇ ਉਹ ਲੋਟਾ ਅੱਗੇ ਪਿਆ ਹੈ। ਮੈਂ ਚਲੋ ਥੋੜ੍ਹੀ ਜਿਹੀ ਭੂਮਿਕਾ ਅਰਜ਼ ਕਰ ਦੇਣਾ। ਉਸ ਸਾਧ ਅੱਗੇ ਲੋਟਾ ਪਿਆ ਹੈ, ਉਹ ਕੀ ਕਰਦਾ? ਅੱਖਾਂ ਬੰਦ ਕਰ ਲੈਂਦਾ, ਨੱਕ ਵੀ ਪਕੜ ਲੈਂਦਾ। ਇਹ ਸ਼ਬਦ ਕਹਿੰਦਾ ਜੀ ਹੁਣ ਮੈਂ ਸ਼ਿਵਪੁਰੀ 'ਚ ਪਹੁੰਚ ਗਿਆ, ਸ਼ਰਧਾਲੂ ਅੱਗੇ ਮੰਨੀ ਜਾ ਰਿਹਾ, ਹੁਣ ਮੈਂ ਇੰਦਰਪੁਰੀ ਚਲਾ ਗਿਆ ਹਾਂ, ਹੁਣ ਮੈਂ ਬ੍ਰਹਮਪੁਰੀ ਤੱਕ ਪਹੁੰਚ ਚੁੱਕਾ। ਉਹ ਸਾਰੀਆਂ ਪੁਰੀਆਂ ਦਾ ਜ਼ਿਕਰ ਕਰਦਾ। ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਨੂੰ ਦੇਖਦੇ ਆ, ਤੇ ਸੱਚ ਹੈ ਉਸ ਦੇ ਅੱਗੇ ਲੋਟਾ ਪਿਆ, ਜਿਸ ਲੋਟੇ ਵਿੱਚ ਸ਼ਰਧਾਲੂ ਆਪਣੇ ਵੱਲੋਂ ਭੇਟਾ ਪਾਈ ਜਾ ਰਿਹਾ, ਪੈਸੇ ਪਾਉਂਦੇ ਪਏ। ਗੁਰੂ ਸਾਹਿਬ ਦੇਖ ਰਿਹਾ, ਉਹਦੀਆਂ ਅੱਖਾਂ ਬੰਦ ਨੇ। ਤੇ ਯਾਦ ਰੱਖਿਓ, ਇਸ ਦੁਨੀਆਂ ਵਿੱਚ ਪਖੰਡ ਕਰਨ ਵਾਸਤੇ ਵੀ ਅੰਦਰ ਦੀ ਇਕਾਗਰਤਾ ਚਾਹੀਦੀ ਹੈ। ਬਗਲਾ ਵੀ ਤਾਂ ਇਕਾਗਰ ਹੀ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਨੇ ਧਿਆਨ ਦਾ ਜ਼ਿਕਰ ਕਰਦਿਆਂ ਬਗਲੇ ਦਾ ਨਾਂ ਲਿਆ, ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੋ ਬਕ। ਧਿਆਨ ਸ਼ਬਦ ਵਰਤਿਆ, ਧਿਆਨ ਤਾਂ ਇੱਕ ਧਿਆਨ ਦੇ ਲਫ਼ਜ਼ੀ ਅਰਥ ਕੱਲਾ ਪਰਮਾਤਮਾ ਨਹੀਂ, ਧਿਆਨ ਦਾ ਅਰਥ ਹੈ ਕਿਸੇ ਇੱਕ ਬਿੰਦੂ ਉੱਤੇ ਆਪਣੇ ਖਿਆਲਾਂ ਨੂੰ ਸੰਕੋਚ ਕੇ ਇੱਕ ਕੇਂਦਰ ਦੇ ਉੱਤੇ, ਇੱਕ ਬਿੰਦੂ ਉੱਤੇ ਆਪਣੇ ਆਪ ਨੂੰ ਇਕਾਗਰ ਕਰ ਦੇਣਾ। ਉਹ ਪਾਪ ਵੀ ਹੋ ਸਕਦਾ ਅਤੇ ਉਹ ਪੁੰਨ ਵੀ ਹੋ ਸਕਦਾ। ਧਿਆਨ ਤੋਂ ਬਿਨਾਂ ਵਾਸ਼ਨਾ ਵੀ ਨਹੀਂ ਬੰਦਾ ਭੋਗਦਾ, ਅਤੇ ਧਿਆਨ ਰੱਖਿਓ ਧਿਆਨ ਤੋਂ ਬਿਨਾਂ ਰੱਬ ਦਾ ਮਿਲਾਪ ਵੀ ਨਹੀਂ ਬੰਦਾ ਮਾਣ ਸਕਦਾ। ਧਿਆਨ 'ਚ ਤਾਂ ਤਾਕਤ ਹੈ ਨਾ ਜੀ। ਗੁਰੂ ਸਾਹਿਬ ਨੇ ਇੱਕ ਬਚਨ ਅਸਾਂ ਕੀ ਵਾਰ ਵਿੱਚ ਕਹਿ, ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ, ਅੱਗੇ ਕੀ ਹੈ, ਬਗੁਲ ਬਗਲ ਸਮਾਧਨ, ਬਗਲੇ ਦੀ ਸਮਾਧੀ। ਹਾਲਾਂਕਿ ਸਮਾਧੀ ਤਾਂ ਸੰਤ ਲਾਉਂਦਾ ਹੈ, ਸਮਾਧੀ ਤਾਂ ਬਦਗੀ ਕਰਨ ਵਾਲਾ ਲਾਉਂਦਾ ਹੈ, ਉੱਥੇ ਬਗਲ ਸਮਾਧੀ ਵਰਤਿਆ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ, ਸਾਰੇ ਲੋਕ ਉਹਦੇ ਵਿੱਚ ਪੈਸਾ ਪਾਈ ਜਾਂਦੇ ਆ, ਉਸਦੀ ਲੋਟਾ ਜਿਹੜਾ ਭਰਿਆ ਹੋਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇਖ ਰਹੇ ਆ। ਹਜ਼ੂਰ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਵੀ ਇੱਕ ਕੰਮ ਕਰ। ਕਹਿੰਦਾ ਜੀ ਸਤਿਗੁਰੂ। ਕਹਿਣ ਲੱਗੇ ਜਿਹੜਾ ਲੋਟਾ ਇਹਦੇ ਅੱਗੇ ਰੱਖਿਆ ਇਹਦੇ ਪਿੱਛੇ ਰੱਖ ਦੇ, ਚੁੱਕ ਕੇ, ਇਹਦੀਆਂ ਅੱਖਾਂ ਬੰਦ ਨੇ, ਇਹਦੇ ਲੋਟੇ ਨੂੰ ਚੁੱਕ ਕੇ ਦੇ ਪਿੱਛੇ ਰੱਖ ਦੇ। ਹੁਣ ਉਸ ਪਖੰਡੀ ਨੂੰ ਪਤਾ ਸੀ ਵੀ ਇੰਨੇ ਸਮੇਂ ਸਾਰੇ ਮੱਥਾ ਟੇਕ ਦਿੰਦੇ ਆ, ਮੇਰਾ ਲੋਟਾ ਭਰਿਆ ਜਾਂਦਾ। ਉਹਨੇ ਆਪਣੀਆਂ ਅੱਖਾਂ ਖੋਲੀਆਂ, ਸਾਹਮਣੇ ਦੇਖਿਆ ਤੇ ਲੋਟਾ ਹੈ ਹੀ ਨਹੀਂ। ਹੁਣ ਉਸ ਬੰਦੇ ਦਾ ਅੰਦਰ ਭੜਕ ਉੱਠਿਆ, ਉਹਨੇ ਇੱਕੋ ਗੱਲ ਕਹੀ ਕਿ ਮੇਰਾ ਲੋਟਾ ਕਿਸਨੇ ਚੁੱਕਿਆ, ਤੇ ਦੂਜਾ ਇੱਕ ਪ੍ਰਭਾਵ ਪਾਉਣ ਲੱਗਾ, ਮੈਂ ਸ਼ਰਾਪ ਦੇ ਦਿਆਂਗਾ। ਕਿਉਂਕਿ ਲੋਕ ਸੱਚੀ ਤੁਹਾਨੂੰ ਦੱਸਾਂ, ਸ਼ਰਾਬ ਤੋਂ ਵੀ ਬਹੁਤ ਡਰਦੇ ਆ, ਜੰਤਰ ਮੰਤਰ ਤੋਂ ਬਹੁਤ ਡਰਦੇ ਆ, ਟੂਣਿਆਂ ਤੋਂ ਬੜੇ ਡਰਦੇ ਆ। ਸੱਚੀ ਮੁੱਚੀ ਡਰਨਾ ਵੀ ਚਾਹੀਦਾ, ਕਿਉਂਕਿ ਜੇ ਰੱਬ ਦੀ ਬੰਦਗੀ ਨਾ ਹੋਵੇ ਤੇ ਸਭ ਕੁਝ ਲੱਗ ਜਾਂਦਾ ਹੈ। ਯਾਦ ਰੱਖੋ, ਤੰਤ ਮੰਤ ਨਾ ਜੋਹੀ ਤਿਤ ਚਾਖ ਨਾ ਲੱਗੈ, ਜਿਹੜਾ ਬੰਦਗੀ ਕਹਿ ਸਗਨ ਅਪਸਗਨ ਤਿਸ ਕੋ ਲੱਗੈ, ਜਿਸ ਚੀਤ ਨਾ ਆਵੇ, ਜਿਹਨੂੰ ਕਰਤਾਰ ਚੇਤੇ ਨਹੀਂ ਆਉਂਦਾ ਉਹਦੇ ਲਈ ਸਭ ਕੁਝ ਸੱਚ ਗਏ, ਜਿਹਨੂੰ ਰੱਬ ਚੇਤੇ ਆਉਂਦਾ। ਯਾਦ ਰੱਖਿਓ, ਉਹਦੇ ਵਾਸਤੇ ਕੋਈ ਵੀ ਚੀਜ਼ ਅਸਰ ਨਹੀਂ ਕਰ ਸਕਦੀ। ਇਸ ਗੱਲ ਨੂੰ ਨੋਟ ਕਰਿਓ, ਮੇਰੀ ਬੇਨਤੀ ਹੈ, ਮੈਂ ਸੱਚ ਨਹੀਂ ਪਾਉਣਾ। ਹੁਣ ਸਤਿਗੁਰਾਂ ਨੇ ਦੇਖਿਆ ਬੰਦਾ ਤੜਫ ਉੱਠਿਆ, ਖਿੱਚ ਕੇ ਕਹਿੰਦਾ ਮੇਰਾ ਲੋਟਾ, ਮੈਂ ਸ਼ਰਾਪ ਦਿਆਂਗਾ। ਧੰਨ ਗੁਰੂ ਨਾਨਕ ਸਾਹਿਬ, ਲੋਕ ਡਰ ਪਏ, ਸੱਚੇ ਪਾਤਸ਼ਾਹ ਅੱਗੇ ਆਏ। ਉਹਨਾਂ ਨੇ ਆ ਕੇ ਕਿਹਾ ਕਿ ਤੁਸੀਂ ਕਿਉਂ ਇੰਨੇ ਗੁੱਸੇ 'ਚ? ਕਹਿੰਦਾ ਜੀ ਦੇਖੋ, ਮੇਰਾ ਲੋਟਾ ਅੱਗੇ ਸੀ, ਕੋਈ ਚੁੱਕ ਕੇ ਲੈ ਗਿਆ। ਹਜ਼ੂਰ ਨੇ ਕਿਹਾ ਸਾਹਮਣੇ ਪਈ ਚੀਜ਼ ਕਿਵੇਂ ਚੁੱਕੀ ਗਈ?
ਕਿੱਥੇ ਸੀ? ਕਹਿੰਦਾ ਬਿਲਕੁਲ ਇੱਥੇ ਮੇਰੇ ਸਾਹਮਣੇ। ਹਜ਼ੂਰ ਨੇ ਕਿਹਾ ਤੁਸੀਂ ਕਿੱਥੇ ਸੀ? ਤੁਹਾਡੇ ਸਾਹਮਣੇ ਤੁਸੀਂ ਹਾਜ਼ਰ ਹੋ, ਕਿੱਥੇ ਗਿਆ ਲੋਟਾ? ਤੁਹਾਡੇ ਸਾਹਮਣੇ ਚੁੱਕ ਲਿਆ। ਕਹਿੰਦਾ ਨਹੀਂ ਜੀ, ਮੈਂ ਤਾਂ ਉਸ ਵਕਤ ਪੁਰੀਆਂ 'ਚ ਪਹੁੰਚਿਆ ਹੋਇਆ ਸੀ, ਸ਼ਿਵਪੁਰੀ, ਇੰਦਰਪੁਰੀ, ਬ੍ਰਹਮਪੁਰੀ, ਚਲੋ ਜਿੰਨਾ ਜ਼ਿਕਰ ਕੀਤਾ। ਸਤਿਗੁਰੂ ਨੇ ਇੱਕ ਤਰਕ ਦਿੱਤਾ, ਹਜ਼ੂਰ ਸੱਚੇ ਪਾਤਸ਼ਾਹ, ਕਹਿਣ ਲੱਗੇ ਪੰਡਿਤ ਜੀ, ਜਿਹੜੇ ਬੰਦੇ ਦੀ ਸੁਰਤ ਇਸ ਮ੍ਰਿਤ ਮੰਡਲ ਤੋਂ ਨਿਕਲ ਕੇ ਸੁਰਗਾਂ ਦੀਆਂ ਪੁਰੀਆਂ ਜਾਂਦੀ ਪਈ ਹੈ, ਤੁਸੀਂ ਥੋੜੀ ਅੱਖਾਂ ਬੰਦ ਕਰੋ ਤੇ ਸੁਰਤ ਥੱਲੇ ਲੈ ਕੇ ਆਓ, ਲੋਟਾ ਇਸ ਧਰਤੀ ਤੇ ਹੁਣ ਆਪਣੇ ਆਪ ਲੱਭ ਲਓ। ਦੇਖੋ ਤਰਕ ਹੈ। ਉਹ ਕਹਿੰਦੇ ਜੀ ਇਹ ਕਿਵੇਂ ਹੋ ਸਕਦਾ ਹੈ? ਸਤਿਗੁਰੂ ਕਹਿੰਦੇ ਜਿਹੜੀਆਂ ਅੱਖਾਂ ਬੰਦ ਕਰਕੇ ਤੁਸੀਂ ਸ਼ਿਵਪੁਰੀ ਜਾ ਸਕਦੇ ਹੋ, ਬ੍ਰਹਮਪੁਰੀ ਜਾ ਸਕਦੇ ਹੋ, ਇੰਦਰਪੁਰੀ ਜਾ ਸਕਦੇ ਹੋ, ਮੈਨੂੰ ਦੱਸੋ ਤੁਹਾਨੂੰ ਇਹ ਪਤਾ ਨਹੀਂ ਮਿਲਾ ਲੋਟਾ ਇਸ ਧਰਤੀ ਤੇ ਕਿੱਥੇ ਪਿਆ? ਇਹਦਾ ਮਤਲਬ ਸੀ ਉਹਦਾ ਪ੍ਰਪੰਚ ਗੁਰੂ ਸਾਹਿਬ ਨੇ ਉਘੇੜਿਆ। ਹੁਣ ਮੇਰੀ ਇੱਕ ਬੇਨਤੀ ਸੁਣਿਓ, ਗੁਰੂ ਨਾਨਕ ਸਾਹਿਬ ਸੱਚ ਹੈ ਸਿੱਧ ਇੱਕ ਗੱਲ ਕਹਿੰਦੇ ਨੇ ਜਨਮ ਸਾਖੀਆਂ 'ਚ, ਕਹਿੰਦੇ ਨੇ ਕਿਸੇ ਚੀਜ਼ ਦਾ ਵੀ ਹਜ਼ੂਰ ਦਾਵਾ ਨਹੀਂ ਕਰਦੇ। ਇਹ ਗੱਲ ਨੋਟ ਕਰਿਓ, ਬਾਣੀ ਪੜ੍ਹਦਿਆਂ ਕਿਸੇ ਚੀਜ਼ ਦਾ ਦਾਵਾ ਨਹੀਂ, ਨਾ ਜਪ ਦਾ, ਨਾ ਤਪ ਦਾ, ਨਾ ਸੰਯਮ ਦਾ, ਨਾ ਸੇਵਾ ਦਾ। ਸਭ ਕੁਝ ਕਰਕੇ ਸੱਚੇ ਪਾਤਸ਼ਾਹ ਨਿਮਰਤਾ ਵਿੱਚ ਇਹੀ ਕਹੀ ਜਾਂਦੇ, ਨਹੀਂ ਮਾਲਕ ਬਸ ਤੂੰ ਹੀ ਸਭ ਕੁਝ। ਹੁਣ ਜਿਹੜਾ ਸ਼ਬਦ ਅੱਜ ਪੜ੍ਹਿਆ ਗਿਆ ਜੀ, ਇਹਦੇ ਵਿੱਚ ਚਾਰ ਬਚਨ ਕੀਤੇ ਸਤਿਗੁਰਾਂ ਨੇ, ਤੇ ਮੇਰਾ ਖਿਆਲ ਸੰਗਤ ਜੀ ਸਾਨੂੰ ਇਸ ਸ਼ਬਦ ਨੂੰ ਸੁਣ ਕੇ, ਅਰਥ ਸੁਣ ਕੇ ਜ਼ਰੂਰ ਜੇਨ 'ਚ ਰੱਖ ਲੈਣਾ ਚਾਹੀਦਾ। ਜਿੰਨਾ ਮਰਜ਼ੀ ਕੋਈ ਕਿਸੇ ਵੀ ਖੇਤਰ ਵਿੱਚ ਅੱਗੇ ਨਿਕਲਿਆ ਹੋਵੇ, ਪਰ ਗੁਰੂ ਸਾਹਿਬ ਕਹਿੰਦੇ ਵਾਹਿਗੁਰੂ ਜੀ ਦਾ ਅੰਤ ਨਹੀਂ ਪਾ ਸਕਦਾ। ਸਭ ਤੋਂ ਪਹਿਲਾਂ ਸਤਿਗੁਰਾਂ ਨੇ ਜਿਹੜਾ ਬਚਨ ਕੀਤਾ ਇਸ ਸ਼ਬਦ ਵਿੱਚ, ਇਹ ਪਹਿਲਾ ਬਚਨ ਹੈ ਕੋਟ ਕੋਟੀ ਮੇਰੀ ਆਰਜਾ। ਮੈਂ ਸਿਰਫ ਸੰਖੇਪ ਜੀ ਬੇਨਤੀ ਕਰਨੀ ਹੈ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੇ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਥਾਓ, ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ। ਹੁਣ ਇਸ ਤੁਕ ਦੇ ਅਰਥ ਆਪਾਂ ਜ਼ਰੂਰ ਕਰੀਏ। ਕੋਟ ਕੋਟੀ ਮੇਰੀ ਆਰਜਾ ਆਪਣੇ ਤੇ ਸਤਿਗੁਰਾਂ ਨੇ ਟਿਕਾਇਆ ਸਾਨੂੰ ਸਮਤ ਦੇਣ ਲਈ। ਕੋਟ ਦਾ ਲਫ਼ਜ਼ੀ ਅਰਥ ਕਰੋੜਾਂ, ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਕੋਟ ਦਾ ਲਫ਼ਜ਼ੀ ਅਰਥ ਕਿਲਾ ਵੀ ਆਇਆ ਹੈ, ਏਕ ਕੋਟ ਪੰਜ ਸਿਕਦਾਰਾ। ਇੱਥੇ ਕੋਟ ਦਾ ਅਰਥ ਕਰੋੜਾਂ, ਮੇਰੀ ਸਮਝਦੇ ਆਪਾਂ। ਆਰਜਾ ਦਾ ਲਫ਼ਜ਼ੀ ਅਰਥ ਆਯੂ, ਉਮਰ, ਏਜ਼। ਕਹਿੰਦੇ ਨੇ ਮੇਰੀ ਉਮਰ ਕਰੋੜਾਂ ਸਾਲ ਹੋ ਜਾਏ, ਯਾਦ ਰੱਖਿਓ, ਇੱਕ ਦੋ ਨਹੀਂ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਅਣ ਅਪਿਆਓ, ਇਹ ਤਿੰਨ ਗੱਲਾਂ ਨੋਟ ਰੱਖਿਓ, ਪਵਨ, ਦੂਜਾ ਪੀਅਣ ਤੇ ਤੀਜਾ ਅਪਿਆਓ। ਫਿਰ ਅਰਜ਼ ਹੈ ਕਿ ਕਰੋੜਾਂ ਸਾਲ ਦੀ ਉਮਰ ਹੋਵੇ ਮੇਰੀ। ਇੱਕ ਸ਼ਬਦ ਪੀਅਣ ਹੈ, ਇੱਕ ਅਪਿਆਓ ਹੈ, ਇੱਕ ਪੌਣ ਹੈ। ਪੀਅਣ ਦਾ ਸੰਬੰਧ ਤਰਲ ਪਦਾਰਥ ਨਾਲ, ਪਾਣੀ ਨਾਲ ਹੈ, ਤੇ ਅਪਿਆਓ ਦਾ ਸੰਬੰਧ ਖਾਣ ਦੇ ਨਾਲ ਹੈ। ਪੌਣ ਦਾ ਲਫ਼ਜ਼ੀ ਅਰਥ ਹਵਾ, ਕਿ ਕਰੋੜਾਂ ਸਾਲ ਮੇਰੀ ਉਮਰ ਹੋਵੇ ਤੇ ਮੈਂ ਨਾ ਤਾਂ ਬਾਹਰੋਂ ਪਾਣੀ ਪੀਆਂ ਤੇ ਨਾ ਹੀ ਮੈਂ ਭੋਜਨ ਕੋਈ ਖਾਵਾਂ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਅਣ ਅਪਿਆਓ, ਪੌਣ ਦਰ ਤੇ ਹਵਾ, ਮੈਂ ਹਵਾ ਦੇ ਵਿੱਚੋਂ ਹੀ ਪਾਣੀ ਨੂੰ ਖਿੱਚ ਲਵਾਂ, ਕਿਉਂਕਿ ਹਵਾ 'ਚ ਨਮੀ ਹੈ, ਤੇ ਹਵਾ ਦੇ ਵਿੱਚੋਂ ਹੀ ਜਿਹੜਾ ਅੰਨ ਦੀ ਖੁਸ਼ਬੋ ਹੈ ਉਹਦੇ ਨਾਲ ਮੈਂ ਆਪਣੇ ਆਪ ਨੂੰ ਅੰਦਰੋਂ ਰਜਾ ਲਵਾਂ। ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ, ਮਨ 'ਚ ਆਵੇਗਾ ਜੀ, ਪੌਣ ਵਿੱਚ ਪਾਣੀ ਹੈ, ਪੌਣ ਦੇ ਵਿੱਚ ਅੰਨ ਹੈ, ਸੂਝਵਾਨ ਲੋਕ ਇਹ ਸ਼ਬਦ ਵਰਤਦੇ ਆ ਜੀ। ਕਈ ਵਾਰੀ ਇੱਥੋਂ ਤੱਕ ਬੋਡੀ ਇੰਨੀ ਅੰਦਰੋਂ ਸੈਂਸਿਟਿਵ ਹੈ ਕਿ ਜੇ ਤੁਸੀਂ ਕੁਛ ਵੀ ਨਾ ਖਾਓ, ਸਿਰਫ ਆਪਣੇ ਨੱਕ ਦੇ ਨਾਲ ਉਸ ਪਦਾਰਥ ਦੀ ਸੁਗੰਧੀ ਨੂੰ ਲੈ ਕੇ ਮਹਿਸੂਸ ਕਰਨਾ ਸ਼ੁਰੂ ਕਰ ਦਿਓ, ਸੱਚੀ ਇਹ ਵੇ ਕਿ ਬੋਡੀ ਉੱਤੇ ਉਸ ਅੰਨ ਦੀ ਖੁਰਾਕ ਦਾ ਅਸਰ ਹੋਣ ਲੱਗ ਪੈਂਦਾ। ਜਿਹੜੇ ਆਯੁਰਵੇਦਿਕ ਵਾਲੇ ਡਾਇਟ ਕਰਾਉਂਦੇ ਨਾ ਫਾਸਟਿੰਗ, ਉਹ ਕਹਿੰਦੇ ਨੇ ਯਾਦ ਰੱਖਿਓ, ਜਿੱਦਣ ਕੁਝ ਨਹੀਂ ਖਾਣਾ ਉਦਣ ਕਿਚਨ ਦੇ ਨੇੜੇ ਵੀ ਨਹੀਂ ਜਾਣਾ ਤੇ ਅੱਖਾਂ ਸਾਹਮਣੇ ਕੋਈ ਖਾਣ ਵਾਲੀ ਚੀਜ਼ ਨਹੀਂ ਦੇਖਣੀ, ਕਿਉਂਕਿ ਉਹ ਛੇ ਬੰਦੇ ਤੇ ਅਸਰ ਕਰਦੀ। ਗੁਰੂ ਸਾਹਿਬ ਨੇ ਸ਼ਬਦ ਵਰਤਿਆ ਕਿ ਪੌਣ ਦੇ ਵਿੱਚੋਂ ਮੈਂ ਪਾਣੀ ਲੈ ਲਵਾਂ, ਪੌਣ ਦੇ ਵਿੱਚੋਂ ਮੈਂ ਖੁਰਾਕ ਲੈ ਲਵਾਂ, ਕੋਟ ਕੋਟੀ ਮੇਰੀ ਆਰਜਾ, ਪਵਨ, ਇੱਕ ਦੋ ਸਾਲ ਨਹੀਂ, ਹਾਲਾਂ ਮੈਨੂੰ ਪਤਾ ਸਾਡੇ 'ਚ ਐਸੇ ਮਹਾਂਪੁਰਖ ਹੋਏ ਜਿਨ੍ਹਾਂ ਨੇ ਸਾਲ ਵਧੀ। ਮੈਂ ਕੱਲ੍ਹ ਵੀ ਗੱਲ ਕੀਤੀ, ਹਰ ਥਾਂ ਕਹਿੰਦਾ ਐਸ 31
ਜਨਵਰੀ ਨੂੰ ਜਿਹੜੀ ਅਗਲੇ ਸਾਲ ਆਉਣੀ ਹੈ, ਅਤੇ ਮਤ ਸਮਝੋ ਵੀ ਜਨਵਰੀ ਦੇ ਮਹੀਨੇ 'ਚ ਸੰਤ ਬਾਬਾ ਅਤਰ ਸਿੰਘ ਜੀ ਨੂੰ ਚੋਲਾ ਛੱਡਿਆ 100 ਸਾਲ ਹੋ ਜਾਣਾ ਹੈ। ਨੋਟ ਰੱਖਿਓ, 100 ਸਾਲ ਉਹਨਾਂ ਦੀ ਦੇਣ, ਮੈਂ ਬੇਨਤੀ ਕਰਾਂ, ਦੇ ਨਹੀਂ ਆਪਾਂ ਸਕਦੇ, 100 ਸਾਲ ਹੋ ਜਾਣਾ ਉਹਨਾਂ ਨੂੰ ਸਰੀਰ ਤਿਆਗਿਆ। ਇੱਕ ਹੋਰ ਬੇਨਤੀ ਮੈਂ ਕੱਲ ਕੀਤੀ, ਆਹ ਜਿਹੜੇ ਦਿਨ ਚੱਲਦੇ ਪਏ ਆ ਦਸੰਬਰ ਸਤੰਬਰ ਦੇ, ਇੱਕ ਬਹੁਤ ਮਹਾਨ ਕੀਰਤਨੀ ਹੈ ਜਿਨ੍ਹਾਂ ਨੇ ਕੀਰਤਨ ਕਰਨ ਵਿੱਚ ਕਮਾਲ ਕਰ ਦਿੱਤੀ, ਸਮਝੋ ਵੀ ਯੁੱਗ ਪਲਟਾਓ ਕੀਰਤਨੀ ਕਹਿ ਸਕਦੇ ਹਾਂ। ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਫਰੂਕਿਆਂ ਵਾਲੇ, ਉਹਨਾਂ ਨੂੰ ਇਸ ਸਤੰਬਰ ਦੇ ਨਾਂ ਸੁਣਿਆ ਹੋਣਾ ਸ਼ਾਇਦ, ਭਾਈ ਸਾਹਿਬ ਉਹਨਾਂ ਨੇ ਕੀਰਤਨੀਆਂ ਨੇ ਇਸ ਸਤੰਬਰ ਦੇ ਵਿੱਚ, ਅੱਜ ਦੇ ਦਿਨ ਨਿਕਲੇ ਆ 5-6, ਉਹਨਾਂ ਨੂੰ ਤਕਰੀਬਨ 100 ਸਾਲ ਉਹ ਚੱਲਿਆ ਇਸ ਸੰਸਾਰ ਤੋਂ ਕੂਚ ਕੀਤਿਆਂ। ਪਰ ਆਪਾਂ ਤਕਰੀਬਨ ਘੱਟ ਹੀ ਯਾਦ ਰੱਖਦੇ ਹਾਂ ਜੀ, ਪਲੀਜ਼, ਕਿਉਂਕਿ ਬਹੁਤ ਸਾਡਾ ਧਿਆਨ ਇੱਧਰ ਖਾਈ ਨਹੀਂ। ਜਿਹੜਾ ਕੋਈ ਜਿਹੜੀ ਸੰਪਰਕ ਨਾਲ ਜਿੰਦਾ ਨਾਲ ਜੁੜਿਆ, ਗੁੱਸਾ ਨਾ ਕਰਿਓ, ਆਪਣਾ ਢੋਲ ਵਜਾਈ ਜਾਂਦਾ। ਸਮੁੱਚਤਾ ਵੀ ਦੇ ਦੇਖੋ ਨਾ, ਅਸੀਂ ਜਦੋਂ ਅਰਦਾਸ ਵਿੱਚ ਅਰਦਾਸ ਵੀ ਕਰਦੇ ਹਾਂ, ਅਸੀਂ ਸੰਪਰਦਾਈ ਨਿਜਤਾ ਤੋਂ ਮੁਕਤ ਹੋ ਕੇ ਅਰਦਾਸ ਕਰਦੇ ਹਾਂ। ਫਿਰ ਇਸ ਨੂੰ ਸੁਣੋ ਸੰਗਤ ਜੀ, ਮੇਰੀ ਬੇਨਤੀ ਹੈ, ਮੇਰਾ ਧੜਾ ਸੰਪਰਦਾਵਾਂ ਚੰਗੀ ਗੱਲ ਹੈ, ਗੁਰੂ ਕਾਲ ਤੋਂ ਸੰਪਰਦਾਵਾਂ ਕਰਦੀਆਂ ਨੇ ਕੰਮ। ਮੈਂ ਤਾਂ ਇੱਕ ਵਾਰ ਕਿਹਾ ਸੀ ਵੀ 10 ਮਹਾਂਪੁਰਖਾਂ ਨੂੰ ਚੇਤੇ ਨਹੀਂ ਭੁੱਲਣਾ ਚਾਹੀਦਾ ਜਿਹਨਾਂ ਗੁਰੂ ਕਾਲ 'ਚ ਬੜੀ ਸੇਵਾ ਕੀਤੀ। 4 ਧੋਣੇ ਅਤੇ 6 ਬਖਸ਼ਾਂ, 4 ਧੋਣੇ ਬਾਲੂ ਹਸਨਾ, ਫੂਲ ਜੀ, ਗੋਇੰਦਾ ਜੀ ਅਤੇ ਅਲਮਸਤ, ਚਾਰੇ ਦੇ ਚਾਰੇ ਕਸ਼ਮੀਰ ਦੇ ਬ੍ਰਾਹਮਣ ਸਨ ਜੀ, ਅਤੇ ਸਾਡੇ ਕੋਲ ਉਹਨਾਂ ਦੀ ਪੂਰੀ ਵਿਸਤਾਰ ਸਹਿਤ ਜੀਵਨ ਨੇ। ਉਸ ਤੋਂ ਬਾਅਦ 6 ਬਖਸ਼ਾਂ ਨੇ ਜੀ, ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਮਿਲੀਆਂ। 4 ਤਾਂ ਧੂਣੇ ਹੋ ਗਏ, 6 ਬਖਸ਼ਾਂ ਵਿੱਚੋਂ ਸਾਡੇ ਕੋਲ ਨੇ ਆਪਣੇ ਸੁਥਰੇ ਸ਼ਾਹੀਏ, ਸੰਗਤ ਸਾਹਿਬੀਏ, ਅਸੀਂ ਜਿਹੜੇ ਪੜ੍ਹਦੇ ਹਾਂ ਸਾਰੇ, ਬਾਬਾ ਫੇਰੂ ਜੀ, ਇੱਕ ਬਖਸ਼ਿਸ਼ ਭਾਈ ਮੀਆਂ ਸਾਹਿਬ, ਭਗਤ ਭਗਵਾਨੀਏ, ਜੀਤ ਮਲੀਏ ਅਤੇ ਬਖਤ ਮਲੀਏ, 6 ਹੋ ਗਏ ਨਾ। ਅਤੇ ਮੇਰਾ ਖਿਆਲ ਆਮ ਤੌਰ 'ਤੇ ਇਹਨਾਂ ਦੇ ਨਾਮ ਤੋਂ ਵੀ ਆਪਾਂ ਜਾਣੂ ਕੋਈ ਨਹੀਂ। ਇਹਨਾਂ ਬੰਦਿਆਂ ਨੇ, ਇਹਨਾਂ ਪ੍ਰਚਾਰਕਾਂ ਨੇ ਗੁਰੂ ਕਾਲ ਵਿੱਚ ਇੰਨਾ ਪ੍ਰਚਾਰ ਕੀਤਾ, 4 ਧੋਣੇ ਅਤੇ 6 ਬਖਸ਼ਾਂ। ਮੈਂ ਜਿਹੜੀ ਆਪ ਨੂੰ ਅਰਜ਼ ਕਰਨ ਲੱਗਾ ਕਿ ਬਾਬਾ ਅਤਰ ਸਿੰਘ ਜੀ ਤਕਰੀਬਨ 1 ਸਾਲ ਨਿਰੰਤਰ ਉਹਨਾਂ ਕਰਤਾਰ ਦੀ ਭਗਤੀ ਕੀਤੀ, ਬੜੀ ਸਾਧਨਾ ਕੀਤੀ, ਵੱਖ ਵੱਖ ਥਾਵਾਂ 'ਤੇ ਕੀਤੀ, ਹਜ਼ੂਰ ਸਾਹਿਬ ਕੀਤੀ, ਰਿਸ਼ੀਕੇਸ਼ ਕੀਤੀ, ਅੱਜ ਕੱਲ੍ਹ ਖਾਸ ਕਰਕੇ ਪਾਕਿਸਤਾਨ ਵਿੱਚ। ਪਰ ਮੈਂ ਜਿਹੜੀ ਅਰਜ਼ ਕਰਨ ਲੱਗਾ ਕਿ ਮੰਨ ਲਓ ਗੁਰੂ ਸਾਹਿਬ ਕਹਿੰਦੇ ਨੇ ਇੰਨੀ ਸਮਾਧੀ, ਕਰੋੜਾਂ ਸਾਲ, 2 ਸਾਲ ਨਹੀਂ, 4 ਸਾਲ ਨਹੀਂ, ਕਰੋੜਾਂ ਸਾਲ ਦੀ ਸਮਾਧੀ ਹੋਵੇ, ਨਾ ਮੈਂ ਅੰਨ ਖਾਵਾਂ, ਨਾ ਮੈਂ ਪਾਣੀ ਪੀਆਂ, ਪਰ ਇੰਨੀ ਇਬਾਦਤ ਕਰਕੇ ਕਰੋੜਾਂ ਸਾਲ ਬਾਅਦ, ਯਾਦ ਰੱਖਿਓ ਮੈਂ ਸਦੀ ਨਹੀਂ ਕਹਿ ਰਿਹਾ, ਕਰੋੜਾਂ ਸਾਲ ਬਾਅਦ ਮੈਨੂੰ ਕਿ ਇਹ ਪੁੱਛਣ ਵਾਸਤੇ ਆਵੇ ਕਿ ਜਿੰਨੀ ਸਾਧਨਾ ਤੁਸੀਂ ਕੀਤੀ, ਜਿਹਦੀ ਕੀਤੀ ਉਹਦਾ ਅੰਤ ਪਾ ਲਿਆ। ਕਹਿਣ ਲੱਗੇ ਹੱਥ ਜੋੜ ਕੇ ਇੱਕੋ ਗੱਲ ਕਹਾਂਗੇ, ਨਹੀਂ ਕਰਤਾਰ, ਇੰਨੀ ਸਾਧਨਾ ਤੋਂ ਬਾਅਦ ਵੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਪਹਿਲਾ ਪਦਾ ਇਹ ਹੈ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫਾ ਨਾ ਦੇਖਾਂ। ਇਹ ਫਿਰ ਬੇਨਤੀ ਸੁਣੋ, ਗੁਫਾ ਵਿੱਚ ਬੈਠਿਆਂ ਨਾ ਮੈਨੂੰ ਚੰਦਰਮਾ ਦੀ ਚਾਨਣੀ ਦਾ ਪਤਾ ਲੱਗੇ, ਨਾ ਸੂਰਜ ਦਾ ਪਤਾ ਲੱਗੇ, ਇਹਦਾ ਮਤਲਬ ਰਾਤ ਦਿਨ ਸਮਾਂ ਵੀ ਮੇਰੇ ਵਾਸਤੇ ਖਤਮ ਹੋ ਜਾਏ, ਸੁਪਨਾ ਸੌਣ ਨਾ ਥਾਉਂ, ਜਾ ਕੇ ਸੌਣ ਦੀ ਗੱਲ, ਸੁਪਨਾ ਸੌਣ ਨਾ ਥਾਉਂ ਦਾ ਅਰਥ ਹੈ ਕਿ ਕਦੀ ਨੀਂਦ ਦਾ ਖਿਆਲ ਹੀ ਨਾ ਆਵੇ। ਹੁਣ ਵੈਸੇ ਮਨ 'ਚ ਆਏਗਾ ਵੀ ਸੁੱਤੇ ਹੀ ਸੁਪਨੇ ਆਉਂਦੇ, ਪਰ ਇੱਥੇ ਸ਼ਬਦ ਵਰਤਿਆ ਸੁਪਨਾ ਸੌਣ ਨਾ ਥਾਉਂ, ਇਹਦਾ ਅਰਥ ਹੈ ਨੀਂਦ ਦਾ ਸੁਪਨਾ ਵੀ ਨਾ ਆਵੇ, ਨਾ ਮੁਮਕਿਨ, ਅਸੰਭਵ। ਕੋਟ ਕੋਟੀ ਮੇਰੇ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੇ ਗੁਪੇ ਨਾ ਦੇਖਾਂ, ਸੁਪਨਾ ਸੌਣ ਨਾ ਥਾਉਂ, ਇੰਨੀ ਕਮਾਈ ਕਰਕੇ ਗੁਰਮੁਖੋ ਨਿਮਰਤਾ ਦੇ ਪੁੰਜ, ਸਤਿਗੁਰੂ ਕਹਿ ਰਿਹਾ ਵੀ ਤੇਰੀ ਕੀਮਤ ਨਾ ਪਵੇ, ਹੋ ਕੇਵੜ ਆਖਾਂ ਨਾ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਇਹ ਪਹਿਲੀ ਬੇਨਤੀ ਹੈ ਕਿ ਗੁਫਾ ਵਿੱਚ ਬੈਠੇ ਹੋਏ ਕਈ ਕਈ ਸਾਲ ਸਾਧਨਾ ਕਰਨ ਵਾਲਿਆਂ ਦੀ ਵੀ ਅੰਤ ਨਹੀਂ ਪਾਇਆ ਜਾ ਸਕਦਾ। ਦੂਸਰਾ ਬਚਨ, ਆਪਣੇ ਤਨ ਨੂੰ ਯਾਤਨਾਵਾਂ ਦੇਣੀਆਂ, ਆਪਣੇ ਤਨ ਨੂੰ ਦੁਖੀ ਕਰਨਾ, ਸਤਿਗੁਰਾਂ ਦਾ ਬਚਨ, ਅਗਲਾ ਬਚਨ ਕੁੱਸਾ, ਇਹ ਹੈ ਨਾ ਜੀ, ਕੁੱਸਾ ਕੱਟੀਆਂ ਵਾਰ ਵਾਰ, ਪੀਸਣ ਪੀਸਾ ਪਾਏ,
ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ। ਇਸ ਦੇ ਅਰਥ ਵੀ ਮੈਂ ਥੋੜੇ ਜਿਹੇ ਅਰਜ਼ ਕਰ ਦੇਣਾ ਕਿਉਂਕਿ ਭਾਈ ਸਾਹਿਬ ਨੇ ਸ਼ਬਦ ਗਾਇਆ ਕੁੱਸਾਂ ਦਾ ਅਰਥ ਹੈ ਕੋ ਸੁੱਟਾਂ, ਕੁੱਸਾਂ ਦਾ ਅਰਥ ਹੈ ਕੋ ਦੇਣਾ, ਯਾਤਨਾਵਾਂ ਦੇਣੀਆਂ, ਕੁੱਸਾਂ ਕੱਟੀਆਂ ਵਾਰ ਵਾਰ ਆਪਣੇ ਸਰੀਰ ਨੂੰ ਕੋ ਸੁੱਟਾਂ ਤੇ ਆਪਣੇ ਸਰੀਰ ਨੂੰ ਕੋ ਕੋ ਕੇ ਇਹਦੇ ਤਨ ਦੇ ਮੈਂ ਟੁਕੜੇ ਕਰਦਿਆਂ ਇੰਨੀ ਤਪੱਸਿਆ ਕਰਾਂ। ਤਨ ਜਿਹੜਾ ਉਹ ਖੀਣ ਹੋਣ ਲੱਗ ਪਏ, ਕੁੱਸਾਂ ਕੱਟੀਆਂ ਵਾਰ ਵਾਰ ਪੀਸਣ ਪੀਸਾ ਪਾਏ ਉਹਨੂੰ ਕੱਟ ਕੇ ਚੱਕੀ ਦੇ ਵਿੱਚ ਪਾ ਕੇ ਪੀ ਦਿਆਂ, ਇੰਨੀ ਕੋਈ ਯਾਤਨਾ ਕਰੇਗਾ ਜੀ? ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆਂ, ਜਿਹੜਾ ਉਹ ਪੀਸਾਂ ਹੋਏ ਟੁਕੜੇ ਹੋਣਗੇ ਉਹਨਾਂ ਨੂੰ ਅੱਗ ਵਿੱਚ ਪਾ ਕੇ ਸਾੜ ਦਿਆਂ, ਇਹਨਾਂ ਸਰੀਰ ਨੂੰ ਮੈਂ ਆਪਣੇ ਆਪ ਦੁਖੀ ਕਰਾਂ, ਯਾਤਨਾਵਾਂ ਦੇਵਾਂ, ਇਹਨੂੰ ਹੱਟ ਤਪ ਕਹਿ ਲਓ ਇੰਨਾ ਕਰਾਂ। ਮਹਾਰਾਜ ਕਹਿ ਰਹੇ ਨੇ ਕਿ ਕੁੱਸਾਂ ਕੁੱਟੀਆਂ ਵਾਰ ਵਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਓ। ਇੰਨੀ ਕਮਾਈ ਕਰਕੇ ਬਾਬਾ ਜੀ ਸਤਿਗੁਰੂ ਹੁਣ ਪਾਲਿਆ, ਕਹਿਣ ਲੱਗੇ ਨਹੀਂ ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ, ਤੇਰੀ ਕੀਮਤ ਫਿਰ ਵੀ ਕੋਈ ਨਹੀਂ ਪਾ ਸਕਦਾ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਤੀਸਰਾ ਪਦਾ ਜੋ ਭਾਈ ਸਾਹਿਬ ਨੇ ਗਾਇਆ ਸਤਿਗੁਰਾਂ ਦਾ, ਉਹ ਕਰਾਮਾਤੀਆਂ ਨਾਲ ਸੰਬੰਧਿਤ ਹੈ। ਯਾਦ ਰੱਖਿਓ, ਪਹਿਲੇ 'ਚ ਗੁਫਾ 'ਚ ਬੈਠ ਕੇ ਸਦੀਆਂ ਤੱਕ ਤਪੱਸਿਆ ਕਰਨੀ, ਦੂਜੇ ਪਦੇ ਵਿੱਚ ਸਰੀਰ ਨੂੰ ਅਨੇਕਾਂ ਤਰ੍ਹਾਂ ਦੇ ਕਸ਼ਟ ਕਰਕੇ ਬੰਦਗੀ ਕਰਨੀ। ਪਰ ਮੈਂ ਥੋੜ੍ਹਾ ਜਿਹਾ ਵੇਰਵਾ ਦੇ ਦਿਆਂ, ਇਹਨੂੰ ਗੁਰਮਤ ਦੇ ਨਜ਼ਰੀਏ ਨਾਲ ਤਰੀਕਾ ਦੱਸ ਰਿਹਾ, ਪਰ ਉਂਝ ਗੁਰਮਤ ਨੇ ਨਹੀਂ ਪ੍ਰਵਾਨ ਕੀਤਾ ਵੀ ਇਸ ਢੰਗ ਨਾਲ ਸਰੀਰ ਨੂੰ ਤੰਗ ਕਰੋ। ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ, ਅਸੀਂ ਪੜ੍ਹਨੇ, ਤਨ ਤਪੈ ਤਨੂਰ ਜੋ ਬਾਲਣ ਖੱਡ ਬਲਨ, ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ। ਇਹ ਅਸੀਂ ਬਾਬਾ ਜੀ ਦਾ, ਮੈਂ ਬਾਬਾ ਫਰੀਦ ਸਾਹਿਬ ਦੀ ਬਾਣੀ ਕਥਾ ਕਰਦਾ ਆ ਰਿਹਾ ਜੀ, ਨਿਊਜ਼ੀਲੈਂਡ ਵੀ, ਇੰਡੀਆ ਵੀ, ਤਕਰੀਬਨ ਅਮੈਰੀਕਾ ਵੀ, ਉਹੀ ਮੈਂ ਅੱਗੇ ਪ੍ਰਕਰਨ ਇੱਥੇ ਸ਼ੁਰੂ ਕਰਨਾ ਹੈ ਪਰਸੋਂ। ਹੁਣ ਉੱਥੇ ਬਾਬਾ ਜੀ ਕਹਿੰਦੇ ਆਪਣੇ ਤਨ ਨੂੰ ਤੰਦੂਰ ਦੀ ਤਰ੍ਹਾਂ ਤਪਾ ਦਿਆਂ, ਹੱਡੀਆਂ ਦਾ ਬਾਲਣ ਬਾਲ ਦਿਆਂ, ਅਤੇ ਜੇ ਮੈਂ ਪੈਰਾਂ ਤੋਂ ਥੱਕ ਜਾਵਾਂ ਤਾਂ ਸਿਰ ਪਰਨੇ ਹੋ ਕੇ ਮੈਂ ਮਾਲਕਾ ਤੇਰੇ ਘਰ ਵਿੱਚ ਆਵਾਂ। ਫਿਰ ਬੇਨਤੀ, ਤਨ ਤਪੈ ਤਨੂਰ ਜਿਉਂ ਬਾਲਣ ਖੱਡ ਬਲਨ, ਪੈਰੀ ਥੱਕਾਂ ਸਿਰ ਜੁਲਾਂ। ਇਹ ਲਹਿੰਦੀ ਦਾ ਸ਼ਬਦ ਹੈ, ਜੁਲਾਂ ਵੈਸੇ ਸ਼ਬਦ ਸਿੰਧੀ 'ਚ ਵੀ ਹੈ, ਜੁਲਾਂ ਦਰ ਤੇ ਤੁਰਨਾ, ਮੈਂ ਸਿਰ ਪਰਨੇ ਹੋ ਕੇ ਤੁਰ ਪਵਾਂ, ਸਿਰ ਜੁਲਾਂ ਜੇ ਮੂੰਹ ਪਿਰੀ ਮਿਲਾਣ, ਜੇ ਮੇਰਾ ਪਿਆਰਾ ਮਿਲ ਪਵੇ। ਅੱਗੇ ਗੁਰੂ ਜੀ ਕਹਿੰਦੇ ਨਹੀਂ, ਤਨ ਨਾ ਤਪਾਏ ਤਨੂਰ ਜਿਉਂ ਬਾਲਣ ਖੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਸੰਭਾਲ ਤੇ ਨਿਹਾਲ। ਇਹ ਦੋ ਵਾਰੀ ਸਲੋਕ ਹੁੰਦਾ ਜੀ ਕਿ ਬਾਹਰ ਨਹੀਂ ਆਪਣੇ ਅੰਦਰ। ਹੁਣ ਇੱਥੇ ਸਤਿਗੁਰੂ ਸ਼ਬਦ ਕਹਿ ਰਿਹਾ, ਪਹਿਲੇ ਵਿੱਚ ਸਾਧਨਾ ਸਮਾਧੀਆਂ ਦੀ, ਦੂਜੇ ਵਿੱਚ ਕਸ਼ਟ ਆਪਣੇ ਤਨ ਨੂੰ ਦੇਣਾ ਹੱਠ, ਤੀਸਰੇ ਵਿੱਚ ਕਹਿੰਦੇ ਕਰਾਮਾਤੀ। ਹੁਣ ਕਰਾਮਾਤੀ ਹੈ, ਪੰਖੀ ਹੋਏ ਕਹਿ ਜੇ ਭਵਾਂ ਸਹਿ ਅਸਮਾਨੀ ਜਾਉਂ। ਸਤਿਗੁਰਾਂ ਨੇ ਬਾਣੀ 'ਚ ਕਿਹਾ, ਕਿਉਂਕਿ ਉਸ ਵਕਤ ਕਰਾਮਾਤਾਂ ਬਹੁਤ ਸਨ ਜੀ, ਅਤੇ ਸਭ ਤੋਂ ਵੱਧ ਸਿੱਧਾਂ ਨਾਲ ਸਤਿਗੁਰਾਂ ਦੀਆਂ ਚਰਚਾ ਹੋਈ। ਮੈਂ ਇੱਕ ਵਾਰ ਇੱਥੇ ਵੀ ਕਿਹਾ ਸੀ, ਤਕਰੀਬਨ ਵਾਰ ਜਗ੍ਹਾ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸਭ ਤੋਂ ਜ਼ਿਆਦਾ ਹਿੱਸਾ ਜੇ ਕਿਸੇ ਦੀ ਵਿਚਾਰ ਗੋਸ਼ਟੀ ਨਾਲ ਹੈ ਤਾਂ ਉਹ ਸਿੱਧਾਂ ਨਾਲ, ਅਤੇ ਤਿੰਨ ਰਾਗਾਂ ਵਿੱਚ, ਖਾਸ ਕਰਕੇ ਰਾਗ ਆਸਾ ਵਿੱਚ, ਰਾਗ ਸੂਹੀ ਵਿੱਚ ਅਤੇ ਰਾਗ ਰਾਮਕਲੀ ਵਿੱਚ। ਕਿਉਂਕਿ ਤਿੰਨੇ ਰਾਗ ਜੋਗੀਆਂ ਦੇ, ਸਿੱਧਾਂ ਦੇ ਬਹੁਤ ਪਿਆਰੇ ਸਨ ਕਹਿ ਸਕਣਾ ਜੀ, ਕਿ ਸਤਿਗੁਰਾਂ ਨੇ ਆਸਾ ਵਿੱਚ, ਇਹ ਸੂਹੀ ਵਿੱਚ ਅਤੇ ਰਾਮਕਲੀ ਰਾਗ ਵਿੱਚ, ਇੱਥੋਂ ਤੱਕ ਹਰ ਥਾਂ ਤਿਉਹਾਰੇ ਜੋਗੀ, ਹਰ ਥਾਂ 'ਤੇ ਸਿੱਧ ਆ ਰਹੇ। ਉਹਨਾਂ ਕਰਾਮਾਤਾਂ ਵੀ ਦਿਖਾਈਆਂ ਜੀ। ਭਾਈ ਗੁਰਦਾਸ ਸਾਹਿਬ ਤਾਂ ਕਹਿੰਦੇ ਅੰਬਰ ਦੇ ਤਾਰੇ ਤੋੜ ਕੇ ਲਿਆਂਦੇ, ਪੰਛੀ ਦੀ ਤਰੀਆਂ ਉਡਾਰੀਆਂ ਮਾਰ ਲੱਗ ਪਏ, ਹਰ ਕਰਾਮਾਤ ਬਾਬਾ ਜੀ ਨੂੰ ਦਿਖਾਈ ਜੀ। ਮੈਂ ਹਰ ਸਾਲ ਉੱਤਰਾਂਚਲ 'ਚ ਕਥਾ ਕਰਨ ਜਾਂਦਾ ਨਾਨਕ ਮਤਾ ਸਾਹਿਬ ਲੰਘ ਕੇ, ਤੁਹਾਨੂੰ ਪਤਾ ਉੱਥੇ ਹਜ਼ੂਰ ਨਾਲ ਸਿੱਧ ਸਿੱਧਾਂ ਦੀ ਗੋਸ਼ਟ ਹੋਈ, ਅਤੇ ਭਾਈ ਸਾਹਿਬ ਨੇ ਸ਼ਬਦ ਹੀ ਵਰਤਿਆ ਕਿ ਅਸੀਂ ਉਹ ਪੜ੍ਹਦੇ ਹਾਂ, ਸਿੱਧ ਆਸਨ ਸਭ ਜਗਤ ਦੇ ਨਾਨਕ ਆਦਿ ਮਤੇ ਜੇ ਕੋਵਾ, ਗੋਰਖ ਮਤੇ ਤੋਂ ਨਾਨਕ ਮਤਾ ਬਣਿਆ। ਉਹ ਪਿੱਪਲ ਅਜੇ ਵੀ ਹੈ ਜਿਹਨਾਂ ਨੂੰ, ਜਿਸ ਨੂੰ ਕਰਾਮਾਤ, ਇੱਕ ਹੁੰਦਾ ਸੁਣੀਆਂ ਗੱਲਾਂ, ਮੇਰਾ ਤੁਹਾਡੇ 'ਚੋਂ ਕਿਸੇ ਦਰਸ਼ਨ ਕੀਤੇ ਨੇ ਕਿ ਨਹੀਂ? ਭਾਈ ਸਾਹਿਬ ਬੈਠੇ

ਥੋੜਾ ਜਿਹਾ ਜ਼ਿਆਦਾ ਨਹੀਂ। ਉੱਥੇ ਸਤਿਗੁਰਾਂ ਨੂੰ ਮਿਲੇ ਹੋ ਤੇ ਗੁਰੂ ਸਾਹਿਬ ਨੇ, ਮੈਂ ਤਾਂ ਇਹ ਬੇਨਤੀ ਕਰਨ ਲੱਗਾ ਕਿਉਂਕਿ ਹੁਣ ਅਗਲੀ ਜਿਹੜਾ ਪਦ ਹੈ ਉਹ ਕਰਾਮਾਤ ਨਾਲ ਸੰਬੰਧਿਤ ਹੈ, ਕਰਾਮਾਤ ਨਾਲ ਸੰਬੰਧਿਤ ਹੈ। ਉਂਝ ਕਰਾਮਾਤ ਹੁੰਦੀ ਕੋਈ ਸ਼ੱਕ ਨਹੀਂ, ਅਸੀਂ ਭਾਵੇਂ ਕਹਿ ਦਿੰਦੇ ਜੀ ਕਥਾ ਵਾਲੇ ਕਿ ਗੁਰੂ ਗ੍ਰੰਥ ਸਾਹਿਬ 'ਚ ਕਰਾਮਾਤ ਨੂੰ ਕੋਈ, ਹਾਂ ਆਪਣੀ ਪ੍ਰਸਿੱਧੀ ਲਈ ਕਰਾਮਾਤਾਂ ਦਿਖਾਣੀਆਂ ਕੋਈ ਥਾਂ ਨਹੀਂ, ਪਰ ਪ੍ਰਭ ਜੀ ਬਸੈ ਸਾਧਕੀ ਰਸਨਾ, ਗੁਰਮੁਖ ਪਿਆਰਾ ਆਪਣੀ ਜ਼ਬਾਨ ਤੋਂ ਕਹਿ ਸੁੱਤੇ ਸਿੱਧੋ ਕੁਝ ਹੋ ਜਾਂਦਾ ਜੇ ਲੋਕ ਸੋਚ ਵੀ ਨਹੀਂ ਸਕਦੇ। ਮੈਂ ਇਸ ਸੰਬੰਧੀ ਜਿਹੜੇ ਆਪ ਜੀ ਖਾਲਸਾ ਜੀ ਤੁਸੀਂ ਮੇਰੇ ਸਾਹਮਣੇ ਬੈਠੇ ਸਾਰੇ ਬਾਣੀ ਪੜ੍ਹਦੇ ਹੋ, ਇੱਕ ਹੁੰਦੀ ਜੱਗ ਬੀਤੀ ਕਿ ਜਿਵੇਂ ਹੁਣ ਧਰੂ ਜੀ ਨੇ, ਪ੍ਰਹਿਲਾਦ ਜੀ ਨੇ, ਉਹਨਾਂ ਦੀਆਂ ਕਥਾਵਾਂ ਪੁਰਾਣਾਂ ਵਿੱਚੋਂ ਆਈਆਂ ਨੇ, ਪੁਰਾਣਾਂ ਵਿੱਚੋਂ ਨੇ ਜੀ, ਭਾਗਵਤ ਪੁਰਾਣ ਵਿੱਚੋਂ ਧਰੂ ਜੀ ਦਾ ਪ੍ਰਹਿਲਾਦ ਜੀ ਦਾ ਜ਼ਿਕਰ ਪੜ੍ਹਨੇ, ਅਤੇ ਉਹ ਸਾਨੂੰ ਪਤਾ ਹੈ ਕਿ ਉਸ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਪਰਮਾਤਮਾ ਨੇ ਕਿਰਪਾ ਕੀਤੀ, ਗਿਰ ਤਰ ਜਲ ਜਵਾਲਾ ਭੈ ਰਾਖਿਓ ਰਾਜਾ ਰਾਮ ਮਾਇਆ ਫੇਰੀ। ਭਗਤ ਨਾਮਦੇਵ ਜੀ ਪਹਾੜ ਤੋਂ ਬਚਾ ਦਿੱਤਾ, ਅੱਗ ਤੋਂ ਬਚਾ ਦਿੱਤਾ, ਪਾਣੀ ਤੋਂ ਬਚਾ ਦਿੱਤਾ। ਤਰਕ ਕਰਨ ਵਾਲਾ ਤਾਂ ਕਹਿ ਸਕਦਾ ਜੀ ਇਹ ਕਥਾਵਾਂ ਪੁਰਾਣ ਵਿੱਚੋਂ ਨੇ, ਅਸੀਂ ਤਾਂ ਉਹਨੂੰ ਵੀ ਸਵੀਕਾਰ ਕਰਨੇ ਹਾਂ ਜੀ, ਨਮਸਕਾਰ ਕਰਨੇ। ਪਰ ਜੇ ਕਿਸੇ ਦੀ ਖੱਡ ਬੀਤੀ ਹੋਵੇ ਤੇ ਉਹ ਤਾਂ ਆਪਾਂ ਇਨਕਾਰ ਨਹੀਂ ਕਰ ਸਕਦੇ ਨਾ। ਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਚਾਰ ਸ਼ਬਦ, ਇੱਕ ਭੁਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੂਪ ਮੂੰਡ ਮੈਂ ਮਾਰਿਓ, ਹਸਤ ਭਾਗ ਕੈ ਚੀਸਾਂ ਮਾਰਾ ਇਆਂ ਮੂਰਤ ਕਹਿ ਖਾਉ ਬਲਿਆਰੇ। ਜਿਹੜੇ ਸੰਗਤ ਜੀ ਪਾਠ ਕਰ ਰਹੇ ਹੋ, ਮੇਰੀ ਬੇਨਤੀ ਸਮਝੋਗੇ ਕਿ ਅਸਲ 'ਚ ਕਬੀਰ ਸਾਹਿਬ ਨੂੰ ਹਾਥੀ ਦੇ ਪੈਰਾਂ ਥੱਲੇ ਕੁਚਲਣ ਵਾਸਤੇ ਉਹਨਾਂ ਦੀਆਂ ਲੱਤਾਂ ਬਾਹਾਂ ਜਕੜ ਕੇ ਜੰਜੀਰ ਨਾਲ ਬੰਨ੍ਹ ਦਿੱਤਾ, ਤੇ ਭਗਤ ਕਬੀਰ ਸਾਹਿਬ ਜੀ ਦੀ ਆਪਣੀ ਖੱਡ ਬੀਤੀ, ਕਹਿਣ ਲੱਗੇ ਹਾਥੀ ਮੈਨੂੰ ਕੁਚਲਣ ਦੀ ਥਾਂ ਤੇ ਆਪਣੀ ਸੁੰਡ ਨਾਲ ਮੈਨੂੰ ਮੱਥੇ ਟੇਕਣ ਲੱਗ ਪਿਆ। ਇਹ ਅਸੀਂ ਗੁਰੂ ਗ੍ਰੰਥ ਸਾਹਿਬ ਜੋ ਪੜ੍ਹਨੇ, ਕੁੰਚਲ ਪੋਟ ਲੈ ਲੈ ਨਮਸਕਾਰੇ ਕਿਆ ਹੈ, ਖਾਸ ਕਰਕੇ ਸ਼ਬਦ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਸੁੱਤੇ ਸਿੱਧ ਹੋ ਗਿਆ। ਪਰ ਜਦੋਂ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦੇ ਆ ਕਰਾਮਾਤ, ਤੇ ਸੰਗਤ ਜੀ ਜਿਹੜੀ ਕਰਾਮਾਤ ਸਿੱਧਾਂ ਨੇ ਪ੍ਰਸ਼ਨ ਕੀਤਾ ਕਿ ਬਾਬਾ ਜੀ ਸਾਨੂੰ ਬਾਕੀ ਸਭ ਠੀਕ, ਇਹ ਅਚਤ ਵਟਾਲਿਓ ਨਾ ਕਿਹਾ, ਸਾਨੂੰ ਇੱਕ ਗੱਲ ਦੱਸ ਦਿਓ, ਅਸੀਂ ਮੱਥਾ ਵੀ ਟੇਕ ਦਿੱਤਾ, ਇਹ ਵੀ ਕਹਿ ਦਿੱਤਾ ਧੰਨ ਨਾਨਕ ਤੇਰੀ ਵੱਡੀ ਕਮਾਈ, ਇਹ ਵੀ ਕਹਿ ਦਿੱਤਾ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ, ਵੱਡਾ ਪੁਰਖ ਕਿਹਾ, ਸਾਨੂੰ ਇਹ ਦੱਸੋ ਤੁਹਾਡੇ ਕੋਲ ਕਰਾਮਾਤ ਕੀ ਹੈ। ਇਹ ਸਾਨੂੰ ਨੋਟ ਕਰਨੀ ਚਾਹੀਦੀ ਗੱਲ ਜੀ, ਕਿਹੜੀ ਸ਼ਕਤੀ ਅੱਜ ਇਸ ਦੁਨੀਆਂ 'ਚ ਮੰਨਿਆ ਸ਼ਕਤੀ ਨੂੰ ਜਾਂਦਾ, ਜੋ ਮਰਜ਼ੀ ਕੋਈ, ਜੇ ਰਾਜਨੀਤਿਕ ਵੀ ਸ਼ਕਤੀ ਮੰਨੀ ਜਾਂਦੀ ਹੈ, ਅਸਲੇ ਦੀ ਸ਼ਕਤੀ ਮੰਨੀ ਜਾਂਦੀ ਹੈ, ਰੂਹਾਨੀ ਸ਼ਕਤੀ ਮੰਨੀ ਜਾਂਦੀ ਹੈ, ਅੱਜ ਵੀ ਬੰਦਾ ਜਿੱਤੇ ਹੈ ਜ਼ਿਆਦਾ ਤਾਕਤ ਨੂੰ ਮੰਨਦਾ ਹੈ। ਉਹਨਾਂ ਪੁੱਛਿਆ ਜੀ ਸਾਨੂੰ ਕਰਾਮਾਤ ਦੱਸੋ, ਤੇ ਗੁਰੂ ਸਾਹਿਬ ਨੇ ਇੱਕ ਬਖਸ਼ਿਸ਼ ਕੀਤੀ, ਉਹਨਾਂ ਕਿਹਾ ਦੋ ਚੀਜ਼ਾਂ ਮੈਂ ਜ਼ਿੰਦਗੀ 'ਚ ਕਰਾਮਾਤ ਲਈ ਨੇ, ਇੱਕ ਗੁਰੂ ਕੀ ਸੰਗਤ ਤੇ ਦੂਜੀ ਗੁਰੂ ਕੀ ਬਾਣੀ, ਇਦੋਂ ਵੱਡੀ ਕੋਈ ਕਰਾਮਾਤ ਸਾਡੇ ਕੋਲ ਹੈ ਹੀ। ਮਹਾਰਾਜ ਦਾ ਬਚਨ ਹੈ ਨਾ ਕਿ ਸਿੱਧ ਪੁੱਛਣ ਸੋਏ ਨਾਨਕਾ, ਤੋਏ ਜੱਗ ਨੂੰ ਕਰਾਮਾਤ ਦਿਖਾਈ, ਤੇ ਗੁਰੂ ਸਾਹਿਬ ਨੇ ਉਸੇ ਪੌੜੀ ਵਿੱਚ ਆਖਿਆ ਹੈ, ਬਾਬੇ ਆਖਿਆ ਨਾਥ ਜੀ, ਇਹ ਪਾਠ ਭੇਜ ਦੇ ਥੋੜਾ ਜਿਹਾ, ਬਾਬਾ ਬੋਲੇ ਨਾਥ ਜੀ ਅਸਾਂ ਤਾਂ ਵੇਖਣ ਜੋਗੀ ਵਸਤਨਾ ਕਾਈ, ਗੁਰੂ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ। ਰਾਈ ਰਾਈ ਸਰੋਂ ਦਾ ਦਾਣਾ ਦੂਜੀ ਸਰੋਂ ਨਾਲ ਬਰੀਕ ਹੁੰਦਾ ਹੈ, ਕਹਿੰਦੇ ਨੇ ਇੱਕ ਗੁਰੂ ਕੀ ਸੰਗਤ ਤੇ ਦੂਜੀ ਸਤਿਗੁਰਾਂ ਦੀ ਬਾਣੀ, ਇਸ ਤੋਂ ਬਿਨਾਂ ਸਾਨੂੰ ਰਾਈ ਜਿੰਨਾ ਵੀ ਕਿਸੇ ਕਰਾਮਾਤ ਦਾ ਸਹਾਰਾ ਨਹੀਂ, ਤੇ ਜਿਹੜੀ ਸਤਿਗੁਰੂ ਗੱਲ ਪਹਿਲੇ ਜਾਮੇ 'ਚ ਕਰ ਰਿਹਾ ਉਹੀ ਸਾਡੇ ਕੋਲ ਦੋ ਚੀਜ਼ਾਂ ਨੇ, ਇੱਕ ਗੁਰੂ ਕੀ ਬਾਣੀ ਹੈ, ਦੂਜੀ ਗੁਰੂ ਕੀ ਸੰਗਤ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਜਿਹੜੀ ਕਰਾਮਾਤ ਦੀ ਗੱਲ ਕਰ ਰਿਹਾ, ਨੋਟ ਕਰਿਓ ਇਸ ਨੂੰ। ਸਤਿਗੁਰੂ ਕਹਿੰਦੇ ਨੇ ਕਿ ਪੰਖੀ ਹੋਏ ਕਹਿ ਜੇ ਭਵਾਂ, ਇਹ ਸਰੀਰ ਮੇਰਾ ਦਿਸ ਰਿਹਾ ਸਥੂਲ ਹੈ ਨਾ, ਤੇ ਜੇ ਮੈਂ ਇਸ ਸਰੀਰ ਨੂੰ ਅਲੋਪ ਕਰ ਲਾਂ, ਤੇ ਮੇਰਾ ਖਿਆਲ ਅੱਜ ਕੋਈ ਬੰਦਾ ਹੈ ਜੀ ਕਰਾਮਾਤ ਦਿਖਾਏ, ਸਾਰਾ ਸ਼ਹਿਰ ਉਲਟ ਕੇ ਪੈ ਜਾਏਗਾ ਵੀ ਪਹੁੰਚੇ ਹੋਏ ਮਹਾਤਮਾ ਆ ਗਏ ਨੇ, ਸੰਤ ਬਹੁਤ ਪਹੁੰਚੇ ਨੇ, ਇਹ ਗੁਰੂ ਜੀ ਅੱਜ ਕੱਲ੍ਹ ਸੁਣਨੇ ਅਸੀਂ, ਇਹ ਗੁਰੂ ਜੀ ਵੀ ਚੱਲਦਾ ਸਾਡੇ ਆਪਣਾ ਸਮਾਜ ਵਿੱਚ ਬੜਾ ਜੀ ਸ਼ਬਦ, ਵੱਡੇ ਵੱਡੇ ਅਮੀਰ ਬੰਦੇ ਜੀ ਜਿਹੜੇ ਅਰਬਾਂਪਤੀ ਬੰਦੇ ਆ, ਤੇ ਲਾਏ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਲਾਏ ਹੁੰਦੇ। ਹੁਣ ਸਤਿਗੁਰੂ ਨੇ ਜਿਹੜਾ ਪੱਧਰ ਦੇ ਦਿੱਤਾ ਕਿ ਪੰਖੀ ਹੋਏ ਕਹਿ ਜੇ ਭਵਾਂ, ਮੈਂ ਇੰਨਾ ਕਰਾਮਾਤੀ ਹੋਵਾਂ ਕਿ ਪੰਛੀ ਦੀ ਤਰ੍ਹਾਂ ਉਡਾਰੀ ਮਾਰ ਜਾਂ। ਪਰ ਇੱਕ ਗੱਲ ਹੋਰ ਅੱਗੇ ਕਹਿ ਦਿੱਤੀ ਕਿ ਇਹ ਪੰਛੀ ਸਿਰਫ ਇਸ ਸਪੇਸ ਵਿੱਚ ਉੱਡ ਸਕਦਾ, ਯਾਦ ਰੱਖ।

0: ਬਾਜ ਉੱਚਾ ਉੱਡੇਗਾ, ਇਸ ਪੁਲਾੜ ਤੋਂ ਅੱਗੇ ਜਾ ਸਕਦਾ? ਗਿਰਜ ਉੱਡੇਗੀ, ਇਲ ਉੱਡਦੀ ਬਹੁਤ ਉੱਚਾ, ਕਿ ਇਸ ਤੋਂ ਅੱਗੇ ਜਾ ਸਕੇਗੀ? ਨਹੀਂ ਨਾ, ਕਿਉਂਕਿ ਪੰਛੀ ਦੀ ਵੀ ਸੀਮਾ ਆਕਾਸ਼ ਵਿੱਚ ਉੱਡਣ ਦੀ। ਤੇ ਗੁਰੂ ਸਾਹਿਬ ਕਹਿੰਦੇ ਇਹਨਾਂ ਕਰਾਮਾਤੀ ਹੋਵਾਂ, ਅੱਖ ਚਮਕਣ ਦੀ ਦੇਰ ਵਿੱਚ ਇਸ ਪਲੈਨਟ ਦੀ ਜਿਹੜੀ ਸਾਰਾ ਬ੍ਰਹਿਮੰਡ ਹੈ, ਇਸ ਪੁਲਾੜ ਵਿੱਚੋਂ ਨਿਕਲ ਕੇ ਮੈਂ ਹੋਰ ਦੁਨੀਆਂ ਵਿੱਚ ਚਲਾ ਜਾਵਾਂ। ਉੱਥੇ ਇੱਕ ਅਸਮਾਨ ਨਹੀਂ ਕਿਹਾ, ਪੰਕੀ ਕੋਈ ਕਹਿ ਜੇ ਭਾਵਾਂ ਸਹਿ ਅਸਮਾਨੀ ਜਾਊ, ਨਦਰੀ ਕਿਸੇ ਨਾ ਆਊ, ਨਾ ਕਿਸ ਪੀਆ ਨਾ ਖਾਊ, ਕਿਸੇ ਦੀ ਨਜ਼ਰ ਨੂੰ ਵੀ ਨਾ ਦਿਸਾਂ, ਇੰਨਾ ਅਲੋਪ ਹੋ ਜਾ, ਇੰਨਾ ਸੂਖਸ਼ਮ ਹੋ ਜਾ, ਤੇ ਉਸ ਜਗ੍ਹਾ ਚਲਾ ਜਾ ਜਿੱਥੇ ਮੈਨੂੰ ਖਾਣ ਪੀਣ ਦੀ ਕੋਈ ਲੋੜ ਨਾ ਪਵੇ, ਨਦਰੀ ਕਿਸੇ ਨਾ ਆਊ, ਨਾ ਕਿਸ ਪੀਆ ਨਾ ਖਾਊ। ਇੰਨੀ ਕਰਾਮਾਤ ਹੋਣ ਦੇ ਬਾਵਜੂਦ ਫਿਰ ਮੇਰੀ ਬੇਨਤੀ ਸੁਣਿਓ, ਇਸ ਧਰਤੀ ਤੋਂ ਉੱਡ ਕੇ ਆਪਣੇ ਆਪ ਨੂੰ ਅਲੋਪ ਕਰਕੇ ਦੂਜੇ ਧਰਤੀਆਂ ਤੇ ਵੀ ਚਲਾ ਜਾਏ, ਦੂਜੇ ਸੂਰਜ ਚੰਦਰਮਾ ਵੀ ਅੱਗੇ ਨਿਕਲ ਜਾਏ। ਹੁਣ ਸਾਡੇ ਵੀ ਕਈ ਸੱਜਣ ਵਾਹਿਗੁਰੂ ਕਿਰਪਾ ਕਰਿਓ ਟੀਵੀ ਉੱਤੇ ਬੈਠੇ ਹੁੰਦੇ, ਮੈਂ ਤਾਂ ਸੂਰਜ ਤੋਂ ਅੱਗੇ ਨਿਕਲ ਗਿਆ, ਸਾਨੂੰ ਮਿਲਦਾ ਨਾ ਜੀ? ਮੈਂ ਨਿੰਦਿਆ ਨਹੀਂ ਕਰਦਾ, ਨਹੀਂ ਗੁਰਮੁਖੋ, ਮੈਂ ਇਹ ਮੇਰੇ ਮਨ ਚ ਮੇਰਾ ਵਿਸ਼ਾ ਨਹੀਂ ਸੀ ਅੱਜ, ਮੇਰੇ ਮਨ ਚ ਇੱਕੋ ਗੱਲ ਆਈ, ਸੰਗਤ ਜੀ ਗੁਰੂ ਸਾਹਿਬ ਹੱਦ ਮਿਥ ਗਿਆ, ਜੇ ਇੰਨਾ ਕੁਝ ਵੀ ਹੋ ਸਕੇ ਤੇ ਨਹੀਂ ਅੰਤ ਪਾਇਆ ਜਾ ਸਕਦਾ। ਨਦਰੀ ਕਿਸੇ ਨਾ ਆਵੂ, ਨਾ ਕਿਸ ਪੀਆ ਨਾ ਖਾਊ, ਤੇ ਮਹਾਰਾਜ ਕਹਿੰਦੇ ਨੇ ਵੀ ਤੇਰੀ ਕੀਮਤ ਨਾ ਪਵੇ, ਹੋ ਕੇਵੜ ਆਖਾਂ ਨੋ, ਤੇਰੀ ਕੀਮਤ ਨਹੀਂ ਪਾਈ ਜਾ ਸਕਦੀ। ਹੁਣ ਅਗਲੀ ਬੇਨਤੀ ਸੁਣੀ, ਇੱਕ ਹੋਰ ਇੱਕ ਕਿਤਾਬ ਹੈ, ਵੈਸੇ ਮੈਂ ਇੱਕ ਵਾਰੀ ਜ਼ਿਕਰ ਕੀਤਾ ਸੀ ਜੀ, ਅੰਗਰੇਜ਼ੀ 'ਚ ਹੈ ਇਹ ਦਾ ਲਿਵਿੰਗ ਟੂ ਦਾ ਹਿਮਾਲੀਅਨ ਸੇਂਟਸ, ਹਾਂਜੀ ਹਿੰਦੀ 'ਚ ਹੈ ਹਿਮਾਲਿਆ ਕੇ ਸੰਤੋਂ ਕੇ ਸੰਗ, ਡਾਕਟਰ ਸਵਾਮੀ ਰਾਮ ਜੀ ਨੇ ਲਿਖੀ ਹੈ ਜੀ, ਵੇਦਾਂਤੀ ਨਹੀਂ ਇਹ ਪਿੱਛੇ ਜਿਹੇ ਹੋਏ ਨੇ, ਮੈਨੂੰ ਪਤਾ ਜੀ ਇਹ ਬਾਬਾ ਵਰਿਆਮ ਸਿੰਘ ਉਹਨਾਂ ਕੋਲ ਆਉਂਦੇ ਹੁੰਦੇ ਸੀ। ਉਸ ਕਿਤਾਬ ਦੇ ਵਿੱਚ ਉਹਨਾਂ ਨੇ ਇੱਕ ਕਹਾਣੀ ਦਿੱਤੀ, ਕਹਾਣੀ ਨਹੀਂ ਸੱਚੀ ਮੁੱਚ ਮੈਂ ਸੁਣਾ ਕੇ ਗਿਆ ਇੱਥੇ, ਉਹਨਾਂ ਨੇ ਸੁਣਾਈ ਆਪਣੀ ਹੱਡ ਬੀਤੀ। ਕਹਿੰਦੇ ਜਦੋਂ ਅਸੀਂ ਸਾਧਨਾ ਕਰ ਰਹੇ ਸੀ ਹਿਮਾਲਿਆ ਵਿੱਚ, ਤੇ ਸਾਡੇ ਜਿਹੜੇ ਗੁਰੂ ਸਨ, ਕਿਉਂਕਿ ਹਿੰਦੂ ਮਤ ਨਾਲ ਸੰਬੰਧਿਤ ਨੇ, ਯੋਗ ਮਤ ਦੇ ਸਨ, ਯਾਦਾ ਜੀ ਸ਼ਬਦ ਦੀ ਗੱਲ ਕਰਦੇ ਸਨ, ਯੋਗਾ ਬਾਰੇ ਬਹੁਤ ਜਾਣਦੇ ਸਨ, ਇੱਥੋਂ ਤੱਕ ਕਿ ਆਪਣੀ ਬੋਡੀ ਵਿੱਚੋਂ ਕਿੰਨੇ ਮਿੰਟ ਉਹ ਸਵਾਸ ਕੱਢ ਗਏ ਸਨ। ਇਹ ਅਮੈਰੀਕਾ ਦੀ ਘਟਨਾ ਹੈ, ਪੜ੍ਹੇ ਲਿਖੇ ਬਹੁਤ ਸਨ ਜੀ, ਬਹੁਤ ਇੰਟੈਲੀਜੈਂਟ ਸਨ। ਉਹਦੇ ਵਿੱਚ ਉਹਨਾਂ ਨਿੱਕੀ ਇੱਕ ਕਹਾਣੀ ਦਿੱਤੀ, ਕਹਿੰਦੇ ਜਦੋਂ ਅਸੀਂ ਸਾਧਨਾ ਕਰ ਰਹੇ ਸਾਂ ਤੇ ਉੱਥੇ ਇਹ ਸਾਨੂੰ ਖਬਰ ਮਿਲੀ ਕਿ ਇਸੇ ਕੁਝ ਕੋ ਦੀ ਦੂਰੀ ਤੇ ਇੱਕ ਸਾਧੂ ਹੈ, ਉਹਨੇ ਇੰਨੀ ਸਾਧਨਾ ਕੀਤੀ ਹੈ ਆਪਣੀ ਸਰੀਰ ਦੀ ਹੀਟ ਨਾਲ ਮੂੰਹ ਚੋਂ ਅੱਗ ਕੱਢ ਸਕਦਾ ਹੈ, ਤਾਂ ਬੋਡੀ ਸਭ ਕੁਝ ਨਾ ਜੀ, ਉਹ ਅੱਗ ਕੱਢ ਸਕਦਾ ਹੈ। ਕਹਿੰਦੇ ਸੀ ਬੜੇ ਉਤਸ਼ਾਹਿਤ ਹੋ ਗਏ ਵੀ ਸਾਨੂੰ ਤੇ ਧਿਆਨ ਸਿਮਰਨ ਯੋਗ ਦੀਆਂ ਗੱਲਾਂ ਨੇ ਵੀ ਉਹ ਤੇ ਫਿਰ ਬੜਾ ਪਹੁੰਚਿਆ ਹੋਣਾ। ਕਹਿੰਦੇ ਅਸੀਂ ਆਪਣੇ ਗੁਰੂ ਜੀ ਕੋਲ ਗੱਲ ਕੀਤੀ, ਮੈਂ ਸਿਰਫ ਬੇਨਤੀ ਕਰਨ ਲੱਗਾ ਗੁਣ ਲੈਣ ਵਾਸਤੇ, ਇਹ ਨਹੀਂ ਕਿ ਅੱਗ ਕੱਢਣੀ ਕਿ ਨਹੀਂ ਕੱਢਣੀ। ਕਹਿੰਦੇ ਅਸੀਂ ਆਪਣੇ ਗੁਰੂ ਜੀ ਨੂੰ ਕਿਹਾ ਜੀ ਇੱਥੇ ਸੁਣਿਆ ਕਿ ਸਾਧੂ ਹੈ ਉਹ ਮੂੰਹ ਚੋਂ ਅੱਗ ਕੱਢ ਸਕਦਾ, ਤੇ ਕਹਿੰਦੇ ਸਾਡੇ ਗੁਰੂ ਜੀ ਨੇ ਕਿਹਾ ਚਲੋ ਆਪਾਂ ਵੀ ਚੱਲਦੇ ਹਾਂ ਦੇਖ ਲਈਏ ਦਰਸ਼ਨ ਕਰਨੇ। ਕਹਿੰਦੇ ਸਾਡੇ ਮਨ 'ਚ ਇੱਕ ਹੋਰ ਪੁਰਨਾ ਉੱਠ ਗਿਆ, ਇਹਦਾ ਮਤਲਬ ਜਿਹੜਾ ਸਾਡਾ ਗੁਰੂ ਚੱਲਾ ਸਾਡੇ ਨਾਲੋਂ ਵੱਡਾ ਹੋਣਾ ਹੈ, ਇਹ ਇਸ ਤਰ੍ਹਾਂ ਅਸੀਂ ਮਨ 'ਚ ਫੁਰਨੇ ਬਣਾਉਂਦੇ ਰਹਿੰਦੇ ਹਾਂ ਜੀ, ਫਲਾਣੀ ਸੰਸਥਾ ਦੇ ਪਿੱਛੇ ਇੰਨੀ ਸੰਗਤ ਹੈ, ਅਨਮਤ ਵਾਲਿਆਂ ਦੇ ਸਾਡੇ ਕੋਈ ਇਹ ਗਿਣਤੀ ਮਿਣਤੀ ਚੱਲਦੀ ਹੈ। ਯਾਦ ਰੱਖਿਓ ਗੜ ਸ਼ੰਕਰ ਦਾ ਭਾਈ ਤਿਲਕਾ, ਜਿਹਨੂੰ ਆਮ ਤੌਰ 'ਤੇ ਭਾਈ ਤਿਲਕਾ ਜੋ ਕਹਿੰਦੇ ਆ, ਤਿਲਕੂ ਜੀ ਕਹਿੰਦੇ ਆ, ਭਾਈ ਤਿਲਕਾ ਜੀ ਜੋਗੀ ਨੇ ਕਿਹਾ ਸੀ ਜਿਹੜਾ ਮੇਰੇ ਦਰਸ਼ਨ ਕਰੇਗਾ ਮੈਨੂੰ ਵਰ ਪ੍ਰਾਪਤ ਹੋਇਆ ਸਵਰਗਾਂ ਨੂੰ ਜਾਏਗਾ। ਸਾਰਾ ਗੜ ਸ਼ੰਕਰ ਦਾ ਇਲਾਕਾ ਉਲਟ ਕੇ ਗੁਰੂ ਅਰਜਨ ਦੇਵ ਦੇ ਵੇਲੇ ਉਸ ਜੋਗੀ ਦੇ ਬੂਹੇ ਅੱਗੇ ਜਾ ਬੈਠ ਗਿਆ, ਇੱਕ ਗੁਰੂ ਨਾਨਕ ਸਾਹਿਬ ਦਾ ਸਿੱਖ ਭਾਈ ਤਿਲਕਾ ਨਹੀਂ ਗਿਆ, ਭਾਈ ਤਿਲਕਾ ਜੀ ਨਹੀਂ ਗਏ। ਜੋਗੀ ਨੇ ਕਿਹਾ ਕੋਈ ਰਹਿ ਤੇ ਨਹੀਂ ਗਿਆ, ਬਾਗਾ ਜੀ ਨੇ ਮੇਰੇ ਦਰਸ਼ਨ ਨਾ ਕੀਤੇ ਹੋਣ। ਉਹਨਾਂ ਕਿਹਾ ਵੀ ਇੱਕ ਹੈ ਸਿੱਖ ਭਾਈ ਤਿਲਕਾ ਜੀ, ਉਹ ਨਹੀਂ ਆਏ। ਤਿਲਕੂ ਸ਼ਬਦ ਤਿਲਕੂ ਵਰਤਦੇ ਸਨ ਆਪਾਂ ਅਦਬ ਨਾਲ, ਭਾਈ ਤਿਲਕਾ ਜੀ ਬੜੇ ਸਨੇਹ ਭੇਜੇ, ਉਹਨਾਂ ਨੇ ਨਹੀਂ ਆਏ। ਅਖੀਰ ਤੇ ਜਿਹੜਾ ਬੰਦਾ ਮਸ਼ਹੂਰ ਹੋ ਜਾਏ ਉਹਨੂੰ ਇਹ ਜ਼ਰੂਰ ਖਟਕਦਾ ਰਹਿੰਦਾ ਵੀ ਅਸੀਂ ਹਿੱਸੇ 'ਚ ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਕੱਲ੍ਹ ਨੂੰ ਮੈਨੂੰ ਚੈਲੇਂਜ ਕਰ ਲੈ, ਇਹ ਵੀ ਹੁੰਦਾ ਵੀ ਮੇਰੀ ਈਨ ਸਾਰੇ ਮੰਨ ਲੈਣ। ਉਹਨਾਂ ਵਾਰ ਵਾਰ ਸੁਨੇਹਾ ਭੇਜਿਆ, ਉਹ ਨਹੀਂ ਗਏ। ਅਖੀਰ ਤੇ ਕਿਹਾ ਜਾਂਦਾ ਵੀ ਉਹ ਜੋਗੀ ਆਪ ਤੁਰ ਗਿਆ, ਭਾਈ ਸਾਹਿਬ ਨੂੰ ਪਤਾ ਲੱਗਾ, ਬਿਲਕੁਲ ਆਪਣਾ ਦਰਵਾਜ਼ਾ ਬੰਦ ਕਰਕੇ ਅੰਦਰੋਂ ਕੁੰਡੀ ਲਾ ਦਿੱਤੀ। ਉਹ ਕਹਿੰਦੇ ਦੇਖ ਮੇਰੇ ਕੋਲ ਲੋਕ ਆਉਂਦੇ ਨੇ, ਮੈਂ ਤੇਰੇ ਕੋਲ ਆਇਆ ਵਾਂ। ਉਹ ਕਹਿੰਦਾ ਜੋਗੀ ਜੀ ਮੈਂ ਤੁਹਾਡੇ ਦਰਸ਼ਨ ਨਹੀਂ ਕਰਨੇ। ਭਾਈ ਤਿਲਕਾ ਕਹਿੰਦਾ ਮੈਂ ਦਰਸ਼ਨ ਨਹੀਂ ਕਰਨੇ। ਕਹਿੰਦਾ ਕਿਉਂ? ਕਹਿਣ ਲੱਗੇ ਸੁਣਿਆ ਤੇਰੇ ਦਰਸ਼ਨ ਕਰਕੇ ਬੰਦਾ ਸਵਰਗਾਂ ਨੂੰ ਜਾਂਦਾ, ਸਿੱਖ ਦੀ ਮੰਜ਼ਿਲ ਸਵਰਗ ਨਹੀਂ, ਮੇਰੀ ਮੰਜ਼ਿਲ ਤਾਂ ਆਪਣੇ ਗੁਰੂ ਦੇ ਚਰਨਾਂ ਨੂੰ ਪ੍ਰੀਤ ਕਰਨੀ, ਇਸ ਕਰਕੇ ਤੇਰੇ ਦਰਸ਼ਨ ਨਹੀਂ ਕਰਨੇ। ਸੰਗਤ ਜੀ, ਉਸ ਬੰਦੇ ਨੇ, ਜੋਗੀ ਨੇ ਭਾਈ ਸਾਹਿਬ ਦੀ ਦਲੀਲ ਤੇ ਮੱਥਾ ਟੇਕ ਕੇ ਕਿਹਾ ਗੁਰਮੁਖਾ ਤੂੰ ਮੇਰਾ ਅੰਦਰ ਹਿਲਾ ਕੇ ਰੱਖ ਦਿੱਤਾ, ਮੈਂ ਮਾਇਆ ਦੇ ਪਰਪੰਸਾਂ, ਇੱਕ ਵਾਰੀ ਬੂਹਾ ਖੋਲ, ਮੈਂ ਤੇਰੇ ਦਰਸ਼ਨ ਕਰਨੇ ਚਾਹੁੰਦਾ ਤੇ ਮੈਂ ਉਹਦੇ ਕੋਲ ਜਾਣਾ ਚਾਹੁੰਦਾ ਜਿਹਦੀ ਸ਼ਬਦ ਦੀ ਕਮਾਈ ਤੂੰ ਕਰਨਾ ਪਿਆ। ਭਾਈ ਤਿਲਕਾ ਦੀ ਕਮਾਈ ਕਰਕੇ ਉਹ ਜੋਗੀ ਅੰਮ੍ਰਿਤਸਰ ਆਇਆ ਸੀ। ਮੈਂ ਆਪ ਨੂੰ ਬੇਨਤੀ ਤਾਂ ਕਰਨ ਲੱਗਾ, ਮਨ ਚ ਫੁਰਨੇ ਹੁੰਦੇ ਨੇ, ਮਨ ਚ ਆਇਆ ਵੀ ਜੇ ਸਾਡਾ ਗੁਰੂ ਚੱਲਾ ਇਹਦਾ ਮਤਲਬ ਕਿ ਇਹਦੀ ਕਮਾਈ ਉਹਦੀ ਜ਼ਿਆਦਾ ਹੈ। ਕਹਿੰਦੇ ਜਦੋਂ ਅਸੀਂ ਗਏ ਸਾਡੇ ਗੁਰੂ ਨੂੰ ਦੇਖ ਕੇ ਉਸ ਬੰਦੇ ਨੇ ਮੱਥਾ ਟੇਕਦਾ, ਕਹਿੰਦੇ ਸਾਡਾ ਮਨ ਫਿਰ ਟੇਕ ਗਿਆ ਵੀ ਤਾਂ ਮਤਲਬ ਸਾਡੇ ਹੀ ਵੱਡਾ ਹੈ। ਇਸ ਤੇ ਬੰਦੇ ਚੱਲਦਾ ਨਾ ਅੰਦਰ। ਮੈਂ ਹੁਣੇ ਆਪ ਜੀ ਨੂੰ ਕਿਹਾ ਸੰਪਰਦਾਵਾਂ ਨੇ ਸਭ ਦਾ ਸਤਿਕਾਰ ਕਰੋ, ਆਪਣੀ ਗਿਣਤੀ ਮਿਣਤੀ ਮਤ ਕਰੋ, ਇਹ ਛੋਟਾ ਤੇ ਵੱਡਾ ਹੈ। ਮੈਂ ਇੱਕ ਗੱਲ ਭੁੱਲ ਗਿਆ, ਸਾਡੀ ਅਰਦਾਸ ਜਿਹੜੇ ਸ਼ਬਦ ਲਿਖੇ ਨੇ ਸੰਪਰਦਾਵਾਂ ਦੇ ਜਥੇਬੰਦੀਆਂ ਦੇ ਨਾਂ ਨਹੀਂ ਲਿਖੇ, ਸਿਰਫ ਇੱਕੋ ਗੱਲ ਲਿਖੀਏ ਜਿੰਨਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਕਿੱਡਾ ਪਿਆਰਾ ਸ਼ਬਦ ਦੇ ਦਿੱਤਾ ਸਾਨੂੰ ਇਕੱਠੇ ਬਹਿਣ ਲਈ। ਜਿੰਨਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਨ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਹ ਸ਼ਬਦ ਵਰਤਿਆ ਭਾਈ, ਉਹਨਾਂ ਦੀ ਕਮਾਈ ਦਾ ਧਿਆਨ ਕਰੋ। ਉਹ ਕਹਿੰਦੇ ਸੀ ਚਲੇ ਗਏ ਤੇ ਉਹਨੇ ਸਾਡੇ ਗੁਰੂ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਸਾਡੇ ਗੁਰੂ ਜੀ ਨੇ ਕਿਹਾ ਵੀ ਇਹ ਬਾਲ ਕੇ ਸਾਰੇ ਆਏ ਆ, ਤੁਸੀਂ ਸੁਣਿਆ ਆਪਣੀ ਸਾਧਨਾ ਕਰਕੇ ਆਪਣੇ ਮੂੰਹ ਚੋਂ ਅੱਗ ਦੀ ਲਾਟ ਕਰ ਸਕਦੇ? ਕਹਿੰਦੇ ਜੀ ਹਾਂ। ਉਹਨੇ ਜੀ ਸੱਚੀ ਮੁੱਚੀ ਉਹ ਡਾਕਟਰ ਸਵਾਮੀ ਰਾਮ ਲਿਖਦੇ ਨੇ, ਅਸੀਂ ਵਿਦਿਆਰਥੀ ਸਾਂ, ਉਹਨੇ ਭਬਾਕਾ ਜਿਵੇਂ ਨਹੀਂ ਪੈਂਦਾ ਮੂੰਹ ਚੋਂ, ਇਸ ਤਰ੍ਹਾਂ ਜਿਵੇਂ ਲਾਟ ਜੀ ਬਾਹਰ ਕੱਢੀ, ਸਾਰੇ ਖਾਮੋਸ਼ ਹੋ ਗਏ। ਕਹਿੰਦੇ ਜਦੋਂ ਦੋ ਕੁ ਵਾਰੀ ਉਹਨੇ ਭਬਾਕਾ ਜਿਹਾ ਕੱਢਿਆ, ਸਾਡੇ ਗੁਰੂ ਜੀ ਅੱਗੇ ਨਿਕਲੇ ਤੇ ਉਹਨੂੰ ਇਹ ਗੱਲ ਪੁੱਛਦੇ ਨੇ ਇਹ ਕਿੰਨੇ ਸਾਲ ਸਾਧਨਾ ਕੀਤੀ ਅੱਗ ਕੱਢਣ ਵਾਲੀ, ਕਿਤਨੇ ਸਾਲ ਕੀਤੀ? ਉਹ ਕਹਿੰਦਾ ਜੀ 21 ਸਾਲ। ਅਸੀਂ ਵਾਕਿਆ ਕਿ ਵੀ 21 ਸਾਲ? ਕਹਿੰਦੇ ਸਾਡੇ ਗੁਰੂ ਨੇ ਇੱਕ ਗੱਲ ਖਲੋ ਕੇ ਕਹੀ, ਜਿਹੜਾ ਕੰਮ ਦੁਨੀਆ ਵਿੱਚ ਅੱਗੇ ਲੋਕੀ ਅੱਗ ਬੜੀ ਲਾਈ ਬੈਠੇ ਨੇ ਤੇ ਤੂੰ ਵੀ ਇੰਨੀ ਸਾਧਨਾ ਕਰਕੇ ਜੇ ਅੱਗ ਹੀ ਮੂੰਹ ਚੋਂ ਕੱਢਣੀ, ਚੁੱਪ ਕਰਕੇ ਗ੍ਰਿਸ਼ਤੀ ਹੋ ਕੇ ਨਿਆਣੇ ਪਾਲ। ਦੇਖੋ ਲੌਜਿਕ ਉਹਨਾਂ ਦਾ ਵੀ ਜੇ ਇੰਨੀ ਕਮਾਈ ਕਰਕੇ ਅੱਗੇ ਹੀ ਲਾਣੀਆਂ ਨੇ ਤੇ ਫਿਰ ਤੇਰੀ ਕਮਾਈ ਦਾ ਕੀ ਫਾਇਦਾ? ਇੰਨੇ ਸਾਲ ਕਿਤੇ ਪਰਮਾਤਮਾ ਦਾ ਸਿਮਰਨ ਕਰਦਾ, ਜਿੱਥੇ ਤੂੰ ਜਾਂਦਾ ਅੰਦਰ ਤਪਦੇ ਹੋਏ ਹਿਰਦਿਆਂ ਨੂੰ ਠੰਡ ਪੈ ਜਾਂਦੀ, ਤੂੰ ਕਿਹੜੇ ਰਸਤੇ 'ਤੇ ਤੁਰ ਪਿਆ? ਮੈਂ ਤਾਂ ਬੇਨਤੀ ਕੀਤੀ, ਗੁਰੂ ਸਾਹਿਬ ਨੇ ਇਹ ਬਚਨ ਕੀਤਾ, ਤੁਸੀਂ ਪਹਿਲਾ ਸ਼ਬਦ ਪੜ੍ਹ ਦਿਓ ਸ੍ਰੀ ਰਾਗ ਦਾ। ਮੈਂ ਵੈਸੇ ਕੋਈ ਤਿਆਰੀ ਕਰਕੇ ਨਹੀਂ ਵੀ ਆ ਕਥਾ, ਮੈਂ ਜੋ ਮੈਂ ਕਰਨੀ ਸੋ ਮੈਂ ਬੋਲ ਨਹੀਂ ਰਿਹਾ। ਉਸ ਵਿੱਚ ਕੀ ਹੈ, ਸ੍ਰੀ ਰਾਗ ਦਾ ਪਹਿਲਾ ਸ਼ਬਦ ਪੜ੍ਹਨੇ ਅਸੀਂ, ਉਸ ਵਿੱਚ ਇੱਕ ਪਦਾ ਹੁੰਦਾ ਹੈ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ। ਮੰਨ ਲਓ ਸਿਮਰਨ ਕਰਦਿਆਂ ਇਹੋ ਜੀਵੀ ਅਵਸਥਾ ਆ ਜਾਏ, ਰਿਧੀਆਂ ਸਿੱਧੀਆਂ ਵੀ ਆ ਜਾਣ ਤੇ ਇਨਸਾਨ ਆਪਣੀ ਬਾਡੀ ਵਿੱਚੋਂ ਨਿਕਲ ਵੀ ਸਕਦਾ ਹੋਵੇ। ਮੰਨ ਲਓ ਇੱਥੇ ਕੈਨੇਡਾ ਬੈਠਾ, ਕੋਈ ਇਹੋ ਜਿਹੀ ਗੱਲ ਵੀ ਬਣ ਜਾਏ, ਇੰਡੀਆ ਵੀ ਚਲਾ ਜਾਏ, ਇੰਨਾ ਕੁ ਕਰਾਮਾਤੀ ਹੋ ਜਾਏ। ਗੁਰੂ ਸਾਹਿਬ ਕਹਿੰਦੇ ਸਿੱਖ ਦੀ ਮੰਜ਼ਿਲ ਨਹੀਂ ਏ, ਇਹ ਮਾਇਆ ਹੈ। ਸਿੱਧ ਹੋਵਾਂ ਸਿੱਧ ਲਾਈ ਸਿੱਧ ਬਣ ਜਾਵਾਂ, ਮੈਂ ਸਮਾਧੀਆਂ ਲਾ ਲਾਂ, ਰਿੱਧ ਆਖਾਂ ਆਓ, ਰਿਧੀਆਂ ਮੇਰੇ ਕੋਲ ਹੋਣ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਉ। ਵਾਹ ਵਾਹ, ਇਹ ਕੋਈ ਮੰਜ਼ਿਲ ਹੈ ਜੀ? ਭਾਉ ਦਾ ਅਰਥ ਹੈ ਸ਼ਰਧਾ, ਲੋਕ ਮੇਰੇ ਪ੍ਰਤੀ ਅਥਾਂ ਸ਼ਰਧਾ ਰੱਖਣ ਕਿ ਜੋ ਬਾਬਾ ਜੀ ਕਹਿ ਦਿੱਤਾ ਉਹ ਸੱਤ। ਲੋਕ ਰਾਖੈ ਭਾਉ, ਗੁਰੂ ਸਾਹਿਬ ਕਹਿੰਦੇ ਨੇ ਅਰਦਾਸ ਕਰ ਓਏ ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨਾ ਵਹਿਣਾ, ਕਿਤੇ ਇਸ ਨੂੰ ਵੇਖ ਕੇ ਪਰਮਾਤਮਾ ਨਾ ਵਿਸਰ ਜਾਏ, ਪਰਮੇਸ਼ਵਰ ਨਾ ਭੁੱਲ ਜਾਏ। ਮੈਂ ਫਿਰ ਬੇਨਤੀ ਕਰਨ ਲੱਗਾ, ਸਤਿਗੁਰਾਂ ਦਾ ਬਚਨ ਕਹਿ ਕਿ ਇਹ ਸੀ ਕਿ ਪੰਖੀ ਹੋਏ ਕਹਿ ਜੇ ਭਵਾਂ ਸਹਿ ਅਸਮਾਨੀ ਜਾਊਂ, ਨਦਰੀ ਕਿਸੈ ਨਾ ਆਊਂ, ਨਾ ਕਿਛ ਪੀਆਂ ਨਾ ਖਾਊਂ, ਪੀ ਤੇਰੀ ਕੀਮਤ ਨਾ ਪਵੇ ਕੇਵੜ ਆਖਾਂ ਨਾ। ਹੁਣ ਤਿੰਨ ਗੱਲਾਂ ਹੋ ਗਈਆਂ ਜੀ, ਸਮਾਧੀ, ਤਨ ਨੂੰ ਕਸ਼ਟ ਦੇਣਾ, ਤੀਸਰੀ ਕਰਾਮਾਤ, ਚੌਥੀ ਹੁਣ ਸਤਿਗੁਰੂ ਵਿਦਵਤਾ ਦੀ ਗੱਲ ਕਰਨ ਲੱਗੇ। ਚੌਥਾ ਪਦਾ ਇਹ ਵੇ, ਉਸ ਪਦੇ ਵਿੱਚ ਦੋ ਕਿਤਾਬਾਂ ਨੇ, ਚਾਰ ਗ੍ਰੰਥ ਨਹੀਂ। ਗੁਰੂ ਸਾਹਿਬ ਕਹਿੰਦੇ ਇੰਨੀ ਪੜ੍ਹਾਈ ਬੰਦਾ ਕਰੇ, ਮੈਂ ਨੈਗੇਟਿਵ ਨਹੀਂ ਬੋਲ ਰਿਹਾ, ਜੋ ਗੁਰੂ ਜੀ ਨੇ ਕਿਹਾ ਉਹ ਮੈਂ ਬੇਨਤੀ ਕਰ ਰਿਹਾ, ਪਰ ਅਗਾਂਹ ਇੱਕ ਸਵਾਲ ਉੱਠੇਗਾ ਕਿ ਜੇ ਅੰਤ ਨਹੀਂ ਪਾਇਆ ਜਾ ਸਕਦਾ ਫਿਰ ਸਿੱਖ ਕਿਉਂ ਵਾਹਿਗੁਰੂ ਵਾਹਿਗੁਰੂ ਕਹੀ ਜਾ ਰਿਹਾ, ਫਿਰ ਸਾਡੀ ਮੰਜ਼ਿਲ ਕੀ ਹੈ। ਗੁਰੂ ਸਾਹਿਬ ਨੇ ਬਚਨ ਕੀਤਾ ਕਹਿੰਦੇ ਇੱਕ ਦੋ ਕਿਤਾਬ ਨਹੀਂ, ਇੱਕ ਲਾਇਬ੍ਰੇਰੀ ਨਹੀਂ, ਕਹਿੰਦੇ ਇੱਥੋਂ ਤੱਕ ਬੰਦਾ ਇੰਨੀ ਸਟੱਡੀ ਕਰੇ, ਇੰਨੀ ਪੜ੍ਹਾਈ ਕਰੇ, ਜਿਹੜੇ ਗ੍ਰੰਥ ਉਹਨੇ ਪੜ੍ਹੇ ਨਾ ਉਹਨਾਂ ਗ੍ਰੰਥਾਂ ਦਾ ਭਾਰ ਹੀ ਲੱਖਾਂ ਮਨ ਹੋ ਜਾਏ। ਇੱਕ ਦੋ ਮਨ ਨਹੀਂ ਹੋਣੇ, ਭਾਈ ਸਾਹਿਬ ਪੜ੍ਹ ਕੇ ਗਏ ਆ, ਨਾਨਕ ਕਾਗਦ ਲੱਖ ਮਣਾ। ਹੁਣ ਲੱਖਾਂ ਮਣ ਕਾਗਜ਼, ਸਾਡੇ ਭਾਰਤ ਵਿੱਚ ਇੱਕ ਸਕੋਲਰ ਹੋਏ ਨੇ ਜਿਹਨੂੰ ਲੋਕ ਅੱਜ ਵੀ ਬਹੁਤ ਸੁਣਦੇ ਆ, ਰਜਨੀਸ਼ ਦਾ ਨਾਂ ਸੁਣਿਆ ਉਹਨਾਂ ਦੇ, ਓਸ਼ੋ, ਹਾਂਜੀ, ਉਸ ਬੰਦੇ ਨੇ 1,00,000 ਕਿਤਾਬ ਪੜ੍ਹੀ ਆਪਣੀ ਜ਼ਿੰਦਗੀ 'ਚ। ਵਾਹਿਗੁਰੂ ਮੈਂ ਸਿਰਫ ਖਿਮਾ ਕਰਿਓ, ਮੈਂ ਤਾਂ ਜ਼ਿਕਰ ਕਰ ਦਿੱਤਾ ਕਥਾ ਕਰਨ ਕਰਕੇ, ਮੈਂ ਪੜ੍ਹਨਾ ਵਾਂ ਉਹਦੀ ਕਿਤਾਬ, ਇੱਕ ਜੀਵਨ ਦਾ ਸਵਰਨਮਈ ਬਚਪਨ। ਉਸ ਵਿੱਚ ਕਿਹਾ ਜਾਂਦਾ 1,00,000 ਕਿਤਾਬ ਪੜ੍ਹੀ, ਅਜੇ ਵੀ ਪੂਨੇ ਉਹਨਾਂ ਕੋਲ ਉਹਦੀ ਇੱਕ ਕਿਤਾਬ, ਡਾਕਟਰ ਹਰਪਾਲ ਸਿੰਘ ਪੰਨੂ ਨੇ ਉਹਦੀ ਟ੍ਰਾਂਸਲੇਸ਼ਨ ਪੰਜਾਬੀ 'ਚ ਕੀਤੀ ਸੀ, ਮੇਰੀਆਂ ਮਨਪਸੰਦ ਕਿਤਾਬਾਂ ਜੋ ਉਹਨੇ ਦਿੱਤੀ ਲਿਸਟ, ਉਹਦੇ ਵਿੱਚ ਉਹਨੇ ਡਿਟੇਲ ਦਿੱਤੀ ਕਿਹੜੀਆਂ ਕਿਹੜੀਆਂ ਕਿਤਾਬਾਂ ਨੂੰ ਮੈਂ ਬਹੁਤ ਪਿਆਰ ਕਰਨਾ। ਇੰਨਾ ਬੰਦਾ ਉਹ ਪੜ੍ਹਿਆ, 3500 ਪੇਜ ਉਹ ਬੰਦਾ ਰੋਜ਼ ਪੜ੍ਹਦਾ ਸੀ। ਬੜਾ ਹੋਰ ਤਰ੍ਹਾਂ ਲੱਗਣੀ ਗੱਲ ਮੇਰੀ, ਕਿਉਂਕਿ ਸਾਰੀ ਗੱਲ ਇਕਾਗਰਤਾ ਦੀ ਹੈ। ਪਰ ਗੁਰੂ ਸਾਹਿਬ ਨੇ ਇੱਕ ਨਿਰਣਾ ਦੇ ਦਿੱਤਾ, ਕਹਿਣ ਲੱਗੇ ਜੇ ਬੰਦਾ ਇੰਨੀ ਸਟੱਡੀ ਕਰੇ, ਇੰਨੀ ਪੜ੍ਹਾਈ ਕਰੇ, ਉਹਦੇ ਪੜ੍ਹੇ ਹੋਏ ਗ੍ਰੰਥ ਹੀ ਲੱਖਾਂ ਮਣ ਭਾਰੇ ਹੋ ਜਾਣ। ਪੜ੍ਹ ਪੜ੍ਹ ਕੇ ਉਸ ਦੇ ਅੰਦਰ ਭਾਵਨਾ ਵੀ ਬਣੀ ਹੋਵੇ। ਉਸ ਤੋਂ ਬਾਅਦ ਉਹਨੂੰ ਕੋਈ ਪੁੱਛੇ ਵੀ ਇੰਨੇ ਸਾਲ ਸਟੱਡੀ ਕੀਤੀ, ਹੁਣ ਆਤਮਾ ਬਾਰੇ ਕੋਈ ਲਿਖਣਾ ਸ਼ੁਰੂ ਕਰ, ਪਰਮਾਤਮਾ ਬਾਰੇ ਕੁਛ ਲਿਖ, ਤੂੰ ਸਾਰੇ ਗ੍ਰੰਥ ਪੜ੍ਹ ਲੈਣੇ, ਲੱਖਾਂ ਮਣ ਭਾਰ ਹੈ ਗ੍ਰੰਥਾਂ ਦਾ। ਅਤੇ ਗੁਰੂ ਸਾਹਿਬ ਉੱਥੇ ਬਚਨ ਕਰਦੇ ਆ ਕਿ ਉੱਥੇ ਹੱਥ ਨਾਲ ਲਿਖੇ, ਬਿਲਕੁਲ ਹੱਥ ਤਾਂ ਥੱਕ ਜਾਊਗਾ, ਉਹ ਇਸ ਤਰ੍ਹਾਂ ਕਰੇ ਜਿੰਨੀ ਤੇਜ਼ ਹਵਾ ਚੱਲਦੀ ਏ ਇੰਨੀ ਤੇਜ਼ ਕਲਮ ਚਲਾਉਣੀ ਸ਼ੁਰੂ ਕਰਦਾ। ਅਤੇ ਪਿਆਰਿਓ ਸਦੀਆਂ ਪਰ ਬੰਦਾ ਲਿਖਦਾ ਰਹੇ, ਗੁਰੂ ਸਾਹਿਬ ਕਹਿੰਦੇ ਇਹੋ ਜਿਹਾ ਵਿਦਵਾਨ ਵੀ ਅੰਤ ਨਹੀਂ ਪਾ ਸਕਦਾ। ਨਾਨਕ ਕਾਗਦ ਲੱਖ ਮਣਾ, ਪੜ੍ਹ ਪੜ੍ਹ ਕੀਚੈ ਭਾਓ, ਅੱਗੇ ਮੱਸੂ ਤੋਟ ਨਾ ਆਵੇ, ਮੱਸੂ ਦਾ ਅਰਥ ਸ਼ਾਹੀ, ਸ਼ਾਹੀ ਦਾ ਤੋਟਾ ਨਾ ਆਵੇ, ਮੱਸੂ ਤੋਟ ਨਾ ਆਵੀ, ਲੇਖਣ ਪੌਣ ਚਲਾਓ, ਲਿਖਣ ਵਾਲੀ ਖਵਾ ਹੋਵੇ। ਤੇ ਸਤਿਗੁਰੂ ਫਿਰ ਚੌਥੇ ਪਦੇ ਚ ਕਹਿੰਦੇ ਪੀ ਤੇਰੀ ਕੀਮਤ ਨਾ ਪਾਵੇ, ਹੋ ਕੇਵੜ ਆਖਾਂ ਨਾ, ਇੰਨੀ ਵਿਦਵਤਾ ਹੋਣ ਦੇ ਬਾਵਜੂਦ ਇੰਨਾ ਕੁਝ ਬੰਦਾ ਲਿਖ ਜਾਏ ਮੈਂ ਤੇਰਾ ਅੰਤ ਨਹੀਂ ਪਾ ਸਕਦਾ। ਥੋੜਾ ਜਿਹਾ ਆਓ ਇਸ ਤੋਂ ਅਗਲੀ ਬੇਨਤੀ ਕਰਾਂ, ਫਿਰ ਜੇ ਅੰਤ ਨਹੀਂ ਤੇ ਉਸ ਨੂੰ ਕਿਉਂ ਆਪਾਂ ਜਪਨੇ ਪਏ, ਸਵਾਲ ਤੇ ਉੱਠਦੇ ਨੇ। ਤੇ ਉਂਝ ਵੈਸੇ ਸੱਚ ਹੈ, ਆਪ ਜੀ ਰੋਜ਼ ਜਪਜੀ ਸਾਹਿਬ ਦੇ ਪਾਠ 'ਚ ਨਾ, ਮੈਂ ਕਹਿੰਦਾ ਉਹਨਾਂ ਧਿਆਨ ਨਾਲ ਕਰੀਏ, ਸਭ ਤੋਂ ਵੱਡਾ ਜਪਜੀ ਸਾਹਿਬ 'ਚ ਕੀ ਹੈ ਜੀ, ਜਪਜੀ ਸਾਹਿਬ ਦੇ ਵਿੱਚ ਸਭ ਤੋਂ ਜ਼ਿਆਦਾ ਬਖਸ਼ ਇਹ ਕੀਤੀ ਹੈ, ਬੇਅੰਤ ਨੂੰ ਕਿਹਾ ਤੇਰਾ ਅੰਤ ਕੋਈ ਨਹੀਂ। ਨੋਟ ਕਰਿਓ ਇੱਕੋ ਗੱਲ ਕਿ ਬਸ ਤੂੰ ਬੇਅੰਤ ਹੀ ਹੈ, ਤੇਰਾ ਅੰਤ ਕੋਈ ਨਹੀਂ, ਥੋੜ੍ਹੀ ਜਿਹੀਆਂ ਤੁਕਾਂ ਆਪਾਂ ਲੈ ਲਈਏ। ਬੇਅੰਤ, ਬੇਅੰਤ ਕਹਿਣਾ ਵੀ ਇੱਕ ਬੰਦਗੀ ਹੈ, ਅੱਗੇ ਮੈਂ ਅਰਜ਼ ਕਰਾਂਗਾ। ਬੇਅੰਤ ਬੇਅੰਤ ਕਹਿੰਦੇ ਹੋਏ ਅਸੀਂ ਆਪਣਾ ਅੰਤ ਕਰ ਲਈਏ ਤੇ ਚੰਗਾ ਹੈ, ਉਹ ਬੇਅੰਤ ਹੈ। ਹੁਣ ਆਪ ਜੀ ਪਾਠ ਕਰ ਦਿਓ, ਦੂਜੀ ਪੌੜੀ ਕਿੱਥੋਂ ਸ਼ੁਰੂ ਹੁੰਦੀ ਹੈ, ਹੁਕਮੀ ਹੋਵਣ ਆਕਾਰ ਅੱਗੇ, ਇਹ ਬੇਅੰਤਤਾ ਹੈ, ਤੇਰੇ ਹੁਕਮ ਦਾ ਅੰਤ ਨਹੀਂ ਕੋਈ ਪਾ ਸਕਦਾ। ਚਲੋ ਸੌਖਾ ਹੋ ਜਾਏਗਾ ਜੇ ਆਪਾਂ ਜਪਜੀ ਸਾਹਿਬ ਚੋਂ ਲੈ ਲਈਏ, ਹੁਕਮੀ ਖੋਬਣ ਆਕਾਰ ਹੁਕਮ ਨਾ ਕਹਿਆ ਜਾਈ। ਉਸ ਤੋਂ ਅੱਗੇ ਆਪ ਜੀ ਤੀਜੀ ਪੌੜੀ ਪੜ੍ਹ ਦਿਓ, ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਇਹਦੀ ਸੰਪੂਰਨਤਾ ਕਥਨਾ ਕਥੀ ਨਾ ਆਵੇ ਤੋਟ, ਵੀ ਤੇਰੀ ਕੀਮਤ ਨਾ ਪਵੇ। ਜੇ ਬੰਦਾ ਕੋਈ ਕਹਿ ਵੀ ਕਥਨਾ ਕਥੀ ਨਾ ਆਵੇ ਤੋਟ, ਉਹਦੀ ਬੋਲਣ ਦੀ ਸਮਰੱਥਾ ਮੁੱਕੇ ਨਾ, ਉਹ ਬੋਲੀ ਜਾਏ, ਤੇ ਸੱਚੀ ਮੁੱਚੀ ਗੁਰੂ ਜੀ ਕਹਿੰਦੇ ਜਿੰਨਾ ਮਰਜ਼ੀ ਕਥਨ ਕਰ ਲਓ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ, ਕੋਟ ਕੋਟ ਕਰੋੜਾਂ ਬੰਦੇ ਕੱਥ ਕੇ ਚਲੇ ਗਏ। ਇਸ ਤੋਂ ਅੱਗੇ ਥੋੜਾ ਚੱਲੀਏ ਜੀ, ਪੰਜਵੀਂ ਪੌੜੀ ਦੀ ਖੀਰਲੀ ਤੋਕੀ ਹੈ, ਉਹ ਹੈ ਜੇ ਖਾਉ ਜਾਣਾ। ਇਹ ਇਸ ਗੱਲ ਨੂੰ ਸੁਣਿਓ, ਸੱਚੀ ਮੈਂ ਬੇਨਤੀ ਕਰਨਾ, ਸਭ ਤੋਂ ਭੈੜੀ ਬਿਮਾਰੀ ਇਹ ਅੰਦਰ ਦੀ ਇਗੋ, ਮੈਂ ਸਭ ਕੁਝ ਜਾਣ ਲਿਆ, ਮੇਰੇ ਤੋਂ ਅੱਗੇ ਕੋਈ ਨਹੀਂ। ਗੁਰੂ ਸਾਹਿਬ ਦੇ ਮੈਂ ਭੈ ਚ ਕਹਿ ਰਿਹਾ ਵਾਂ, ਹੰਕਾਰ ਚ ਨਹੀਂ। ਭਾਈ ਵੀਰ ਸਿੰਘ ਦਾ ਇੱਕ ਬਚਨ ਹੈ, ਕਵਿਤਾ ਹੈ, ਕਿਛ ਜਾਣਿਆ ਆਖਿਆ ਜਾਣ ਲਿੱਤਾ, ਕਿਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾਂ ਵੀ ਆਪਣਾ ਬਣਾ ਲਿੱਤਾ। ਸਮਝ ਗਿਆ, ਬੰਦਾ ਮਸ਼ਹੂਰ ਹੋ ਗਿਆ। ਕਿਛ ਜਾਣਿਆ ਆਖਿਆ ਜਾਣ ਲਿੱਤਾ, ਕਿਛ ਨਾਂ ਵੀ ਆਪਣਾ ਬਣਾ ਲਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਹਿਆ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ, ਉਦੋਂ ਗਿਆਨ ਦਾ ਢੋਲ ਵਜਾ ਦਿੱਤਾ, ਇਸ ਗਿਆਨ ਨਾਲੋਂ ਅਗਿਆਨ ਚੰਗਾ ਲਗਾਤਾਰ ਜੇ ਧਿਆਨ ਲਗਾ ਦਿੱਤਾ। ਜੇ ਸਿਰਫ ਆਪਣੀ ਖੌਮੀ ਹੈ ਕਿ ਮੈਂ ਸਭ ਕੁਝ ਜਾਣ ਗਿਆ, ਗੁਰੂ ਸਾਹਿਬ ਬਚਨ ਕਰ ਰਹੇ ਆ। ਅਰੇ ਸੁਣਿਓ, ਬਚਨ ਕਹਿ ਜੇ ਖਾਉ ਜਾਣਾ, ਆਪਾਂ ਤਾਂ ਮੈਂ ਆਪਣੀ ਗੱਲ ਕਰ ਰਿਹਾ, ਕੁਝ ਵੀ ਨਹੀਂ ਜਾਣਿਆ, ਤੇ ਕਹਿੰਦੇ ਆਪਾਂ ਸਭ ਕੁਝ ਜਾਣਿਆ। ਤੇ ਇਸ ਦੁਨੀਆਂ 'ਚ ਖਿਮਾ ਕਰਿਓ, ਜਿਹੜਾ ਬੰਦਾ ਪਰਮਾਰਥ ਤੇ ਛਾਤੀ ਠੋ ਕੇ ਕਹਿੰਦਾ ਸਿਰਫ ਮੈਂ ਜਾਣਨਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਤੋਂ ਵੱਡਾ ਅਗਿਆਨੀ ਉਹ ਹੈ। ਸੋਈ ਅਜਾਨ ਕਹੇ ਮੈਂ ਜਾਣਾ, ਜਾਣਨ ਹਾਰ ਨਾ ਛਾਨਾ ਰੇ। ਪੰਜਵੀਂ ਪੌੜੀ ਹੈ ਜੇ ਖਾਉ ਜਾਣਾ, ਇਹ ਬੇਅੰਤ ਹੈ। ਜੇ ਮੈਂ ਜਾਣ ਲਵਾਂ ਆਖਾਂ ਨਾਹੀਂ, ਮੈਂ ਨਹੀਂ ਬੋਲ ਸਕਦਾ। ਕਿਉਂ ਨਹੀਂ ਬੋਲ ਸਕਦੇ? ਕਹਿਣ ਲੱਗੇ ਉਹ ਬੇਅੰਤ ਹੈ, ਕਹਿਣਾ ਕਥਨ ਨਾ ਜਾਈ, ਬਾਣੀ ਨਹੀਂ ਉਹਨੂੰ ਬੋਲ ਸਕਦੀ ਪੂਰਾ, ਕਹਿਣਾ ਕਥਨ ਨਾ ਜਾਈ। ਫਿਰ ਸਤਿਗੁਰੂ ਸਾਨੂੰ ਨਿਮਰਤਾ ਚ ਲਿਜਾ ਕਹਿੰਦੇ ਨੇ, ਬਸ ਇੱਕੋ ਅਰਦਾਸ ਕਰੋ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ। ਬਸ ਤੂੰ ਭੁੱਲੀ ਨਾ, ਬਾਕੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਕਿਤੇ ਹੋਰ ਚੱਲੋ ਅੱਗੇ ਥੋੜੀਆਂ ਜਿਹੀਆਂ ਪੌੜੀਆਂ। ਮੈਂ ਤਾਂ ਇੱਕ ਦਿਨ ਬੇਨਤੀ ਕੀਤੀ, ਜਿਹੜਾ ਰੱਬ ਨੂੰ ਮੰਨਦਾ ਅੰਤ ਤੇ ਉਹਦਾ ਨੂੰ ਕੋਈ ਪਾ ਸਕਦਾ ਜੀ? ਆ ਜਿਹੜੀ ਇੱਕ ਪੌੜੀ ਹੈ ਮੰਨੇ ਦੀ, ਹਨਾ, ਤਿੰਨ ਪੌੜੀਆਂ ਮੰਨੇ ਦੀਆਂ ਨੇ। ਜਿਹੜੀ ਪਹਿਲੀ ਪੌੜੀ ਮੰਨੇ ਦੀ ਹੈ, ਉਹਦੇ ਵਿੱਚ ਉਹਦਾ ਜ਼ਿਕਰ ਕੀਤਾ ਜਿਹਨੇ ਮੰਨ ਲਿਆ। ਅਵਸਥਾ ਤਾਂ ਉਹਦੀ ਨਹੀਂ ਦੱਸੀ ਜਾ ਸਕਦੀ, ਪਰਮਾਤਮਾ ਬਾਰੇ ਕੋਈ ਦੱਸੋ, ਮੰਨੇ ਕੀ ਗੱਤ। ਇਹ ਇਹ ਇਹ ਮੈਂ ਸੱਚੀ ਕਹਿੰਦਾ ਜਪਜੀ ਸਾਹਿਬ, ਇੰਨੀ ਨਿਮਰਤਾ, ਇੰਨੀ ਨਿਮਰਤਾ, ਮੰਨੇ ਕੀ ਗੱਤ, ਗੱਦ ਅਰਥ ਅਵਸਥਾ, ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣਹਾਰ, ਕੋਈ ਨਹੀਂ ਲਿਖ ਸਕਦਾ ਜਿਹਨੇ ਮੰਨ ਲਿਆ। ਮੰਨੇ ਕਾ ਬਹਿ ਕਰਨ ਵਿਚਾਰ, ਇਹਦਾ ਅਰਥ ਵਿਦਵਾਨ ਬੰਦੇ ਇਕੱਠੇ ਹੋ ਕੇ ਸੈਮੀਨਾਰ ਕਰਨ, ਅੱਜ ਦੀ ਸ਼ਬਦਾਵਲੀ ਗੋਸ਼ਟੀ ਕਰਨ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋ। ਇਸ ਤੋਂ ਅੱਗੇ ਤੁਰੋ, ਜਿਹੜੀਆਂ ਅਸੀਂ ਪੌੜੀਆਂ ਪੜ੍ਹਨੇ ਆ ਪੰਜ ਪ੍ਰਵਾਨ ਵਾਲੀਆਂ, ਹਨਾ, ਅਖੀਰ ਤੇ ਸਾਰੀਆਂ ਪੌੜੀਆਂ ਦਾ ਹੈ। ਕੁਦਰਤ ਕਵਣ ਕਹਾ ਵਿਚਾਰ, ਇੱਥੇ ਕੁਦਰਤ ਦਾ ਲਫ਼ਜ਼ੀ ਅਰਥ ਕਾਇਨਾਤ ਨਹੀਂ, ਇੱਥੇ ਕੁਦਰਤ ਦਾ ਅਰਥ ਤਾਕਤ, ਮੇਰੀ ਕੀ ਸ਼ਕਤੀ ਮੈਂ ਬੋਲ ਕੇ ਕਹਿ ਸਕਾਂ ਤੇਰੀ ਰਚਨਾ ਕੀ ਹੋ ਜੀ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭੀ ਤੇਰੀ ਕੀਮਤ ਨਾ ਪਵੇ। ਇਸ ਤੋਂ ਅੱਗੇ ਜਦੋਂ ਆਪ ਜੀ ਪਾਠ ਕਰਦੇ ਹੋ, ਆਪਾਂ ਕਈ ਸਾਲ ਪਹਿਲਾਂ ਜਪਜੀ ਸਾਹਿਬ ਦੇ ਅਖਰੀ ਅਰਥ ਕਰਕੇ ਗਏ ਜੀ, ਦੁੱਖ ਨਿਵਾਰਨ ਸਾਹਿਬ ਕੀਤੇ ਸਨ, ਤੇ ਵੈਸੇ ਸਾਲ ਬਾਅਦ ਦੇ 2 ਸਾਲ ਬਾਅਦ ਅਰਥ ਹੋ ਜਾਣੇ ਚਾਹੀਦੇ। ਜ਼ਿਹਨ ਜਿਹੜਾ ਉੱਚ ਨਿਮਰਤਾ ਸਹਿਤ ਬੇਨਤੀ ਕਰਾਂਗਾ, ਭਾਵਨਾ ਬਣੀ ਰਹਿੰਦੀ ਹੈ। ਹੁਣ ਇਸ ਤੋਂ ਅੱਗੇ ਜਦੋਂ ਆਪ ਜੀ ਪੜ੍ਹਦੇ ਹੋ, ਮੈਂ ਵਿੱਚੋਂ ਤੁਕ ਲੈਂਦਾ, ਅਸੀਂ ਬੰਦਗੀ ਕਿਉਂ ਕਰਨੇ ਆ? ਇੱਕ ਪੌੜੀ ਪੜ੍ਹੋ, ਸਾਹ ਲਾਹੀ ਸਾਹ ਲਾਹੇ, ਇਹਦਾ ਅਰਥ ਸਲਾਉਣ ਜੋ ਕਰਤੇ ਪੁਰਖ ਦੀ ਸਲਾਹਤਾ। ਪਰ ਕੀ ਸਿਫਤ ਸਲਾਹ ਦਾ ਮਤਲਬ ਅੰਤ ਪਾਉਣਾ ਹੈ? ਸਾਹ ਲਾਹੀ ਸਾਹ ਲਾਹੇ, ਏਤੀ ਸੁਰਤ ਨਾ ਪਾਈਆ, ਸੁਰਦਰ ਤੇ ਸੋਝੀ, ਸਲਾਉਣ ਜੋਗ ਪਰਮਾਤਮਾ ਦੀ ਸਿਫਤ ਕਰ, ਪਰ ਇਹ ਮਤ ਸੋਚ ਕਿ ਜਿਹਦੀ ਮੈਂ ਸਿਫਤ ਕਰ ਰਿਹਾ ਮੈਂ ਉਹਦਾ ਅੰਤ ਪਾਉਣ ਤੁਰਿਆ। ਸਾਹ ਲਾਹੀ ਸਾਹ ਲਾਹੇ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਵਾਹ, ਇੱਥੇ ਇੱਥੇ ਰੁਕਣਾ ਜੀ, ਨਦੀਆਂ ਦਾ ਸਮਝ ਗਏ। ਗੁਰਬਾਣੀ ਚ ਵਾਹ ਸ਼ਬਦ ਵੀ ਆਉਂਦਾ, ਬਾਬੇ ਕੰਨਾ ਹਾਹਾ ਵਾਹ, ਇਹ ਵਾਹਵੇ ਕੰਨਾ ਹਾਹਾ, ਵਾਹਵੇ ਕੰਨਾ ਹਾਹਾ ਔਂਕੜ। ਹੁਣ ਇੱਥੇ ਨਦੀਆਂ ਅਤੇ ਵਹਾ, ਇੱਥੇ ਵਹਾ ਦਾ ਅਰਥ ਹੈ ਨਾਲੇ, ਨਦੀਆਂ ਅਤੇ ਬਰਸਾਤੀ, ਨਦੀਆਂ ਅਤੇ ਬਰਸਾਤੀ ਨਾਲੇ, ਭਾਵੇਂ ਸਮੁੰਦਰ ਨਾ ਜਾਣੀਏ ਉਹ ਤੁਰੇ ਨੇ। ਹੁਣ ਤੁਹਾਡੇ ਨੇੜੇ ਇੱਥੇ ਆ ਫਰੀਜ਼ਰ ਹੀ ਹੈ ਨਾ ਜੀ, ਰਿਵਰ ਮੇਰਾ ਖਿਆਲ ਜਿੱਦਣ ਦੀ ਬਣੀ ਚੱਲੀ ਜਾਂਦੀ ਹੈ ਨਾ, ਇੱਥੋਂ ਤੱਕ ਤਾਂ ਆਪਾਂ ਕਹਿ ਦਿਆਂਗੇ ਫਰੀਜ਼ਰ ਰਿਵਰ ਦਾ, ਨਦੀ ਦਾ, ਇਸ ਦਰਿਆ ਦਾ ਪਾਣੀ ਹੈ। ਇੱਥੇ ਸਮੁੰਦਰ 'ਚ ਡਿੱਗ ਪਈ ਅਤੇ ਸਮੁੰਦਰ 'ਚ 2 ਕੁ ਮੀਲ ਜਾ ਕੇ ਅੱਗੇ ਪਹਿਚਾਣ ਕੇ ਦੱਸਿਓ ਇਹਦਾ ਪਾਣੀ ਕਿਹੜਾ। ਆ ਹੀ ਬਸ ਗੱਲ ਗੁਰੂ ਜੀ ਕਰ ਰਿਹਾ, ਨਦੀਆਂ ਅਤੇ ਵਹਾ, ਨਦੀਆਂ ਅਤੇ ਨਾਲਿਆਂ ਦਾ ਪਾਣੀ, ਭਾਵੇਂ ਸਮੁੰਦਰ ਨਾ ਜਾਣੀਏ, ਸਮੁੰਦਰ ਵਿੱਚ ਲੀਨ ਹੋ ਸਕਦਾ ਪਰ ਆਪਣੀ ਹੋਂਦ ਨੂੰ ਕਾਇਮ ਨਹੀਂ ਰਹਿ ਸਕਦਾ, ਕਿਉਂਕਿ ਜਿਹਨੇ ਲੀਨ ਖੋਣਾ ਉਹਨੂੰ ਹੋਂਦ ਮੁਕਾਣੀ ਪਏਗੀ। ਫਿਰ ਅਰਜ ਹੈ ਦਰਿਆ ਹੈ, ਚਲੋ ਸਾਰੀ ਦੁਨੀਆਂ 'ਚ ਦਰਿਆ ਨੇ ਜੀ, ਦਰਿਆ ਜਿੱਥੋਂ ਚੱਲਦਾ ਉੱਥੋਂ ਨਾ ਰੱਖਣੇ। ਜਿੰਨੀ ਦੇਰ ਤੱਕ ਸਮੁੰਦਰ 'ਚ ਨਹੀਂ ਗਿਆ ਰੱਖੀ, ਸਾਡਾ ਤਾਂ ਜੀ ਸਾਡਾ ਤਾਂ ਦੇਸ਼ ਹੀ ਹੈ, ਇਹ ਦੁਆਬ ਹੈ, ਦੋਆਬਾਂ ਦੇ ਵਿੱਚ ਹੈ, ਪੰਜਾਬ ਹੈ, 5 ਆਬਾਂ ਵਿੱਚ ਹੈ। ਪਰ ਜਦੋਂ ਦਰਿਆ ਸਮੁੰਦਰ ਵਿੱਚ ਮਿਲ ਜਾਣਗੇ ਪਿਆਰਿਓ, ਉਦੋਂ ਦਰਿਆਵਾਂ ਦੀ ਹੋਂਦ ਨਹੀਂ ਰਹਿਣੀ, ਲੀਨ ਹੋਇਆ ਜਾ ਸਕਦਾ ਪਰ ਅੰਤ ਨਹੀਂ ਪਾਇਆ ਜਾ ਸਕਦਾ। ਮੈਂ ਇੱਕ ਛੋਟੀ ਜਿਹੀ ਉਦਾਹਰਨ ਆਪ ਜੀ ਨੂੰ ਦੇਣਾ, ਹੋਰ ਕਿਉਂਕਿ ਸਮਾਂ ਰਹਿ ਗਿਆ ਸਿਰਫ 10 ਕੁ ਮਿੰਟ। ਦੇਖੋ ਸਾਡੇ ਕਈ ਕਥਾ ਪੁਰਾਣੇ ਸਮੇਂ ਜਿਹੜੇ ਵਿਦਵਾਨ ਸਨ, ਅੱਜ ਵੀ ਬੱਚੇ ਪੜ੍ਹਨ ਲੱਗ ਪਏ ਆ, ਇਹ ਵਿਚਾਰ ਮਾਲਾ, ਬਾਬਰਤ ਸਿਮਰਤ, ਸੁਕਾ ਸਾਰ ਕੁਤਾਵਲੀ, ਇਹ ਪ੍ਰਬੋਧ ਚੰਦਰ ਨਾਟਕ, ਇਹ ਪੜ੍ਹਨ ਵਾਲੀਆਂ ਚੰਗੀਆਂ ਗੱਲਾਂ ਸਨ। ਉਸ ਵਿੱਚ ਲਿਖਿਆ ਹੈ ਕਿ ਲੋਕ ਸਮੁੰਦਰ ਦੇ ਕਿਨਾਰੇ ਬੈਠੇ ਸਮਝਾਉਣ ਵਾਸਤੇ, ਅਤੇ ਆਪਣੇ ਆਪਣੇ ਤਜਰਬੇ ਦੱਸ ਰਹੇ ਸਨ ਕਿ ਸਮੁੰਦਰ ਇਤਨਾ ਗਹਿਰਾ ਹੈ, ਸਮੁੰਦਰ ਇੰਨਾ ਡੂੰਘਾ ਹੈ, ਸਮੁੰਦਰ ਦੇ ਵਿੱਚ ਦਰਿਆ ਚੱਲਦੇ ਆ। ਕਈ ਦਿਨ ਬਹਿਸ ਵੈਸਾ ਹੋ ਰਿਹਾ, ਤਰਕ ਹੋ ਰਿਹਾ, ਇੱਕ ਦੂਜੇ ਦੀ ਗੱਲ ਖੰਡਨ ਕੀਤੀ ਜਾ ਰਹੀ, ਤੇ ਉਹ ਗ੍ਰੰਥਕਾਰ ਦਾ ਕਾਰ ਕਹਿੰਦਾ ਇੰਨੀ ਦੇਰ ਨੂੰ ਲੂਣ ਦਾ ਨਿੱਕਾ ਜਿਹਾ ਪੁਤਲਾ ਆ ਗਿਆ। ਇਹ ਸਮਝਾਉਣ ਵਾਸਤੇ ਗੱਲ ਹੈ ਜੀ, ਲੂਣ ਦਾ ਪੁਤਲਾ ਆਇਆ, ਉਹਨੇ ਕਿਹਾ ਤੁਸੀਂ ਇੰਨੇ ਦਿਨ ਦਾ ਸ਼ੋਰ ਸ਼ਰਾਬਾ ਕਿਉਂ ਕਰ ਰਹੇ ਹੋ, ਕਿਨਾਰੇ 'ਤੇ ਬੈਠੇ ਰੌਲਾ ਪਾਈ ਜਾਂਦੇ ਹੋ। ਉਹਨਾਂ ਕਿਹਾ ਜੀ ਅਸਲ 'ਚ ਅਸੀਂ ਆਪਣੇ ਆਪਣੇ ਤਜਰਬੇ ਦੱਸ ਰਹੇ ਹਾਂ, ਗ੍ਰੰਥ ਫੋਲ ਫੋਲ ਕੇ ਵੀ ਇਹ ਸਮੁੰਦਰ ਇੰਨਾ ਡੂੰਘਾ, ਇੰਨਾ ਡੂੰਘਾ। ਉਹਨੇ ਕਿਹਾ ਜੀ ਇੱਕ ਕੰਮ ਕਰੋ, ਅਤੇ ਮੈਂ ਸਮੁੰਦਰ ਵਿੱਚ ਡੁੱਬ ਕੇ ਪਤਾ ਕਰ ਆਵਾਂ ਕਿੰਨਾ ਕੁ ਡੂੰਘਾ, ਤੁਸੀਂ ਤਾਂ ਕਿਨਾਰੇ 'ਤੇ ਬੈਠੇ ਹੋ ਨਾ, ਕਿਨਾਰੇ 'ਤੇ ਬੈਠੇ ਬਹਿਸ ਕਰ ਰਹੇ ਹੋ, ਚਲੋ ਸਮੁੰਦਰ 'ਚ। ਉਹ ਕਹਿਣ ਲੱਗੇ ਅਸੀਂ ਤਾਂ ਜਾ ਨਹੀਂ ਸਕਦੇ ਡੂੰਘੇ, ਬਸ ਆ ਤਜਰਬੇ ਦੱਸ ਸਕਦੇ ਹਾਂ। ਉਹ ਕਹਿੰਦਾ ਫਿਰ ਮੈਂ ਜਾਵਾਂ, ਉਹਨਾਂ ਕਿਹਾ ਲੂਣ ਦੇ ਪੁਤਲੇ ਨੂੰ ਤੂੰ ਜਾ। ਹੁਣ ਲੂਣ ਦਾ ਪੁਤਲਾ ਸਮੁੰਦਰ 'ਚੋਂ ਨਿਕਲਿਆ ਅਤੇ ਬਾਜੂਗਾ, ਉਹ ਲੂਣ ਦਾ ਪੁਤਲਾ ਗ੍ਰੰਥਕਾਰ ਕਹਿੰਦਾ ਪਾਣੀ 'ਚ ਡੁੱਬਿਆ, ਸਮੁੰਦਰ ਦੀ ਲਹਿਰ ਚੱਲੀ, ਉਹਨੇ ਥੋੜ੍ਹਾ ਜਿਹਾ ਥੱਲੇ ਗਿਆ, ਲੂਣ ਦਾ ਪੁਤਲਾ ਖੁਰ ਗਿਆ, ਅਤੇ ਕਿਨਾਰੇ 'ਤੇ ਬੈਠੇ ਵੇਟ ਕਰੀ ਜਾਣਾ ਜੇ ਵਾਪਸ ਨਹੀਂ ਆਇਆ, ਅਤੇ ਨਾਲ ਨਾਲ ਦਾਅਵਾ ਕਰੀਆਂ ਤਾਂ ਨਹੀਂ ਆਇਆ, ਤੁਹਾਨੂੰ ਕਿਹਾ ਸੀ ਨਾ ਬੜਾ ਡੂੰਘਾ, ਤਾਂ ਹੀ ਨਹੀਂ ਆਇਆ, ਸਾਡੀ ਗੱਲ ਸੱਚੀ, ਇੰਨੇ ਸਾਹ ਲੱਗਦੇ ਨੇ। ਇਹ ਜਦੋਂ ਖੱਪ ਚੁੱਕੇ ਸਨ, ਕਹਿੰਦੇ ਲਹਿਰਾਂ ਵਿੱਚੋਂ ਆਵਾਜ਼ ਆਈ, ਬੈਸ ਬੰਦ ਕਰੋ, ਲੀਨ ਹੋਣ ਬਾਰੇ ਸੋਚੋ, ਕਿਉਂਕਿ ਜਿਹੜਾ ਲੀਨ ਹੋ ਜਾਏ ਉਹ ਆ ਕੇ ਦੱਸਦਾ ਨਹੀਂ ਹੁੰਦਾ ਕਿ ਕਿੰਨਾ ਕੁ ਵੱਡਾ ਹੈ, ਉਹਦੀ ਕੀ ਕੀਮਤ ਪਾ ਸਕਦਾ ਹੈ। ਹੁਣ ਆਹ ਜਿਹੜੀ ਪੌੜੀ ਹੈ, ਇਹ ਬੇਅੰਤ ਦੀ ਉਪਮਾ ਹੈ, ਲੀਨ ਤਾਂ ਹੈ ਪਰ ਅੰਤ ਨਹੀਂ। ਨਦੀਆਂ ਅਤੇ ਵਾਹ, ਭਾਵੇਂ ਸਮੁੰਦਰ ਨਾ ਜਾਣੀਏ, ਸਮੁੰਦਰ ਵਿੱਚ ਚਲੇ ਜਾਣਗੇ ਪਰ ਅੰਤ ਨਹੀਂ ਪਾਇਆ ਜਾ ਸਕਦਾ। ਤੇ ਗੁਰੂ ਜੀ ਇੱਥੇ ਅੱਗੇ ਪ੍ਰਕਰਨ ਵੱਖਰਾ ਹੋ ਜਾਂਦਾ ਜੀ, ਸਮੁੰਦਰ ਸ਼ਾਹ ਸੁਲਤਾਨ ਗਿਰਾਂ ਸੇਤੀ ਮਾਲ ਤਨ ਕੀੜੀ ਤੋਲਣਾ ਖੋਵਣੀ ਜੇ ਤਿਸ ਮਨੋ ਨਾ ਵਿਸਰੇ। ਅੱਗੇ ਜੀ ਹਾਂ ਬਸ ਇਹ ਚੇਤੇ ਰੱਖਿਓ ਵੀ ਤੇਰੀ ਕੀਮਤ ਨਾ ਪਵੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਇਹਦਾ ਅਰਥ ਕੀ ਹੈ, ਪਰਮਾਤਮਾ ਦੇ ਮਨ 'ਚ ਕਿਹੜਾ ਮੰਤਰ ਹੈ, ਉਹਨੇ ਕੱਲ ਨੂੰ ਸਾਡੇ ਜੀਆਂ ਨਾਲ ਕੀ ਕਰ ਦੇਣਾ, ਸ੍ਰਿਸ਼ਟੀ ਨਾਲ ਕੀ ਕਰ ਦੇਣਾ, ਕਿਸੇ ਨੂੰ ਕੋਈ ਪਤਾ ਨਹੀਂ, ਉਹ ਆਪਣੇ ਅੰਦਰ ਦਾ ਭੇਦ ਨਹੀਂ ਜਾਂਦਾ, ਉਹ ਸੀਕਰਟ ਹੀ ਰੱਖਦਾ। ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਕਰ, ਅੰਤ ਨਾ ਜਾਪੈ ਪਾਰਾਵਾਰ, ਅੱਗੇ ਅੰਤ ਕਾਰਨ ਕੇਤੇ ਬੇ ਲਾਹੇ, ਤਰਲੇ ਲਈ ਜਾਂਦੇ ਆ ਮੈਂ ਅੰਤ ਪਾਣਾ, ਅੰਤ ਕਾਰਨ ਕੇਤੇ ਬੇ ਲਾਹੇ ਨਾਨਕ ਤਾਂ ਕੇ, ਉੱਥੇ ਉੱਥੇ ਕੋਈ ਅੰਤ ਪਾ ਹੀ ਨਹੀਂ ਸਕਦਾ ਜੀ। ਮੈਂ ਇਸ ਤੋਂ ਬੇਨਤੀ ਕਰਾਂ, ਥੋੜ੍ਹਾ ਜਿਹਾ ਇੱਕ ਦੋ ਪੌੜੀ ਹੋਰ ਲੈ ਲਓ। ਇੱਕ ਪਾਠ ਹੈ ਬਹੁਤਾ ਕਰਮ ਲਿਖਿਆ ਨਾ ਜਾਏ, ਉਹਦੇ 'ਤੇ ਬਖਸ਼ਿਸ਼ ਨੂੰ ਵੀ ਲਿਖ ਸਕਦਾ। ਇਸ ਤੋਂ ਅੱਗੇ ਪੌੜੀ ਆ ਮੁੱਲ ਗੁਣ, अमुल गुण अमुल व्यापार अमुल व्यापारिया मुल भंडार अमुल आवह अमुल है जाए हुण अमुलो अमुल आख्या ना जाए। पहला कह दिता बड़ी बहुत नुकता ध्यान ना सुन वाला एक कह दिता कि तू अमुल है तेरे गुण अमुल ने तेरी तकड़ी मुल तेरे वटे मुल ने तेरी बख्शिश मुल फिर कहते ना ना ना कह दिता नहीं अमुलो अमुल आख्या ना जाए आख आख रहे। हां आ नुकता है जेडे अमुल अमुल कहिंदे सन ओ इना क कह लग पे उन्हां दी लिव लग गई जिन्हां दी लिव लग गई ओ भेद हो गया पर ए नहीं कह सके अंत पा लिया है। आख आख रहे लिव लाए आखें वेद पाठ पुराण आखें पढ़े करे विख्यान एदे विच थोड़िया तुका लांगा आखे ब्रह्म आखें इंद आखें गोपी तै गोविंद आखें ईसर आखें सिद्ध आखें केते कीते बुद्ध शब्द इत्थे आया जी पहली बारी आखें केते कीते बुद्ध आखें दानव आखें देव आखें सुर नर मुनजन सेव केते आखें याद रखियो आखें हुण भी कथा करी जांदे आ कले सिख ने किन्नी दुनिया जी बोली जा रही है ईसाई अपने ढंग नाल बोल रहे मुसलमान अपने ढंग नाल बोल रहे असीं अपने ढंग नाल बोल रहे केते आखें आखण पाहें केते कह कह उठ उठ जाए चले गए कह कह के एते कीते होर करें अगे जी ता आख ना सकें कई के अगे जेवड़ भाव है तेवड़ हुए उन्हूं कौन कह सकता जी। मेरी बेनती है कि उसका अंत कोई नहीं पर आप क्यों बेअंत कह रहे हैं क्यों बेअंत कह रहे हैं इस करके बेअंत कह रहे हैं क्योंकि सिमरन विच इन्नी ताकत है अंत वाला एक दिन बेअंत भी समा जाएगा। मस्कीन साहब एक गल सुनाते होंगे सन सुकरात की चलो वैसे ओदियां घटनावां बहुत ने सुकरात का जीवन बड़ा क्रांतिकारी सी जी मैं वो पिछले दिन पढ़ रहा सा ते जदों मरन लगा उहदी घरवाली बड़ी करक्त सी तुहानूं शायद जिन्हां पढ़िया है सुकरात की घरवाली बड़ी गुस्से वाली सी बहुत वो इन्ना भैड़ा बोलती सी वो चुप करके बैठा रहिंदा सी ते एक दिन की होया विचार कर रहा सी विद्यार्थियों कह रहा सी ते वो कल्पी आई उन्हें किया भांडे धोंदी पई सी वो भांडे धोंदी जिहड़ा पानी सी ना मैला कुछ नहीं वेख्या आउंदिया सा सुकरात दे उत्ते सिर च सटिया वो हसन लग पिया विद्यार्थी कहिंदे ने इह की होया कहिण लगे अज दुनिया की कहावत बदल गई असीं पंजाबी च कहिंदे आ चलो अपनी भाषा च बोलिया कहिंदे लोक इह कहिंदे जो गरजते हैं वो बरसते नहीं अज पता लग गया जो गरजते हैं वो बरसते भी हैं कि अगे तो बोलती सी अज बरस गई पर जदों मौत होण लगी ना उहदी सुकरात की आखिर घर वाली है उहदा मन भर आया आके कहिंदी है वह कहिंदे तू रोनी क्यों सारा मेरे नाल ते लड़दी हुंदी सी रोनी क्यों कहिंदी मैनूं इस करके रोनी पई आ कि तू बेकसूर मर लगा है तेरा कसूर कोई नहीं आंदा इहदा मतलब कसूर करके कलंक ला के मरदा फिर चंगा होना सी वेखो उहने अर्थ भी बदल दिते गल समझे घर वाली ने कहा तू बेकसूर मर लगा है कहिंदा जिहड़ा कसूर नाल मरदे हुंदे उह दागी हुंदे आ जिहड़े बेकसूर मरदे उह कैम कैम रहिंदे हुंदे आ उहदा तरीका सी पर उहने इक गल जिहड़ी समझाई कि बच्चा प्याला लैके खलोता दी समुंदर दे किनारे मस्कीन साहब बड़ी कोट करदे सन ते उह रो रिहा सी ते सुकरात ने पुछया तू रोना क्यों वे वो कहिंदा मैं इस प्याले च समुंदर नूं पाना चाहना ते पह नहीं रहा उन्हें इको गल की बेटा है कदी पैना भी नहीं समुंदर इन्ना सगा ते तू प्याले च पाना चाह निक्का जा प्याला पात्र कहिंदा नहीं पै सकदा कदी कहिंदा नहीं कहिंदे बच्चे ने प्याला चुकिया समुंदर दे विच सटिया ते ताड़ी मारदा हसदा निकल गया उन्हें क्या हसया क्यों कहिंदा जे समुंदर नहीं एदे विच पै सकदा प्याला ते समा सकदा ना बस मैं सड़ दिता। सुकरात ने कहा बस आ ही ज्ञान कह साडे प्याले च बेअंत नहीं आ सकना अपने प्याले नूं बेअंत विच पा देंगे। गुरु साहब जी ने वचन किया कहिंदे आ उहदा क्यों असीं कीमत नहीं पाणी असीं क्यों सिमरन करने आ उहदा अर्थ सुण वड्डा मैं प्रमाण तकरीबन नेत्रन दी बाणी जिहड़ा सुण वड्डा आख है सब कोई केवल वड्डा अगे कीमत पाए ना कहिया जाए ना जिहड़ा दिल ही दिपुक हो सकदा ਦੋਵੇਂ ਪਾਸੇ ਲੱਗੇ, ਕੀਮਤ ਪਾਏ ਨਾ ਕਹਿਆ ਜਾਏ ਅੱਗੇ, ਕਹਿਣ ਵਾਲੇ ਤੇਰੇ ਰਹਿ ਸਮਾਏ, ਨਾ ਕੀਮਤ ਪੈ ਸਕਦੀ ਹੈ ਨਾ ਕਹਿਆ ਜਾ ਸਕਦਾ, ਹਾਂ ਕਹਿਣ ਵਾਲੇ ਇੱਕ ਦਿਨ ਕਹਿੰਦਿਆਂ ਕਹਿੰਦਿਆਂ ਤੇਰੇ ਵੀ ਸਮਾ ਜਾਣਗੇ। ਇਸ ਕਰਕੇ ਸੰਗਤ ਜੀ, ਅੱਜ ਭਾਈ ਸਾਹਿਬ ਨੇ ਸ਼ਬਦ ਪੜ੍ਹੇ, ਚਲੋ ਮੈਂ ਵੈਸੇ ਮਨ 'ਚ ਮੇਰੇ ਆਇਆ ਵੀ ਤੇਰੀ ਕੀਮਤ ਨਾ ਪਵੇ। ਹੁਣ ਜਿਹੜਾ ਕਹਿੰਦਾ ਮੈਂ ਪਾ ਲਿਆ ਅੰਤ, ਮੈਂ ਤਾਂ ਇੱਥੇ ਪਹੁੰਚ ਗਿਆ। ਬਾਬਾ ਜੀ ਨੂੰ ਪੁੱਛੀਏ, ਮਹਾਰਾਜ ਬ੍ਰਹਮ ਗਿਆਨੀ? ਉਹ ਬ੍ਰਹਮ ਗਿਆਨੀ ਹੈ? ਕਹਿਣ ਲੱਗੇ ਜਦੋਂ ਮੂਰਖਾਂ ਦੀ ਲਿਸਟ ਤਿਆਰ ਹੋਵੇਗੀ ਨਾ, ਤੇ ਸਭ ਤੋਂ ਟੋਪ ਤੇ ਉਹਨਾਂ ਦਾ ਨਾਂ ਹੋਵੇਗਾ ਰੱਬ ਦੇ ਘਰ ਵਿੱਚ। ਕਿਹਨਾਂ ਦਾ? ਜੇ ਕੋ ਅੱਖ ਹੈ ਬੋਲ ਵਿਗਾੜ, ਅੱਗੇ ਤਾਂ ਲਿਖਿਆ ਸਿਰ ਗਾਵਾਰਾਂ ਗਾਵਾਰ, ਜਿਹੜਾ ਮੂਰਖਾਂ ਵਿੱਚੋਂ ਸ਼੍ਰੋਮਣੀ ਮੂਰਖ ਉਹ ਹੋਵੇਗਾ ਜਿਹੜਾ ਕਹਿੰਦਾ ਮੈਂ ਸਭ ਕੁਝ ਜਾਣ ਲਿਆ। ਮੈਂ ਫਿਰ ਬੇਨਤੀ ਕਰਾਂ, ਅਸੀਂ ਜਾਪ ਸਾਹਿਬ ਪੜ੍ਹਨੇ, ਪਹਿਲੇ ਪਦੇ ਵਿੱਚ ਕੀ ਹੈ? ਪਹਿਲੇ ਪਦੇ ਵਿੱਚ ਇਹੀ ਹੈ, ਤੂੰ ਬੇਅੰਤ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਚੱਕਰ ਚੇਨ ਅਰ ਬਨ ਜਾਤ ਅਰ ਪਾਤ ਨਹਿਣ ਜੇ ਰੂਪ ਰੰਗ ਅਰ ਰੇਕ ਭੇ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨੁਪਉ ਪ੍ਰਕਾਸ਼ ਅਮਿਤੋਜ ਕਹੀਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਨੀਜੈ ਤਿਰ ਭਵਨ ਮਹੀਪ। ਤਿੰਨਾਂ ਭਵਨਾਂ ਦੇ ਰਾਜੇ, ਤਿਰ ਭਵਨ ਮਹੀਪ ਸੁਰ ਨਰ ਅਸੁਰ ਦੇਵ ਤੇ ਮਨੁੱਖ ਤੇ ਦੈਂਤ, ਨੇਤ ਨੇਤ ਨਾ ਇਤੀ। ਨਾ ਇਤੀ ਦਾ ਅਰਥ ਜਿਹਦਾ ਅੰਤ ਨਹੀਂ ਪਾ ਸਕਦਾ। ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਪੁਰਾਣੇ ਸਮੇਂ ਗ੍ਰੰਥ ਲਿਖਦੇ ਸਨ ਤੇ ਲਿਖੇ ਜਾਂਦਾ ਸੀ ਇਤੀ, ਹਾਂਜੀ। ਇਹ ਵੈਸੇ ਪੰਜਾਬੀ ਵਾਲੇ ਈੜੀ ਸਿਹਾਰੀ ਤੱਤੇ ਬਿਹਾਰੀ ਪਾ ਦਿੰਦੇ ਸਨ, ਕਈ ਈੜੀ ਸਿਹਾਰੀ ਤੱਤੇ ਸਿਹਾਰੀ ਇਤੀ। ਇਤੀ ਦਾ ਲਫ਼ਜ਼ ਅਰਥ ਹੁੰਦਾ ਹੱਦ, ਸਮਾਪਤੀ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਪਿਤਾ ਗੁਰਦੇਵ ਦੀ ਸ਼ਹਾਦਤ ਨੂੰ ਇਤੀ ਲਿਖਿਆ, ਸਾਧਨ ਖੇਤ ਇਤੀ ਜਾਣਕਾਰੀ। ਕਹਿੰਦੇ ਬਸ ਇਸੇ ਸਮਾਪਤੀ ਹੋ ਗਈ, ਇਹਤੋਂ ਵੱਧ ਕੁਝ ਨਹੀਂ ਕਰ ਸਕਦਾ ਜਿੱਥੇ ਮੇਰੇ ਪਿਤਾ ਜੀ ਨੇ ਕਰ ਦਿੱਤਾ, ਇਤੀ ਜਿਨ ਕਰੀ। ਹੁਣ ਇਤੀ ਦਾ ਅਰਥ ਹੈ ਸਮਾਪਤੀ, ਅੰਤ ਪਾ ਲਿਆ, ਖਤਮ ਹੋ ਗਿਆ। ਤੇ ਪੁਰਾਣੇ ਵੇਦ ਵਾਲੇ ਸ਼ਬਦ ਵਰਤਦੇ ਸਨ ਨਾ ਇਤੀ, ਨਾ ਇਤੀ ਦਾ ਅਰਥ ਨਹੀਂ ਅਜੇ ਸਮਾਪਤ ਨਹੀਂ ਹੋਇਆ, ਇਹਤੋਂ ਸ਼ਬਦ ਬਣਿਆ ਨੇਤ। ਨੇਤ ਦਾ ਅਰਥ ਨਾ ਇਤੀ, ਮਤ ਸਮਝੋ ਅੰਤ ਪੈ ਗਿਆ। ਗੁਰੂ ਸਾਹਿਬ ਕਹਿੰਦੇ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਜੰਗਲ ਦੇ ਤਿਣਕੇ ਤੈਨੂੰ ਨਾ ਇਤੀ ਨਾ ਇਤੀ, ਸਮਝ ਗਿਆ ਨਾ ਜੀ ਤੂੰ? ਇੱਥੇ ਨਹੀਂ ਤੂੰ, ਇਸ ਤੋਂ ਅੱਗੇ ਹੈ, ਹੋਰ ਅੱਗੇ ਹੈ। ਨੇਤ ਨਿਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ, ਕੌਣ ਜੰਮਿਆ ਤੇਰੇ ਸਾਰੇ ਨਾਂ ਨੂੰ ਬਿਆਨ ਕਰ ਸਕੇ? ਵੀ ਤੇਰੀ ਕੀਮਤ ਨਾ ਪਵਾ ਹੁਣ ਕੇਵਲ ਆਖਾਂ ਨਾਉ ਮੈਂ ਨਾਉ ਤਿਉਂ ਲਗਾਉਣ। ਨੇਤ ਨਿਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥਾ ਕਵਨ। ਕੀ ਹੋਇਆ? ਜਿਹੜੇ ਅੱਗੇ ਬਾਬਾ ਜੀ ਦੱਸਣ ਲੱਗੇ ਉਹ 1101 ਨਾਮ, ਇਹ ਕਹਿਣ ਲੱਗੇ ਕਰਮ ਨਾਮ ਬਰਨਤ ਸਮਤ, ਚੰਗੀ ਸੋਝੀ ਵਾਲਿਆਂ ਨੇ ਤੇਰੇ ਕਰਮ ਨਾਮ ਬੇਅੰਤ ਕੀਤੇ ਨੇ ਪਰ ਤੇਰੇ ਨਾਮ ਦਾ ਅੰਤ ਨਹੀਂ ਪਾਇਆ ਜਾ ਸਕਦਾ। ਬਸ ਅੱਜ ਦੀ ਇਹ ਬੇਨਤੀ ਸੀ ਜੀ, ਆਪਾਂ ਨਾ ਇਸ ਪਾਸੇ ਨਾ ਤੁਰੀਏ। ਹਾਲਾਂਕਿ ਪੂਰਾ ਯੋਰਕੀ ਮੈਂ ਤੁਸੀਂ ਹੈਰਾਨ ਹੋਵੋ ਕਿ ਮੈਂ ਦਰਬਾਰ ਸਾਹਿਬ ਭਾਈ ਸਾਹਿਬ ਕਥਾ ਕਰਾਂ, ਇੱਕ ਬੰਦਾ ਪਤਾ ਨਹੀਂ ਭਰਿਆ ਪਿਆ ਸੀ ਬਰੂਦ ਨਾਲ ਹੀ ਵਾਹਿਗੁਰੂ, ਮੈਂ ਕਥਾ ਕਰਕੇ ਹਟਿਆ, ਮੈਂ ਨਿਕਲਦਿਆਂ ਸਰ ਕਹਿੰਦਾ ਹਰਿਮੰਦਰ ਸਾਹਿਬ ਵੱਲ ਮੂੰਹ ਕਰਕੇ ਦੱਸ ਤੂੰ ਰੱਬ ਪਾ ਲਿਆ? ਉਹ ਮੈਂ ਕਿਹਾ ਭਰਾਵਾ ਮੈਂ ਨਹੀਂ ਉਹ ਪਾਇਆ, ਜਿਹਨੇ ਪਾਇਆ ਮੈਂ ਉਹਦੀ ਗੱਲ ਕਰਨਾ ਪਿਆ, ਮੇਰੇ ਗੁਰੂ ਨੂੰ ਪਤਾ ਹੈ। ਇਸੇ ਕਰਕੇ ਯਾਦ ਰੱਖਿਓ ਖਾਲਸਾ ਜੀ, ਇਸ ਤਰਕ ਜਾਪ ਉਦੋਂ ਹੈ ਕਿ ਨਹੀਂ ਹੈ, ਉਹਦਾ ਅੰਤ ਕੀ? ਬੰਦਾ ਕਲਪਿਆ ਹੋਇਆ। ਗੁਰੂ ਸਾਹਿਬ ਨੇ ਜਪਜੀ ਸਾਹਿਬ ਇੱਥੋਂ ਸ਼ੁਰੂ ਕੀਤਾ, ਬਲਾਇੰਡ ਫੇਥ ਤੋਂ, ਆਦ ਸੱਚ ਪਹਿਲਾਂ ਵੀ ਸੀ ਧਰਤੀ ਤੋਂ, ਜੁਗਾਦ ਸੱਚ ਸਮੇਂ ਤੋਂ ਪਹਿਲਾਂ ਵੀ, ਆਦ ਸੱਚ ਜੁਗਾਦ ਸੱਚ ਹੈ ਭੀ, ਅੱਜ ਵੀ ਸੱਚ ਹੈ, ਨਾਨਕ ਹੋਸੀ ਭੀ ਸੱਚ। ਇਸ ਕਰਕੇ ਗੁਰੂ ਦੇ ਬਚਨ ਨੂੰ ਮੰਨੀਏ। ਇਹ ਇਹ ਗਿਣਤੀਆਂ ਮਿਣਤੀਆਂ ਜੇ ਭਈ ਆਪਾਂ ਅੰਤ ਪਾ ਲੈਣਾ, ਕਿਹੜਾ ਜੇ ਇੱਥੇ ਗਰਕ ਗਏ ਲੋਕੀ ਅੱਜ ਦੀ ਕਿਹੜਾ ਕੋਈ ਅੰਤ ਪਾ ਸਕਿਆ? ਨਾਰਦ ਦੇ ਨਾਰਦ ਸੇ ਚਤੁਰਾਨੁਰ ਸੇ ਰਮਨਾਰਕ ਸੇ ਸਭ ਹੂੰ ਵੀ ਲਗਾਇਓ, ਵੇਦ ਕਤੇਬ ਨਾ ਭੇਤ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ। ਅਸੀਂ ਕਿਸੇ ਬਾਗ ਦੀ ਮੋਲੀ ਹਾਂ ਜੀ? ਇਸ ਕਰਕੇ ਨਿਮਰਤਾ 'ਚ ਰਹਿ ਕੇ ਸ਼ਬਦ ਦੀ ਕਮਾਈ ਕਰੀਏ। ਭਾਈ ਸਾਹਿਬ ਨੇ ਸ਼ੁਰੂ ਕੀਤਾ, ਮੈਂ ਤਾਂ ਬੇਨਤੀ ਕਰ ਦਿੱਤੀ ਹੈ। ਕੱਲ੍ਹ ਨੂੰ ਸੰਗਤ ਜੀ ਮੇਰੀ ਇੱਛਾ ਹੈ, ਕਿਉਂਕਿ ਮੇਰਾ ਇੱਕ ਮਨ ਹੁੰਦਾ ਵੀ ਜਿਹੜੀ ਕਥਾ ਕਰਨੀ ਉਹ ਸ਼ਬਦ ਚੇਤੇ ਹੋ ਜਾਏ। ਅੱਜ ਕੀ ਨਾ ਕੈਲਗਿਰੀ ਮੈਂ ਕਥਾ ਸ਼ੁਰੂ ਕੀਤੀ ਅਤੇ ਮੈਂ ਕਿਹਾ ਸੰਗਤ ਜੀ ਮੈਂ ਕੱਲ੍ਹ ਨੂੰ ਕਥਾ ਕਰਾਂਗਾ, ਯੱਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਮੈਨੂੰ ਭੁੱਲਦਾ ਨਹੀਂ ਬਸ ਚੇਤੀ ਅਜੇ। ਅਤੇ ਉਹ ਮੈਨੂੰ ਭਾਈ ਸਾਹਿਬ ਕਹਿੰਦੇ ਆ ਜੀ ਇਹ ਤਾਂ ਤੁਸੀਂ 4 ਸਾਲ ਪਹਿਲਾਂ ਕਰ ਗਏ ਸੀ, ਤੇ ਫਿਰ ਮੇਰੇ ਮਨ ਚ ਆਇਆ ਵੀ ਇੱਕ ਸ਼ਬਦ ਕਹਿ ਮਹਾਰਾਜ ਦਾ, ਮੀਰਾਂ ਦਾਨਾ ਦਿਲ ਸੋਚ, ਮੁਹੱਬਤ ਤੇ ਮਨ ਤਨ ਬਸੇ ਸੱਚ ਸ਼ਾਹ ਬੰਦੀ ਮੋਚ, ਦੀਦ ਨੇ ਦੀਦਾਰ ਸਾਹਿਬ ਕੱਛ ਨੀ ਇਸਕਾ ਮੋਲ। ਫਿਰ ਉਹ ਮੈਂ ਨਾਲੇ ਸ਼ਬਦ ਚੇਤੇ ਹੋ ਗਿਆ, ਨਾਲੇ ਕਥਾ ਹੋ ਗਈ। ਕੱਲ ਨੂੰ ਬਿਲਾਵਲ ਰਾਗ ਦਾ ਸ਼ਬਦ ਹੈ ਜਿਹੜਾ ਅਕਸਰ ਹੁਕਮਨਾਮਾ ਲੈਂਦੇ ਆ ਗੁਰਸਿੱਖ ਕਹਿੰਦੇ ਆ, ਮੈਂ ਨਾਹੀਂ ਕਿਛ ਹੋ ਨਹੀਂ ਕਿਛ ਆਏ ਨਾ ਮੋਰਾ, ਹਾਂ ਕੱਛ ਆਏ ਨਾ ਮੋਰਾ, ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ। ਇਹ ਸ਼ਬਦ ਦੀ ਵਿਆਖਿਆ ਆਪਾਂ ਕਰਾਂਗੇ, ਇਹ ਪਲੀਜ਼ ਪੜ੍ਹ ਕੇ ਆਇਓ ਤੇ ਆਇਓ ਜ਼ਰੂਰ। ਮੈਂ ਕਮੇਟੀ ਨੂੰ ਕਿਹਾ ਵੀ ਸੱਤ ਤੇ ਲੈਂਦੇ ਹੋ, ਸੰਗਤ ਤੇ ਲਿਆਉਂਦੇ ਨਹੀਂ ਤੁਸੀਂ, ਪਰ ਅੱਜ ਤੁਸੀਂ ਮਾਲਕ ਦੀ ਕਿਰਪਾ ਕੀਤੀ ਤੇ ਕੱਲ ਨੂੰ ਘਟਾਇਓ ਨਾ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ, ਇੱਥੋਂ ਦੇ ਪ੍ਰਬੰਧ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਸਤਿ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਅਤਿ ਸਤਿਕਾਰਯੋਗ ਭਾਈ ਭਿੰਦਰਪਾਲ ਸਿੰਘ ਜੀ ਹੁਣਾਂ ਦਾ, ਜੋ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਗੁਰਮੁਖ ਪਿਆਰੇ ਭਾਈ ਸਾਹਿਬ ਜੀ, ਕੱਲ੍ਹ ਵੀ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਹਾਜ਼ਰੀਆਂ ਭਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਸਾਹਿਬ ਜੀ 12 ਤਰੀਕ ਤੋਂ ਲੈ ਕੇ ਉਹ ਤੋਂ ਅਗਲੇ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਹਨ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਹਾਜ਼ਰੀਆਂ ਭਰ ਕੇ ਵੱਧ ਤੋਂ ਵੱਧ ਲਾਹੇ ਲੈਣੇ। ਸੋ ਹੁਣ ਢਾਡੀ ਜੱਥਾ ਭਾਈ ਰਛਪਾਲ ਸਿੰਘ ਜੀ ਪਮਾਲ ਉਹਨਾਂ ਦੇ ਜੱਥੇ ਵੱਲੋਂ ਕੁਛ ਮਿੰਟਾਂ ਦੀ ਹਾਜ਼ਰੀ ਭਰੀ ਜਾਵੇਗੀ, ਉਪਰੰਤ ਦੀਵਾਨਾਂ ਦੀ ਸਮਾਪਤੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖੇਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਪੰਥ ਦੇ ਉੱਚ ਕੋਟੀ ਦੇ ਵਿਦਵਾਨ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ ਸੰਗਤਾਂ ਦੇ ਨਾਲ ਆਪਣੀਆਂ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ ਆਪਾਂ ਸਾਰੇ ਜਾਣਦੇ ਹਾਂ। ਸਤੰਬਰ ਦੇ ਮਹੀਨੇ ਦੇ ਵਿੱਚ ਜਿੱਥੇ ਹਰ ਸਾਲ ਭਾਈ ਸਾਹਿਬ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਬਾਬਾ ਨਰਿੰਦਰ ਸਿੰਘ ਜੀ ਉਹਨਾਂ ਦੇ ਜੋ ਪ੍ਰੋਗਰਾਮ ਲੀਕੇ ਹੁੰਦੇ ਨੇ, ਧੰਨ ਧੰਨ ਬਾਬਾ ਬੁੱਢਾ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਹਾਜ਼ਰੀਆਂ ਭਰਦੇ ਨੇ, ਅਤੇ ਨਾਲ ਨਾਲ ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਵੀ ਉਹ ਹਾਜ਼ਰੀ ਭਰਦੇ ਨੇ। ਅੱਜ ਉਹਨਾਂ ਦੀ ਪਹਿਲੀ ਹਾਜ਼ਰੀ ਸੀ ਜਿੱਥੇ ਭਾਈ ਸਾਹਿਬ ਜੀ ਉਹਨਾਂ ਨੇ ਉਸ ਅਕਾਲ ਪੁਰਖ ਦੀ ਉਸਤਤ ਕਰਦਿਆਂ ਆਖਿਆ ਏ, ਉਹ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਦਾਤਾ ਤੇਰੀ ਰਚਨਾ ਕਮਾਲ ਬੇਮਿਸਾਲ ਜਾਪੇ, ਆਵੇ ਨਾ ਸ਼ੁਮਾਰ ਰਚੇ ਰੰਗ ਤੇ ਨਿਆਰੇ ਨੇ। ਜੰਗਲਾਂ ਪਹਾੜਾਂ ਮਾਰੋ ਥਲਾਂ ਗੁਲਜ਼ਾਰਾਂ ਵਿੱਚ ਚਾਰ ਹੀ ਚਫੇਰੇ ਤੇਰੇ ਨੂਰ ਦੇ ਨਜ਼ਾਰੇ ਨੇ। ਪਵੇ ਨਾ ਫਰਕ ਰਤੀ ਸਮੇਂ ਦਾ ਚੱਕਰ ਚੱਲੇ, ਤੇਰੀ ਰਜ਼ਾ ਵਿੱਚ ਚੰਦ ਸੂਰਜ ਸਤਾਰੇ ਨੇ। ਪਾਇਆ ਨਾ ਅੰਤ ਕਿਸੇ ਤੇਰੀਆਂ ਕੁਦਰਤਾਂ ਦਾ, ਵੱਡੇ ਵੱਡੇ ਬਲਵੰਤ ਖੋਜ ਖੋਜ ਹਾਰੇ। ਉਹਦਾ ਅੰਤ ਕੋਈ ਨਹੀਂ ਪਾ ਸਕਦਾ, ਭਾਈ ਸਾਹਿਬ ਜੀ ਸਮਝਾ ਰਹੇ ਸੀ। ਉਹਦੇ ਵਿੱਚ ਸਮਾਇਆ ਜਾ ਸਕਦਾ, ਸਮਾਉਣ ਵਾਸਤੇ ਉਹਦੀ ਰੱਬੀ ਬਾਣੀ ਆ, ਤੁਰਕੀ ਬਾਣੀ ਆ, ਉਹਦੀ ਬੰਦਗੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਲਾਹੌਰ ਤੋਂ ਆਪਣੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸ਼ਬਦਾਂ ਦੁਆਰਾ ਯਾਦ ਕਰਦੇ ਨੇ, ਜਿਨ੍ਹਾਂ ਦਾ ਆਪਾਂ ਚਿੱਠੀਆਂ ਦਾ ਜ਼ਿਕਰ ਕਰਦੇ ਹਾਂ, ਉਹਦੇ ਵਿੱਚ ਉਹਨਾਂ ਨੇ ਇਹੀ ਆਖਿਆ ਸੀ, ਇਹ ਮੇਰੇ ਮਾਲਕ, ਮੇਰੀਆਂ ਅੱਖਾਂ ਤਰਸਦੀਆਂ ਨੇ, ਮੈਂ ਤੇਰੇ ਦਰਸ਼ਨ ਦੀਦਾਰ ਕਰਾਂ, ਮੈਤੋਂ ਵਿਛੋੜਾ ਸਿਹਾ ਨਹੀਂ ਜਾਂਦਾ। ਉਹਦਾ ਜ਼ਿਕਰ ਪਮਾਲ ਦਾ ਜੱਥਾ ਗਾ ਕੇ ਇੰਜ ਕਰ ਰਿਹਾ।

ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਉਂ ਬੇਨਤੀ ਕਰਦੇ ਨੇ, ਚਿੱਠੀਆਂ ਸ਼ਬਦਾਂ ਦੇ ਰੂਪ ਦੇ ਵਿੱਚ ਜਾ ਰਹੀਆਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਲ। ਚੰਨ ਪੁੰਨਿਆ ਤੱਕ ਹਾਸਾ ਸਵਾਦਾ ਫੇਰ ਘਟੇ ਤੇ ਰੂਵੀ, ਅੱਧ ਖਿੜਿਆ ਫੁੱਲ ਕੋਈ ਨਾ ਤੋੜੇ, ਖਿੜਿਆ ਹਰ ਕੋਈ ਖੂਵੀ, ਪੂਰੀ ਸ਼ਹਿਰ ਨੂੰ ਡਰ ਘਾਟੇ ਦਾ ਡਰਨਾ ਅੱਧੀ ਤਾਂ ਹੀ ਰੱਬਾ, ਪਿਆਰ ਮੇਰੇ ਦੀ ਮੰਜ਼ਿਲ ਕਦੇ ਪੂਰੀ ਨਾ ਹੋ। ਸਤਿਗੁਰੂ ਮਹਾਰਾਜ ਗੁਰੂ ਦੇ ਪ੍ਰੇਮ ਦੇ ਵਿੱਚ ਓਤ ਪੋਤ ਹੋਏ ਹੋਏ ਨੇ, ਸ਼ਬਦ ਪੜ੍ਹਦੇ ਨੇ, ਉੱਚੀ ਉੱਚੀ ਸ਼ਬਦ ਪੜ੍ਹਦੇ ਨੇ, ਕਦੇ ਬੜੀ ਧੀਮੀ ਆਵਾਜ਼ ਦੇ ਵਿੱਚ ਗਾਉਂਦੇ ਨੇ, ਪਰ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਜਦੋਂ ਜਲ ਵਗਦਾ ਏ ਤੇ ਆਪਾਂ ਵੇਖ ਰਹੇ ਹਾਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਦੀ ਧਰਤੀ ਤੇ ਸਤਿਗੁਰੂ ਮਹਾਰਾਜ ਬਿਰਾਜਮਾਨ ਨੇ। ਆਓ ਗੁਰੂ ਕੇ ਪਿਆਰਿਓ, ਇਹ ਉਹ ਅਵਸਥਾ ਏ ਜੋ ਭਾਈ ਸਾਹਿਬ ਜੀ ਸਮਝਾ ਕੇ ਗਏ ਨੇ, ਉਸ ਪਰਮਾਤਮਾ ਦੇ ਵਿੱਚ ਲੀਨ ਹੋਣਾ, ਉਹ ਪਰਮਾਤਮਾ ਦੇ ਵਿੱਚ ਸਮਾ ਜਾਣਾ। ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਹੋ। ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਦੇ ਵਿੱਚ ਜੁੜੀਏ ਜੀ, ਆਓ ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਰ ਸਪਾਗੇ ਕਰ ਸਪਾਗੇ ਸ਼ਬਦ ਵਾਜੇ ਕਲਾ ਜਿੱਤ ਕਰ ਤਾਰਿਆ
1: ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ
0: ਕਰਮ ਪਾਇਆ ਤੁਧ ਜਿਨ ਕੋ ਸੇਨਾ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਰੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੁਣ ਦਿਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਮਨੁਸ਼ ਗਿਆ ਦੇ ਚਰਾਈ ਤੇ ਗਵਾਹੀ ਦੇ ਕੇ ਨਿਰਕੀਤਾ ਤੇਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੀ ਆ ਰਿਹਾ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰ।

ਆਵੈ ਚੇਤੇ ਆਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੀਖ ਤੀਖ ਫਤਿਹ ਬਿਰਧ ਕੀ ਪੈਜ

ਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗਿਆ ਟਲ ਧਰਮ ਕਾ ਜੇਕਾਰ

ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਅੰਦਰ ਸੱਚੇ ਪਾਤਸ਼ਾਹ ਜੀ

ਸਾਮਣਾ ਆਈਆਂ ਸੰਗਤਾਂ ਦੀ ਹਾਜ਼ਰੀ ਧਿਲ ਫੁਲ ਪੀਟਾ ਦਰਬਰ ਮਾਨ ਕਰਨਾ ਸਭ ਦੀ ਪਰਿਵਾਰਾਂ ਸਿਰਤੀ ਮਿਹਰ ਪਰਿਆਸ ਰੱਖਣਾ ਸਭ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਉਪਦੇਸ਼ਾਂ 'ਤੇ ਚੱਲਣ ਦੇ ਬਲ ਬਖਸ਼ਣੇ। ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ

ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗੰਮ ਗਿਆਨ ਰਸ ਰਸਿਓ ਹੀਓ।

ਰਾ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸ਼ਬਦ ਪ੍ਰਸਾਰ ਜੈ ਕਰ ਕੀਰਤੇ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਵਹੁ ਸੁਹੇਲਾ ਸਿਵਰਿਹੁ ਸਿਜਣਹਾਰ ਤੁਮ ਗਾਵਹੁ ਮੇਰੇ ਨਿਰਭਉ ਕਾ ਸੁਹੇਲਾ ਹੋ ਅਰਿਜਿਤ ਸੁਹੇਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀੜੇ ਸੰਭਾਲੀ ਨੂੰ ਦੇਖਿਆ ਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਰ ਕਰ ਪਾਵਹੁ ਤੇਰ ਦੇਹੁ ਸਜਣ ਸੀਸਰੀ ਅਜ ਹੋਵੈ ਸਾਹਿਬ ਸੁਮੇਰ ਕਾਰ ਕਰ ਇਹੋ ਪਾਹੁ ਚਾ ਸਦਣੇ ਨਿਤ ਪਵਨ ਸਦਨ ਹਾਰ ਸਿਮਰੀ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛ ਘਰ ਛ ਗੁਰ ਛ ਉਪਦੇਸ ਗੁਰ ਗੁਰ ਕੁਵੇਸ ਨੇਕ ਬਾਬਾ ਜੈ ਕਰ ਕਰ ਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਪੈ ਰਹਾਉ ਇਸੇ ਤਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਂ ਹੋ ਆ ਸੂਰ ਦੇ ਤੁਰ ਤੇ ਅਨੇਕ ਨਾਨਕ ਕਰਤੇ ਕੇ ਕੀਤੇ ਬੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਬਾਜ ਅੰਤ ਤੇਰੀ ਰਹਾਉ ਸਹਸ ਤਬ ਨੈਨ ਨਨ ਨੈਨ ਹੈ ਤੋਹੇ ਕਹੋ ਸਹਸ ਮੂਰਤ ਨਨ ਇਕ ਤੋਹੇ ਸਹਸ ਪਦ ਵਿਮਲ ਨਨ ਇਕ ਪਦ ਗੰਧ ਬਿਨ ਸਹਸ ਤਬ ਗੰਧ ਚਰਤ ਮੋਹੀ ਸਮੈ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਮੈ ਚਾਨਣ ਹੋਏ ਗੋਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨਵਾਨ ਦਿਨੋ ਮੋਹਿ ਆਈ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਹੋ ਹੋਇ ਜਾਤਿ ਤੇਰਾ ਨਾਇ ਵਾਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧਨ ਗਰਭ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਾਂ ਨੇ ਹਰ ਲਿਓ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਾਉਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚਲਹਿ ਚੁਬਹਿ ਦੁਖ ਪਾਵੇ ਜਮਕਾਲ ਸਹ ਹੈ ਸਿਰਡੰਡਾ ਹੈ ਹਰ ਜਾਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਭਉ ਸੋਭ ਖੰਡ ਬ੍ਰਹਿ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮ ਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾ ਕਾਠ ਚਲੋ ਹਰ ਲਾਹ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾਜ ਸੁਆਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੇ ਜਗਾਏ ਪੀ ਆਵੈ ਇਹੋ ਰਸਿਕ ਅਥ ਕਥਾ ਤਿਨ ਜਾਨੀ ਜਾ ਕੋ ਆਈ ਸੋਈ ਬਿਹਜ ਹੋ ਹਾਰੇ ਗੁਰ ਤੇ ਮਨੇ ਵਸੇਰਾ ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ ਬਾਹੁਰ

ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਦੇਵ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਇਆ ਵਾਧਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਪਾਵਨ ਤਖਤਾਂ ਦੇ ਪ੍ਰਕਾਸ਼ ਮਾਨੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਰ ਸੇਵਾ ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਨੇ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਅੱਖਰ ਵਾਧਾ ਘਾਟਾ ਪੁਰਚਕ ਮਾਫ ਕਰਨਾ ਅੱਗੇ ਵਾਸਤੇ ਸਮਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਦੇ ਵਸਾਵਣਾ ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਸਰਬੱਤ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਦਿਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈਰਾਂ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਣ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

अहम्य अवगुण परे एक गुण नाही, अमृत शाल

ਪਾਠ ਕੀਰਤ ਕੀ।

ਵਾਹਿਗੁਰੂ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਹਸ ਸਿਆਣਪਾਨ ਲੱਖ ਹੋ ਹੇ ਤਾਂ ਇੱਕ ਨਾ ਚਲੈ ਨਾਲ ਕੇਵਲ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕੋ ਹੁਕਮੈ ਜੇ ਪੁੱਜੈ ਤਾਂ ਹੋਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੀ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲਹਿੰਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾ ਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਏ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਤਰ ਨਾ ਜਾਈ ਤੀਰਥ ਨਾਹਵਾ ਜੇ ਤਿਸ ਭਾਵਾ ਬਿਨ ਭਾਣੀ ਕੇ ਨਾਹੇ ਕਰੀ ਜੇ ਤੀਸਰ ਠੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾ ਰੁਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲਾ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮੈਨ ਸੁਣਿਆ ਮੁਕਸਲਾ ਹਨੁਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਮ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ

ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ ਹੋਇਆ, ਸੋ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨ ਜਾਏ।

ਤੌਲ ਧਰਮ ਦਇਆ ਕਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੇ ਉੱਪਰ ਕੀਤਾ ਪਾਰ ਧਰਤੀ ਹੋਰ ਪਰਾਇ ਹੋਰ ਹੋਰ ਤਿਸਤੇ ਭਾਰਤ ਲਾਇ ਕਵਣ ਜੋਰ ਜੀਏ ਜਾਤ ਰੰਗਾ ਕਿਨਾਬ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕੋ ਕਵਾਉ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾਵ ਅਸੰਖ ਗ੍ਰੰਥ ਮੁਖਵੀਤ ਪਾਠ ਅਸੰਖ ਜੋਗ ਮਨ ਰਹੇ ਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੁਹ ਭਕਸਾਰ ਅਸੰਖ ਮੂਨ ਨਿਵਲਾਏ ਤਾਰ

ਅਸੰਖ ਮੂਰਖ ਅੰਤ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹਿ ਜੋਰ, ਅਸੰਖ ਗੜਬੜ ਹੱਤਿਆ ਕਮਾਹਿ, ਅਸੰਖ ਪਾਪੀ ਪਾਪ ਕਰ ਜਾਹਿ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪਖਾਹੇ, ਅਸੰਖ ਨਿੰਦਕ ਸਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਹਨੂੰ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਓ, ਬਿਨ ਨਾਵੈ ਨਾਹੀ ਕੋਥਾਓ, ਕੁਦਰ

ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ।

ਕਵਣ ਸਿਰ ਉੱਤੀ ਮਾਫ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆ ਜੇ ਲਿਖਣ ਲੇਖ ਪੁਰਾਣ ਤਿਤ ਵਾਰ ਨਾ ਜੋਗੀ ਜਾਣ ਰੋਤੇ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਖਾ ਕਿਵ ਸਲਾਹ ਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ

ਸਾਲਾ ਹੀ ਸਾਲਾ ਹੇ ਤੇ ਸੁਰਤ ਨਾ ਪਾਈਆ ਨਦੀਆਂ ਤੈ ਵਹ ਪਵਹਿ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸਿਤੀ ਮਾਲ ਧਨ ਕੀੜੀ ਤੁਲ ਨਾ ਹੋ ਨਿੰਜੇ ਤਸਮਨ ਹੋਣਾ ਵਿਸਰ ਹੈ ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਨ ਦੇਣ ਅੰਤ ਅੰਤ ਨਾ ਵੇਖਣ ਸੁਣ ਨਾ ਅੰਤ ਅੰਤ ਨਾ ਜਾਪੈ

ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਉੱਚਾ ਹੋਵੇ ਕੋਈ ਤੇ ਸੁੱਚੇ ਕਹੋ ਜਾਣੇ ਸੋ ਜਿਵੜੇ

ਕਿਤੇ ਮੰਗਹਿ ਜੋ ਦੇ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖੱਪ ਤੁੱਟ ਹੈ ਵਿਕਾਰ, ਕਿਤੇ ਲੈ ਮੁਕਰ ਪਾਏ, ਕਿਤੇ ਮੂਰਖ ਖਾਹੀ ਖਾਹ, ਕਿਤਿਆ ਦੁੱਖ ਭੁਗ ਸਦ ਮਾਰ, ਵੇਹ ਭੇਦਾ ਤਰੀ ਦਾ ਤਾਰ, ਮਨ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਈ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜਿਤਿਆ ਮੁਇ ਖਾਏ, ਆਪੇ ਜਾਣੇ ਆਪੇ ਦੇ, ਆਖੇ ਸੇ ਭੇਕੇ ਈ ਕੇ, ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ, ਅਮੁੱਲ ਭੰਡਾਰ, ਮੁੱਲਾ ਵਹਿ ਮੁੱਲ ਲੈ ਜਾਹ, ਅਮੁੱਲ ਭਾਏ ਮੁੱਲਾ ਸਮਾਹ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲੋ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਮੁੱਲਾ ਖਿਆਨ, ਆਇਆ ਖਾਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣੋ, ਆਖੇ ਪੜ੍ਹੇ ਕਰਹਿ ਵਖਿਆਣੋ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕਿਤੇ ਕੀਤੇ ਬੁੱਧ, ਆਖੇ ਦਾਨਵ, ਆਖੇ ਦੇਵ, ਆਖੇ ਸੁਰ ਨਰ ਮੁੰਜਨ ਸੇਵ, ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਉੱਠ ਜਾਹੇ, ਇੱਥੇ ਕਿਤੇ ਹੋਰ ਕਰੇ ਤਾਂ ਆਖ ਨਾ ਸਕਹਿ ਕਈ ਕੇ।

ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸੋ ਕਹੀਨ ਕਿਤੇ ਗਾਵਣ ਹਾਰੇ ਗਾਵਹਿ ਧੋਨੁ ਪੌਣ ਪਾਣੀ ਬਹਿ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ

ਘਰ ਘਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹ ਸਾਹ ਪਾਤਸ਼ਾਹ ਹਿਮ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋੜੀ, ਧਿਆਨ ਕੀ ਕਰੈ ਬੇਭੂਤ। ਖਿੰਥਾ ਕਾਲ ਕੁਆਰੀ ਕਾਇਆ, ਜੁਗ ਡੰਡਾ ਪ੍ਰਤੀਤਾਈ, ਪੰਥੀ ਸਗਲ ਜਮ

ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੰਦ ਸਿੰਧ ਅਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੇ ਲਿਖੇ ਆਵੈ ਭਾਉ ਆਦੇਸ ਤਸਿਆ ਦੇ ਸਵਾਦ ਨੀਲਾ ਨਾਦ ਅਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਪਤ ਸੁਭਾਵੈ ਤਿਵੈ ਚਲਾਵੈ

ਆਦੇਸ਼ ਸਹਿ ਆਦੇਸ਼ ਸਵਾਦ ਅਨੀਨ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋ ਹਿ ਲੱਖ ਹੋ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਇੱਕ ਨਾਮ ਜਗਦੀਸੇ ਤਰਾਹੇ ਪਦ ਭਵਣੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਟਾਈ ਰੀਸ

ਨਰਾਜਮਾਨ ਮਨ ਸੁਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਸ ਵਿੱਚ ਜੀ ਅਜੁਗਤ ਕੇ ਰੰਗ ਤਨਕੇ ਨਾਮ ਅਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥਾਇ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੀ ਅਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ

ਘੜੀਐ ਸੁਰਤ ਮਤ ਮਨ ਬੁੱਧ ਤਥਾ ਘੜੀਐ ਸੁਰਾ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਥਾਏ ਹੋਰ ਨਾ ਕੋਈ ਹੋਰ ਤਥਾਏ ਜੋ ਮਹਾਂਬਲ ਸੂਰਤਨ ਮਹਿਰਾਮ ਰਹਿਆ ਭਰਪੂਰ।

ਤਥੈ ਭਗਤ ਵਸਹਿ ਕੇ ਲੋਕ ਕਰਹਿ ਅਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਥੈ ਖੰਡ ਮੰਡਲ ਵਰ ਭਾਂਡੇ ਕੋ ਕਥੈ ਤੈ ਅੰਤਰਾਂਤ ਤਥੈ ਲੋ ਲੋ ਆਕਾਰ ਜਿਵ ਜੋ ਹੁਕਮ ਤਿਵੈ ਤਿਵਕਾਰ ਵੇਖੈ ਵੇਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਐਰਣ ਮਤ ਵੇਦ ਹਤੀਆਰ ਜਤ ਪਾਵਹਾਰਾ ਧੀਰਜ ਸੁਨਿਆਰ ਐਰਣ ਮਤ ਵੇਦ ਹਥਿਆਰ ਭਉ ਹਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ।

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਤ ਤੁਐ ਪ੍ਰਸਾਦ ਚੱਕਰ ਚਿਹਨ ਅਰ ਬਰੰਜਾ ਤਰਪਾਤ ਨਾ ਹਿੰਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਸਮੇਤ ਜੈ ਕੋਟ ਇੰਦਰ ਇੰਦਰਾਨ ਸਾਹਿ ਸਹਾਨ ਗਣਿਤ ਜੈ ਤ੍ਰੇ ਭਵਨ ਮੀਪ ਸੁਰ ਨਰ ਸੁਰ ਨੇਤ ਨੇਤ ਬੰਤਨ ਕੈ ਤਵ ਸਰਮ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਏ ਨਮਸਤਾਂ ਅਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਠਾਮੇ ਨਮਸਤਾਂ ਕਰਮ ਨਮਸਤਾਂ ਧਰਮ ਨਮਸਤਾਂ ਨਾਮ ਨਮਸਤਾਂ ਧਾਮੰਗ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹਿ ਨਮਸਤਾਂ ਢਾਹਿ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਗਾਧੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਧਾਰੇ ਨਮਸਤਾਂ ਪਾਰੇ ਨਮਸਤਾਂ ਸੋਏਕਾ ਨਮਸਤਾਂ ਨੇਕਾ ਨਮਸਤਾਂ ਭੂਤੇ ਨਮਸਤਾਂ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਭੇਸ਼ੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਗਾਤੇ ਨਮਸਤੰ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਸੋਕੇ ਨਮਸਤੰ ਨਿਰਤਾਪੇ ਨਮਸਤਾਂ ਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤਾਂ ਗਾਹਿ ਨਮਸਤਾਂ ਬਾਹਿ ਨਮਸਤੰ ਤ੍ਰਿਵਰਗੇ ਨਮਸਤਾਂ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤਾਂ ਰੰਗੇ ਨਮਸਤਾਂ ਭੰਗੇ ਨਮਸਤਾਂ ਗੰਮੇ ਨਮਸਤਸਤ੍ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤਾਂ ਅਜਾਤੇ ਨਮਸਤਾਂ ਪਾਤੇ ਨਮਸਤਾਂ ਮਜਬੇ ਨਮਸਤਸਤਜਬੇ ਦੇ ਸੰਗ ਦੇਸੇ ਨਮਸਤਾਂ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਤਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸ ਦੇਵੈ ਨਮਸਤਾਂ ਭੇਵੈ ਨਮਸਤਾਂ ਜਨਮੇ ਨਮਸਤੰ ਸੁਬਨਮੇ ਨਮੋ ਸਰਵਗੌਨੇ ਨਮੋ ਸਰਵਭਾਉਨੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਲਕਾਲੇ ਨਮੋ ਨਮਸਤਸ ਦਇਆਲੇ ਨਮਸਤਾਂ ਵਰਨੇ ਨਮਸਤਾਂ ਮਰਨੇ ਨਮਸਤੰ ਗਿਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਵਧੰਦੇ ਨਮੋਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਵਸੋਖ ਨਮੋ ਸਰਵਪੋਖ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੀ ਨਮੋ ਸਰਵ ਨਮੋ ਭੋਗ ਭੋਗੀ ਨਮੋ ਸਰਵਦਿਆਲੇ

ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੈਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਮ ਪਰਮ ਰੂਪੇ ਨਮੋ ਜੋਗ ਜੋਗੇ ਸੁਰਮ ਪਰਮ ਸਿੱਧੇ ਨਮੋ ਰਾਜ ਰਾਜੇ ਸੁਰਮ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੋਗਤੇ ਨਮੋ ਜੋਗ ਜੋਗੇ ਸੁਰਮ ਪਰਮ ਜੋਗਤੇ

ਤੀਨ ਚੱਕਰ ਵੱਕਰ ਫਿਰੈ ਚਤਰ ਚਕਮਾ ਨਹੀਂ ਪੁਰ ਤੀਨ ਲੋਕ ਚਾਉ ਦਹਿ ਕੇ ਵਿਖੈ ਜਗ ਜਾ ਪਈ ਜੇ ਜਾ ਪਾਸ ਦੇਵਨ ਆਦਿ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਯਮ ਭਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਅਦੇਸ ਧਰਮ ਧਾਮ ਸੁਭਰਮ ਰਹਿਤ ਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਯਾਤ ਰੂਪ ਅਸੂਤ ਅੰਗਹੀਨ ਭੰਗਨ ਆਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਿਪਾਰ ਸਰਬਗੰਤਾ ਸਰਬਹੰਤਾ ਸਰਬ ਦਿਨ ਭੇਖ ਸਰਬ ਸ਼ਾਸਤ੍ਰ ਨਾ ਜਾਣੇ ਜੇ ਰੂਪ ਰੰਗ ਅਰ ਰੇਖ ਪਰਮ ਬੀਤ ਪੁਰਾਣ ਜਾ ਕਹਿ ਨੇਤ ਭਾਖਤ ਨੇਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨਾ ਆਵਈ ਬਹੁਚਿਤ ਮਤ ਭਾਰ ਸੰਤ ਵੈ ਪ੍ਰਸਾਦ।

कि राज करहीं है कि कर्मं करहीं है कि सर्वं कलहीं है कि सर्वं दलहीं है कि सर्वत्र मान्य है कि सर्वत्र दान्य है कि सर्वत्र गौण है कि सर्वत्र पौण है कि सर्वत्र देशा है कि सर्वत्र भेसा है कि सर्वत्र राज है कि सर्वत्र साज है कि सर्वत्र दीन है कि सर्वत्र लीन है कि सर्वत्र जाहु कि सर्वत्र भाव ਕਿ ਸਰਵੱਤਰ ਦੇਸਾ ਇੱਕ ਸਰਵੱਤਰ ਭੇਸਾ ਇੱਕ ਸਰਵੱਤਰ ਕਾਲ ਹੈ ਇੱਕ ਸਰਵੱਤਰ ਪਾਲ ਹੈ ਇੱਕ ਸਰਵੱਤਰ ਹੰਤਾ ਕਿ ਸਰਵੱਤਰ ਗੰਤਾ ਕਿ ਸਰਵੱਤਰ ਭੇਖੀ ਕੇ ਸਰਵੱਤਰ ਭੇਖੀ ਕੇ ਸਰਵੱਤਰ ਕਾਜ ਹੈ ਇੱਕ ਸਰਵੱਤਰ ਰਾਜ ਹੈ ਕਿ ਸਰਵੱਤਰ ਸੁੱਖ ਹੈ ਇੱਕ ਸਰਵੱਤਰ ਭੁੱਖ ਹੈ ਇੱਕ ਸਰਵੱਤਰ ਤ੍ਰਾਣ ਹੈ ਇੱਕ ਸਰਵੱਤਰ ਪ੍ਰਾਣ ਹੈ ਇੱਕ ਸਰਵੱਤਰ ਦੇਸਾ ਇੱਕ ਸਰਵੱਤਰ ਭੇਸਾ ਇੱਕ ਸਰਵੱਤਰ ਮਾਨੀ ਸਦੈਵ ਪ੍ਰਧਾਨੀ ਇੱਕ ਸਰਵੱਤਰ ਜਾਪੀ ਇੱਕ ਸਰਵੱਤਰ ਥਾਪੀ ਇੱਕ ਸਰਵੱਤਰ ਪਾਨ ਹੈ ਇੱਕ ਸਰਵੱਤਰ ਮਾਨ ਹੈ ਇੱਕ ਸਰਵੱਤਰ ਇੰਦ੍ਰ ਹੈ ਇੱਕ ਸਰਵੱਤਰ ਚੰਦਰ ਹੈ ਇੱਕ ਸਰਵੰ ਕਲੀਮੇ ਕੇ ਪਰਮ ਭੀਮ ਹੈ ਆਕਲ ਅਲਾਮੇ ਕਿ ਸਾਹਿਬ ਕਲਾਮੇ ਕਿ ਹੁਸਨੁਲ ਵਜੂ ਹੈ ਤਮਾਮੁਲ ਰੁਜੂ ਹੈ ਮੈਂ ਸੁਲਸਲਾਮੇ ਸਲੀਖਤ ਮੁਦਾਮੇ ਗਨੀਮੁਲ ਸਿਕਸਤ ਹੈ ਗਰੀਬੁਲ ਪਰਸਤ ਹੈ ਬਿਲੰਦੁਲ ਮਕਾਨ ਹੈ ਜ਼ਮੀਨੁਲ ਜਮਾਨ ਹੈ।

ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰਪ੍ਰਾਣ ਸਰਬੰਤ੍ਰਾਣ ਸਰਬੰਕਰਮ ਸਰਬੰਧਰਮ ਸਰਬੰਯੋਗਤਾ ਸਰਬੰਮੁਕਤਾ ਸਾਵਿਸ਼ਦ ਤ੍ਵੈ ਪ੍ਰਸਾਦ। ਨਮੋ ਨਰਕ ਨਾਸਿਸ ਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥਮ ਪਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨ ਪੁੱਤਰੇ ਨ ਪੁੱਤਰੇ ਨ ਸੁਤਰੇ ਨ ਮਿੱਤਰੇ ਨ ਤਾਤੇ ਨ ਮਾਤੇ ਨ ਜਾਤੇ ਨ ਪਾਤੇ ਨ ਸਾਕਮ ਸਰੀ ਕਿਹਾ ਮਿਤੋ ਅਮੀ ਕਹਿ ਸਦੈਵੰ ਪ੍ਰਵਾਹ ਅਜਾਹਿ ਅਜਾਹਿ ਭਗਵਤੀ ਸ਼ੰਤਵੈ ਪ੍ਰਸਾਦ। ਕਿ ਜਾ ਹਰਜੂਰ ਹੈ ਕਿ ਹਾਜ਼ਰ ਹਜੂਰ ਹੈ ਹਮੇ ਸੁਲੋ ਸਲਾਮ ਹੈ ਸਮਸਤ ਉਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਉਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਹੁਸਨ ਉਲ ਜਮਾਲ ਹੈ ਕਿ ਹੁਸਨ ਉਲ ਜਮਾਲ ਹੈ ਗਰੀਬ ਉਲ ਖਿਰਾਜ ਹੈ ਗਰੀਬ ਉਲ ਨਿਵਾਸ ਹੈ ਹਰੀਫ ਉਲ ਸਿਕੰਨ ਹੈ ਹਰਾਸ ਉਲ ਫਿਕੰਨ ਹੈ ਕਲੰਕ ਪ੍ਰਣਾਸ ਸਮਸਤ ਉਲ ਨਿਵਾਸ ਹੈ ਗੰਜ ਉਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤ ਉਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕਮ ਪ੍ਰਣਾਸ ਹੈ ਬਹਿਸ਼ਤ ਉਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇ ਸੁਰਵਨ ਹੈ ਤਮਾਮ ਉਲ ਤਮੀਜ ਹੈ ਸਮਸਤ ਉਲ ਅਜੀਜ ਹੈ ਪਰਮ ਪਰਮੀਸ ਹੈ ਸਮਸਤ ਉਲ ਅਦੀਸ ਹੈ ਅਦੇ ਸੁਲ ਅਲੇਖ ਹੈ ਹਮੇ ਸੁਲ ਅਪੇਖ ਹੈ ਜਿਵੀਂ ਨੂੰ ਜਮਾ ਹੈ ਅਮੀ ਕੁਲ ਮਾ ਹੈ ਗਰੀ ਕਰੀ ਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਰੰਗ ਪ੍ਰਕਾਸ਼ ਹੈ ਕਿ ਮੈਂ ਤੋ ਸੁਭਾਸ ਹੈ ਕਿ ਅਜ ਵਿ ਸਰੂਪ ਹੈ ਕਿ ਮੈਂ ਤੋ ਬੇਭੂਤ ਹੈ ਕਿ ਮੈਂ ਤੋ ਪਸਾਹ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਰੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਧ ਭਾਰ ਛੰਦ ਤੁਐ ਪ੍ਰਸਾਦ। ਮੁਨ ਮਨ ਪ੍ਰਣਾਮ ਗੁਣਗਨ ਮੁਦਾਮੇ ਅਰਬਰਿਆ ਗੰਜ ਹਰ ਨਰ ਪ੍ਰਭਾਨੇ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖੰਡ ਪਰ ਨਰਿਆ ਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅਨਸ਼ਜੇ ਅੰਗ ਆਸਨੇ ਅਭੰਗ ਉਪਮਾ ਅਪਾਰ ਗਤ ਮਿਤੁ ਉਦਾਰ ਜਲ ਥਲ ਅਮੰਡ ਦੇਸ ਵਿਸ ਅਭੰਡ ਜਲ ਥਲ ਮਹਾ ਦਸ ਵਿਸ ਬੇਅੰਤ ਅਨੁਭਵ ਅਨਾਸ ਤ੍ਰਿਤ ਧਰ ਤੁਰਾਸ ਆ ਜਾਨ ਬਾਹੂ ਕਿਸਦਾ ਹੂ ਅੰਕਾਰ ਆਦਿ ਕਥਨੀ ਅਨਾਦ ਖਾਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਆਰ ਸ਼ਜ ਗਾਤ ਅਜ ਜਨਾ ਬਾਤ ਚੰਜ ਗਾਤ ਨਰੰਜ ਬਾਤ ਤਨ ਟੁੱਟ ਭੰਡਾਰ ਅਣਠਟ ਅਪਾਰ ਅਡੀਠ ਧਰਮਤ ਢੀਠ ਕਰਮ ਅਣਵਰਣ ਅਨੰਦ ਦਾਤਾ ਮਾਨ ਹਰ ਬੋਲ ਮਨਾ ਛੰਦ ਤੁਐ ਪ੍ਰਸਾਦ।

ਸ਼ਰਾਬ ਦਾ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂ ਸੁਰਾਰਦਨ ਸ਼ੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਿਨੁ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂ ਭਰੀ ਬਿਦ ਨਿਆਪ ਸੀਸ ਨਾ ਜਾਤ ਵਿਚਾਰੇ ਏਤੇ ਭੈ ਤੂੰ ਕਹਾ ਪੈ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਬਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ।

ਦਾਨਵ ਦੇ ਫਨਿੰਦਰ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾਟ ਜੈਤ ਧੁਨ ਪਾਪਨ ਕੇ ਬਪੁੰਜ ਖਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਵਲੋਕ ਚ ਪੈਂਗੇ ਮਾਨ ਇੰਦਰ ਗਜਿੰਦਰ ਨਰਾਤ ਜਉ ਤ੍ਰਿਲੋਕ ਕੋ ਰਾਜ ਕਰੇਂਗੇ ਉਹ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੁ ਅੰਬਰ ਸਾਜ ਭਰੇ। ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਭਰੇਂਗੇ ਜੀ।

ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਕਵੀ ਉਬਾਚ ਬੇਨਤੀ ਚੌਪਈ ਹਮਰੀ ਕਰੋਹਾ ਦਰ ਅੱਛਾ ਪੂਰਨ ਹੋਏ ਚਿਤ ਕੀ ਇੱਛਾ ਤਪ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ ਸਭੈ ਤੁਮ ਕਾਵ ਹੋਆ ਭਾਤ ਮੋਹੇ ਬਚਾਵ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਏ ਸਭੈ ਰਨ ਕਉ ਆ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੇ ਛਾੜ ਕੋਈ ਅਵਰ ਨਾ ਧਿਆਉਂ ਜੋ

ਤਾਂ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿਓ ਰੱਛਾ। ਰਾਖ ਲੇ ਹੁਮੁਹਿ ਰਾਖਨਹਾਰੇ ਸਾਹਿਬ ਸੰਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਅਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ। ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀ ਓ ਵੇਦ ਰਾਜ ਬ੍ਰਹਮਾ ਜੂਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ।

ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ ਸਭ ਧਾਰਾ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਹਿਤ ਨਿਰਾਲਮ ਜਾਂਤ ਬੇਦ ਭੇਦ ਅਰ ਆਲਮ।

ਆਪੇ ਆਪਣੀ ਬੁੱਧ ਹੈ ਜੇਤੀ ਬੰਨ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇਵਲ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡ ਜੇਰ ਜਸੇ ਤਜਕੀਨੀ ਉਤਪਦ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮ ਭਇਓ ਸ਼ੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਭਵ ਆ ਜੁਗਾ ਸਰੂਪ ਸੁਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਓ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਹ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਨ ਭਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਤਿਆ ਹੈ ਤਾ ਕਿ ਕਾਲ ਨਿਕ ਨਹੀਂ ਆਹ ਰੱਛਾ ਹੋਏ ਤਾ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤੰਜਾ ਹਿਨੇ ਹਰੇ ਹੋ ਤਾ ਕਿ ਤਾਪ ਤਨਕ ਮਹਿ ਹਰੇ ਹੋ ਰਿਤ ਸਿਧ ਕਰਮੋ ਸਭ ਹੋਈ ਦੁਸ਼ਾ ਸਕੈ

ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦੈ ਲੇਹ ਉਬਾਰੀ ਸਰਵ ਠੌਰ ਮੋਹ ਹੋਹ ਸਹਾਈ ਦੁਸ਼ ਦੋਖ ਤੇ ਲੇਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਵਿੱਚ ਸਕਲ ਦੇ ਕੋ ਹਰਤਾ ਦੁਸ਼ ਦੋਖੀਅਨ ਕੋ ਸ਼ੈ ਕਰਤਾ।

ਸਭ ਸਵਾਰਨਾਮ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੁਭਾਵ ਆਏ ਸਦਾ ਸੇ ਫਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰਸਾਂ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰ ਗਿਆ ਪੰਚ ਦੂਤ ਤੁਧ ਵਸ ਕੀਤੇ ਕਾਲ

ਕੌਲੀ ਭਾਈਆਂ ਕੁਰਬਾਨ ਕੀਤਾ ਤੁਸੀਂ ਬਿਟੋ ਜਨ ਮੋਹ ਮਿੱਠਾ ਲਾਇਆ ਕਹਿ ਨਾ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਹੁਕਮ ਤੂੰ ਜੇ ਦੇਖਦਾ ਚਲੈ ਨਾਹੀਂ ਤੇਰੇ ਨਾਲੇ ਸਾਹ ਤੇਰੇ ਚਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ

ਜਿਵ ਤੂੰ ਚਲਾਏ ਹਿਤ ਵਿੱਚ ਲਹਿ ਜਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤੇ ਵਿੱਚ ਲਾਵੇ ਇਹੋ ਸੁਹਿਲਾ ਸਭ ਸੁਹਾਵਾ ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧਰੁਹ ਲਿਖਿਆ ਆਇਆ ਇੱਕ ਫਿਰ ਇੱਕ ਹਨੇਰੇ ਕਰੈ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ

ਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਮੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ।

ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਨਹੀਂ ਉਹ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤਿਆ ਅੰਤਰੇ ਆਤਮੈ ਸੰਭਾਲੇ ਆਪ ਛੱਡ ਸਦਾਰੇ ਪ੍ਰਣ ਗੁਰਬਿਨੇ ਅਵਰ ਨਾ ਜਾਣੇ ਕੋਈ ਕਹੈ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕ ਨਾ ਪਾਵੈ ਪਾਵੈ ਮੁਕ ਨਾ ਹੋਰ ਥੈ ਕੋਈ ਪੁੱਛੋ ਬਵੇਕੀ ਆ ਜਾਏ।

ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤੰਗ ਆਵੋ ਗੁਰੂ ਕੇਰੀ

ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਹੋ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਖ ਸਭ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਸਿਓ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤ੍ਰ ਪੁਨ ਪਾਪ ਵਿਚਾਰਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤੇਈ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਬਿਆਣੀ

ਆਏ ਉਸ ਨੂੰ ਕਿਉਂ ਪੋਹ ਨਾ ਸਕੀ ਜਿਸ ਨੂੰ ਆਪਣੀ ਬੁਲਾਵੇ ਆਪਣੀ ਲਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੇ ਵਿੜਦਾਤਾ ਸੋ ਕਿ ਮਨੋ ਵਿਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਵੇ ਕੁਜੇ ਹੀ ਕਰਤੈ ਖੇਰ ਰਜਾਇਆ ਜਾਤ ਪਹਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੇ

ਗੁਰਮੁਖ ਜਿਨਾ ਬੁਝਾਵੇ ਉਹ ਸੱਚ ਸਭਨਾ ਕਾ ਖਸਮ ਹੈ। ਜਿਸ ਬਖਸ਼ੇ ਸੋਜਨ ਪਾਵੇ ਕਹੇ ਨਾਨਕ ਸੱਚ ਸੋਹਿਲਾ। ਸੱਚੇ ਘਰ ਗਾਵੇ ਅਨੰਦ।

संत साजन भए सरसे पूरे गुरते जानी सुनते पुनीत कहते पवित्र।

ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ।

ਬੰਦ ਬੰਦ ਕਟਵਾਏ। ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ। ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ। ਤੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ,

ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ, ਕਿਰਪਾ ਕਰਨੀ। ਬਾਣੀ ਪੜ੍ਹਦਿਆਂ, ਸੇਵਾ ਨਿਭਾਉਂਦਿਆਂ, ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ, ਬਾਣੀ ਪੜ੍ਹਨ ਦੇ ਉਦਮ ਬਖਸ਼ਣੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ। ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ, ਅਕਾਲ ਕੀ ਤਵੀ ਚਲਾਇਓ ਪੰਥ, ਸਭ

ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਹੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਰੂਪ ਨਰੇਕਿਨ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਕਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਭਾਵੇਂ ਅਵਗੁਣ ਭਰੇ ਏਕ ਗੁਣ ਨਾਹੀ ਮ੍ਰਿਤ ਚਾਟ ਵਿਖੇ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋ

ਹਮਰੀ ਗਣਤ ਨ ਗਣੀਆ ਕਾਈ ਆਪਣਾ ਬਿਰਤ ਪਛਾਣ ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨ ਗਣੀਆ ਕਾਈ ਆਪਣਾ ਬਿਰਤ ਪਛਾਣ ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜੇ ਰਾਖੀ ਨਾਨਕ ਸਦ ਕੁਰਬਾਨ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਮਕ ਪਿਆਰਿਓ ਵਡਭਾਗੀ ਹਾਂ ਜੋ ਨਿਰੰਕਾਰ ਪਿਤਾ ਸਾਨੂੰ ਇਹ ਮਨੁੱਖਾ ਜਨਮ ਬਖਸ਼ਿਸ਼ ਦੇ ਰੂਪ 'ਚ ਦੇ ਕੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਹਜ਼ੂਰੀ 'ਚ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਅਤੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਕੀਰਤਨ ਸਰਵਣ ਕਰ ਰਹੇ ਸੀ। ਆਸਾ ਜੀ ਦੀ ਵਾਰ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ। ਉਪਰੰਤ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਜੋ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਉਹਨਾਂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸ਼ਬਦ ਹੈ 619 ਅੰਗ ਤੇ ਸਵਾਇਮਾਨ। ਅੱਜ ਦੇ ਸ਼ਬਦ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਇਸ ਜੀਵ ਦਾ ਕਿਵੇਂ ਪਾਰ ਉਤਾਰਾ ਹੋਵੇ, ਕੌਣ ਪਾਰ ਉਤਾਰਾ ਕਰਦਾ, ਉਹ ਬੇਨਤੀਆਂ ਰੂਪੀ ਜੋਦੜੀਆਂ ਕਿਵੇਂ ਕਰਨੀਆਂ, ਉਹ ਸਾਨੂੰ ਸਮਝਾ ਰਹੇ ਨੇ। ਕਿਹਦੀ ਸ਼ਰਨ 'ਚ ਜਾਣਾ ਹੈ, ਜਿਹਦੀ ਸ਼ਰਨ 'ਚ ਜਾਣ ਦੇ ਨਾਲ ਸਾਡਾ ਭਲਾ ਹੋ ਜਾਵੇ। ਇਸ ਲਈ ਗੁਰਸਿੱਖਾਂ ਦੀਆਂ ਬੇਨਤੀਆਂ ਅਤੇ ਫਿਰ ਗੁਰੂ ਸਾਹਿਬ ਉਹਨਾਂ ਨੂੰ ਸਮਝਾਉਂਦੇ ਸੀ ਕਿਵੇਂ ਉਹਨਾਂ ਨੇ ਗੁਰੂ ਦੀ ਸ਼ਰਨ 'ਚ ਆਪ ਗਏ ਅਤੇ ਕਿਵੇਂ ਗੁਰੂ ਦੇ ਰਾਹੀਂ ਪਰਮੇਸ਼ਰ ਨਾਲ ਮਿਲਾਪ ਕੀਤਾ। ਇਹ ਸਾਰੀ ਗੁਰਬਾਣੀ ਦੇ ਵਿੱਚ ਵਾਰ ਵਾਰ ਦ੍ਰਿੜ ਕਰਾਇਆ ਗਿਆ। ਗੁਰੂ ਤੋਂ ਬਿਨਾਂ ਭੇਤ ਨਹੀਂ ਆਉਂਦਾ, ਗੁਰੂ ਦੀ ਸ਼ਰਨ, ਗੁਰੂ ਦੀ ਸੰਗਤ। ਇਸ ਲਈ ਗੁਰਬਾਣੀ 'ਚ ਵਿਛੋੜੇ ਤੋਂ ਲੈ ਕੇ ਮਿਲਾਪ ਤੱਕ ਦੀ ਕਹਾਣੀ ਆ, ਇਹਨੂੰ ਪ੍ਰੇਮ ਕਹਾਣੀ ਕਿਹਾ ਗਿਆ ਗੁਰਬਾਣੀ 'ਚ। ਅਕਥ ਕਹਾਣੀ ਵੀ ਕਿਹਾ ਗਿਆ। ਅਕਥ ਕਹਿੰਦੇ ਨੇ ਬ੍ਰਹਮ ਜਿਹਨੂੰ ਕਥਿਆ ਨਹੀਂ ਜਾ ਸਕਦਾ, ਬੇਅੰਤ ਕਹਾਣੀ, ਉਸ ਤੋਂ ਅਸ ਰਚਨਾ ਕਿਵੇਂ ਹੋਈ ਹੈ। ਅਕਥ ਕਹਾਣੀ ਪ੍ਰੇਮ ਕੋਈ ਕੋ ਪ੍ਰੀਤਮ ਆਖਿਆ ਹੈ। ਗੁਰੂ ਸਾਹਿਬਾਂ ਨੇ ਉਹ ਅਕਥ, ਉਹ ਬ੍ਰਹਮ ਦਾ ਭੇਦ ਦਿੱਤਾ ਹੋਇਆ ਹੈ। ਇਸ ਲਈ ਅੱਜ ਦੇ ਸ਼ਬਦ ਵਿੱਚ ਸਾਨੂੰ ਇਹ ਸਮਝਾਇਆ ਗਿਆ, ਸੋਝੀ ਦਿੱਤੀ ਗਈ ਹੈ ਕਿਵੇਂ ਉਹ ਜਦੋਂ ਕਿਰਪਾ ਕਰਦਾ ਪਰਮਾਤਮਾ, ਉਦੋਂ ਸਾਨੂੰ ਗੁਰੂ ਦੀ ਸੰਗਤ ਬਖਸ਼ਿਸ਼ ਕਰਦਾ। ਉਹਦੀ ਕਿਰਪਾ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ, ਕਿਉਂਕਿ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਪੁੱਤਰ ਹਨ, ਤਿੰਨ ਪੁੱਤਰ ਨੇ ਉਹਨਾਂ ਦੇ। ਪਿਰਤੀ ਚੰਦ ਦਾ ਵੀ ਆਪਾਂ ਇਤਿਹਾਸ ਜਦੋਂ ਪੜ੍ਹਦੇ ਹਾਂ, ਪਿਰਤੀ ਚੰਦ ਜੀ ਦਾ ਵੀ ਜ਼ਿਕਰ ਆਉਂਦਾ, ਉਹ ਵੀ ਗੁਰੂ ਪੁੱਤਰ। ਪਰ ਮਿਹਰ ਦੀ ਨਦਰ ਨਹੀਂ ਹੋਈ, ਅਕਾਲ ਪੁਰਖ ਵੱਲੋਂ ਉਹਦੇ ਕੀਤੇ ਕਰਮਾਂ ਅਨੁਸਾਰ ਹੈ ਗੁਰੂ ਘਰ ਦੇ ਵਿੱਚ ਜਨਮ ਲਿਆ ਗੁਰੂ ਰਾਮਦਾਸ ਜੀ ਦੇ, ਗੁਰੂ ਅਰਜਨ ਦੇਵ ਜੀ ਨੇ ਵੀ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਜਦੋਂ ਉਹ ਮਿਹਰ ਕਰਦਾ, ਆਪਣਾ ਮਿਹਰ ਦਾ ਹੱਥ ਸਾਡੇ ਸਿਰ 'ਤੇ ਰੱਖਦਾ, ਫਿਰ ਸਾਨੂੰ ਸੰਗਤ 'ਚ ਬਿਠਾਉਂਦਾ। ਪਿਰਥੀ ਚੰਦ ਜੀ ਸੰਗਤ ਨਹੀਂ ਕਰਦੇ ਸੀ ਗੁਰੂ ਦੀ,
ਇਸ ਲਈ ਬਿਨਾਂ ਸੰਗਤ ਤੋਂ ਬਿਨਾਂ ਗੁਰੂ ਦੀ ਕਿਰਪਾ ਤੋਂ ਕਹਿੰਦੇ ਵੀ ਇਹ ਜੀਵਨ ਦਾ ਪਾਰ ਉਤਾਰਾ ਨਹੀਂ ਹੁੰਦਾ। ਸਾਡੇ 'ਚ ਬਹੁਤ ਔਗਣ ਨੇ, ਅੱਜ ਦੇ ਸ਼ਬਦ 'ਚ ਦੱਸ ਰਹੇ ਨੇ। ਜੇ ਕੋਈ ਜੀਵ ਕਹੇ ਮੈਂ ਆਪਣੇ ਔਗਣ ਖਤਮ ਕਰ ਲੂੰਗਾ, ਕਹਿੰਦੇ ਬੜਾ ਮੁਸ਼ਕਲ ਹੈ। ਪਰ ਪਰਮਾਤਮਾ ਜਿਹੜਾ ਹੈ ਉਹ ਤੁਹਾਡੇ ਕੋਈ ਔਗਣ ਨਹੀਂ ਦੇਖਦਾ, ਉਹ ਪ੍ਰੇਮ ਦੇਖਦਾ। ਇਸ ਲਈ ਔਗਣੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ। ਕਿਵੇਂ ਇਹ ਨਿਰਮਲ ਹੋਵੇ, ਕਿਵੇਂ ਗੁਰੂ ਦੀ ਸ਼ਰਨ 'ਚ ਜਾਂਦਾ ਹੈ, ਇਹ ਅੱਜ ਦੇ ਸ਼ਬਦ ਦੇ ਵਿੱਚ ਸੱਚੇ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਦੇ ਨੇ। ਆਓ ਸ਼ਬਦ ਦੀ ਆਰੰਭਤਾ ਕਰੀਏ। ਸਾਰੇ ਜਾਣੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਹਮਰੀ ਗਣਤ ਨ ਗਣੀਆਂ ਕਾਈ। ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡੇ 'ਚ ਇੰਨੇ ਜ਼ਿਆਦਾ ਔਗਣ ਸੀ ਕਿ ਗਿਣਤੀ ਨਹੀਂ ਸੀ, ਪਰ ਉਹ ਪਰਮਾਤਮਾ ਦਾ ਸੁਭਾਅ ਹੈ, ਬਿਰਧ ਹੈ, ਜਿਹੜਾ ਸ਼ਰਨ ਚਾਹੁੰਦਾ ਉਹਨੂੰ ਕੰਠ ਨਾਲ ਲਾ ਲੈਂਦਾ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸ਼ੰਦਾ। ਇਸ ਲਈ ਜੀਵਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਸੰਗਤ ਚਾਹੁੰਦੇ ਹਾਂ, ਸਾਡੇ 'ਚ ਬੜੇ ਔਗਣ ਨੇ। ਮਹਾਰਾਜ ਕਹਿੰਦੇ ਵੀ ਉਹ ਜਿਹੜਾ ਪਰਮੇਸ਼ਰ ਦਾ ਸੁਭਾਅ ਹੈ, ਉਹ ਤੁਹਾਡੀਆਂ ਇਹ ਗਿਣਤੀਆਂ ਮਿਣਤੀਆਂ ਨਹੀਂ ਦੇਖਦਾ, ਉਹ ਗਿਣਤੀ ਮਿਣਤੀ ਨਹੀਂ ਦੇਖਦਾ। ਜੇ ਕੋਈ ਕਹੇ ਮੈਂ ਇੰਨੇ ਪਾਠ ਕਰਦਾ, ਇੰਨੀ ਬਾਣੀ ਪੜ੍ਹਦਾ, ਇੰਨਾ ਸਮਾਂ ਭਗਤੀ ਕਰਦਾ, ਗਿਣਤੀ ਮਿਣਤੀ ਆ, ਉਹ ਗਿਣਤੀ ਮਿਣਤੀ ਨਹੀਂ ਦੇਖਦਾ। ਉਹ ਕੀ ਦੇਖਦਾ? ਪ੍ਰੇਮ। ਪ੍ਰੇਮ ਦੁਆਰਾ ਹੀ ਖੇਲ ਚੱਲਦਾ ਸਾਰਾ। ਸਾਚ ਕਹੂੰ ਸਨ ਲਿਹੋ ਸਭੈ ਜਨ, ਪ੍ਰੇਮ ਕੀ ਉਹ ਤਿੰਨ ਹੀ ਪ੍ਰਾਪਤ ਪਾਏਗਾ। ਜਿੱਥੇ ਗਿਣਤੀ ਹੁੰਦੀ ਹੈ ਉੱਥੇ ਪ੍ਰੇਮ ਨਹੀਂ ਹੁੰਦਾ। ਆਪਾਂ ਸੰਸਾਰੀ ਤੌਰ 'ਤੇ ਵੀ ਦੇਖਦੇ ਹਾਂ, ਜਿੱਥੇ ਪ੍ਰੇਮ ਹੁੰਦਾ ਉੱਥੇ ਆਪਾਂ ਬਹੁਤ ਹੀ ਗਿਣਤੀ ਮਿਣਤੀ ਨਹੀਂ ਇੱਕ ਦੂਜੇ ਨਾਲ ਰੱਖਦੇ। ਕੋਈ ਗੱਲ ਨਹੀਂ, ਪੰਜ ਦਸ ਵੱਧ ਆ ਗਏ ਘੱਟ ਆ ਗਏ, ਕੋਈ ਫਰਕ ਨਹੀਂ ਪੈਂਦਾ। ਅਤੇ ਜਿੱਥੇ ਪ੍ਰੇਮ ਨਾ ਆਵੇ ਉੱਥੇ ਫਿਰ ਇੱਕ ਇੱਕ ਰੁਪਈਆ ਗਿਣਤੀ ਮਿਣਤੀ 'ਚ ਲਿਆਉਂਦੇ ਹਾਂ। ਇਵੇਂ ਹੀ ਜਿਹੜਾ ਵਾਹਿਗੁਰੂ ਹੈ ਉਹ ਪ੍ਰੇਮ ਦੁਆਰਾ ਫਿਰ ਸਾਡੇ ਔਗਣ ਨਹੀਂ ਦੇਖਦਾ, ਉਹ ਬਖਸ਼ ਦਿੰਦਾ ਹੈ। ਕਿਉਂਕਿ ਉਹ ਜਿਹੜੇ ਸਾਰੇ ਗੁਣ ਨੇ ਉਹਦੇ, ਜਿੰਨੇ ਵੀ ਔਗਣ ਹੈ ਸਾਡੇ ਆ, ਪਰਮਾਤਮਾ 'ਚ ਗੁਣ ਹੀ ਗੁਣ, ਗੁਰੂ ਕੋਲ ਆਉਂਗੇ ਗੁਣ ਹੀ ਗੁਣ। ਇਹ ਔਗਣ ਜਿਹੜੇ ਆ ਇਹ ਸਾਡੇ 'ਚ ਪਤਾ ਨਹੀਂ ਕਿੰਨੇ ਕੁ ਹੈ। ਜੇ ਕੋਈ ਕਹਿੰਦਾ ਨਾ ਮੇਰੇ 'ਚ ਕੋਈ ਔਗਣ ਨਹੀਂ ਹੈ, ਉਹ ਝੂਠ ਬੋਲਦਾ। ਇਸ ਲਈ ਗੁਰੂ ਦੇ ਸਾਹਮਣੇ ਆ ਕੇ ਰੱਖ ਦਿੰਦੇ ਹਾਂ ਜਦੋਂ ਅਸੀਂ ਖੋਲ੍ਹ ਕੇ, ਵੀ ਮਹਾਰਾਜ ਆਹ ਦੇਖੋ ਮੇਰੀ ਹਾਲਤ, ਫਿਰ ਉਹ ਔਗਣ ਨਹੀਂ ਦੇਖਦਾ, ਉਹਨੂੰ ਪਤਾ ਹੈ ਇਹ ਬੱਚਾ ਮੇਰੀ ਸ਼ਰਨ 'ਚ ਆ ਗਿਆ। ਸ਼ਰਨ ਆਵੈ ਤਿਸ ਕੰਠ ਲਾਵੈ। ਭਗਤ ਰਵਿਦਾਸ ਜੀ ਕਹਿੰਦੇ ਵੀ ਕਿੰਨੇ ਕੁ ਔਗਣ, ਕਹਿੰਦੇ ਕੂਪ ਭਰਿਓ ਜੈਸੇ ਦਾਦਰਾ, ਕੁਛ ਦੇਸ਼ ਵਿਦੇਸ਼ ਨ ਸੂਝ, ਐਸੋ ਮੇਰਾ ਮਨ ਵਿਖਿਆ ਬਮੋਹਿਆ, ਕੁਛ ਆਰਾ ਪਾਰ ਨ ਸੂਝ। ਕਹਿੰਦੇ ਵੀ ਜਿਵੇਂ ਇੱਕ ਖੂਹ ਦੇ ਵਿੱਚ ਡੱਡੂ ਹੁੰਦਾ, ਉਹਨੂੰ ਬਾਹਰ ਦਾ ਕੁਛ ਨਹੀਂ ਪਤਾ, ਇਵੇਂ ਹੀ ਸਾਡਾ ਮਨ ਆ ਮਾਇਆ ਦੇ ਵਿੱਚ ਇੰਨਾ ਜ਼ਿਆਦਾ ਗਿਲਤਾਨ ਹੋ ਗਿਆ, ਵਿਖਿਆ ਬਮੋਹਿਆ, ਇਹਨੂੰ ਕੁਛ ਵੀ ਨਹੀਂ ਪਤਾ, ਨਾ ਲੋਕ ਦਾ ਪਤਾ ਅਤੇ ਨਾ ਪਰਲੋਕ ਦਾ ਪਤਾ, ਨਾ ਲੋਕ ਦਾ ਗਿਆਨ ਆ ਨਾ ਪਰਲੋਕ ਦਾ ਗਿਆਨ ਹੈ। ਇਸ ਲਈ ਔਗਣਾ ਕਰਕੇ ਅਤੇ ਜਦੋਂ ਭੱਟ ਸਾਹਿਬ ਗੁਰੂ ਦੀ ਸ਼ਰਨ 'ਚ ਆਏ, ਉਹਨਾਂ ਨੇ ਵੀ ਦੇਖਿਆ, ਕਿਉਂਕਿ ਜਦੋਂ ਗੁਰੂ ਕੋਲ ਜਾਂਦੇ ਹਾਂ ਨਾ ਅਸੀਂ ਪਹਿਲਾਂ ਬਾਹਰ ਮੁਖੀ ਹੁੰਦੇ ਹਾਂ, ਅਸੀਂ ਬਾਹਰ ਦੇਖਦੇ ਹਾਂ, ਦੂਜੇ ਨੂੰ ਦੇਖਦੇ ਹਾਂ, ਗੁਰੂ ਸਾਨੂੰ ਅੰਤਰਮੁਖੀ ਕਰਦਾ। ਅਸੀਂ ਅੰਦਰ ਜਦੋਂ ਝਾਤੀ ਮਾਰਦੇ ਹਾਂ ਫਿਰ ਸਾਨੂੰ ਦਿਸਣ ਲੱਗਦਾ, ਕਿਉਂਕਿ ਗੁਰਬਾਣੀ ਸ਼ੀਸ਼ਾ ਹੈ। ਜਿਵੇਂ ਆਪਾਂ ਸ਼ੀਸ਼ੇ 'ਚ ਖੜ ਕੇ ਆ ਚਿਹਰਾ ਦੇਖਦੇ ਹਾਂ ਨਾ, ਆਪਾਂ ਨੂੰ ਪਤਾ ਲੱਗ ਜਾਂਦਾ, ਇਵੇਂ ਹੀ ਗੁਰਬਾਣੀ ਸ਼ੀਸ਼ੇ ਦੀ ਤਰ੍ਹਾਂ ਸ਼ੁੱਧ ਹੈ। ਅਤੇ ਜਦੋਂ ਅਸੀਂ ਆਪਣਾ ਮਨ ਗੁਰੂ ਦੇ ਅੱਗੇ ਰੱਖਦੇ ਹਾਂ ਫਿਰ ਸਾਨੂੰ ਆਪਣਾ ਮਨ ਦਿਸਦਾ, ਫਿਰ ਸਾਨੂੰ ਮਨ ਦੇ ਵਿੱਚ ਔਗਣ ਵੀ ਦਿਸਦੇ ਨੇ। ਅਤੇ ਫਿਰ ਜਦੋਂ ਭੱਟ ਸਾਹਿਬ ਗੁਰੂ ਦੀ ਸ਼ਰਨ 'ਚ ਗਏ, ਉਹ ਵੀ ਬਹੁਤ ਵਿਦਵਾਨ ਸੀ, ਪੰਡਿਤ ਸੀ, ਵਿਦਵਤਾ ਸੀ ਉਹਨਾਂ ਕੋਲ ਬੜੀ, ਪਰ ਵਿਦਵਤਾ ਕੰਮ ਨਹੀਂ ਆਉਂਦੀ। ਉਹ ਜਦੋਂ ਗੁਰੂ ਦੀ ਸ਼ਰਨ 'ਚ ਗਏ, ਗੁਰੂ ਨੇ ਕਿਰਪਾ ਕੀਤੀ, ਉਹਨਾਂ ਨੂੰ ਦਿਖਾਇਆ ਵੀ ਆਹ ਖੇਲ ਆ, ਫਿਰ ਉਹ ਕੀ ਕਹਿੰਦੇ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਬੰਦਾ ਇੱਕ ਦਾ ਗੁਣ ਹੋਵੇ ਉਹਦਾ ਹੀ ਮਾਣ ਕਰੀ ਜਾਂਦਾ। ਇਸ ਲਈ ਉਹ ਫਿਰ ਬੇਨਤੀ ਕਰਦੇ ਆ ਵੀ ਅਸੀਂ ਤਾਂ ਔਗਣਾਂ ਦੇ ਭਰੇ ਹੋਏ ਹਾਂ, ਮਹਾਰਾਜ ਕਿਰਪਾ ਕਰੋ, ਹਮੇ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਵਿਖੇ ਵਿਖ ਖਾਈ। ਗੁਰੂ ਸਾਨੂੰ ਅੰਮ੍ਰਿਤ ਪਿਆਉਂਦਾ, ਬਾਣੀ ਅੰਮ੍ਰਿਤ ਹੈ, ਅਸੀਂ ਵਿਖਿਆ, ਵਿਖ ਕਹਿੰਦੇ ਨੇ ਆ ਮਾਇਆ ਨੂੰ, ਸੰਸਾਰ ਨੂੰ ਸਾਰਾ ਵਿਖ ਹੀ ਕਿਹਾ, ਬਾਬਾ ਵਿਖ ਵਿਖਿਆ ਦੇਖਿਆ ਸੰਸਾਰ, ਇਹ ਸੰਸਾਰ ਵਿਖ ਰੂਪੀ ਆ। ਇਸ ਕਰਕੇ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਵਿਖੇ ਵਿਖ ਖਾਹੀ। ਸਾਡਾ ਬਾਣੀ ਨਾਲ ਮਨ ਨਹੀਂ ਜੁੜਦਾ, ਸੰਸਾਰ ਦੀਆਂ ਗੱਲਾਂ ਨਾਲ ਬਹੁਤ ਜੁੜਦਾ, ਵਿਖਿਆ ਨਾਲ ਬਹੁਤ ਜੁੜਦਾ। ਇਸ ਕਰਕੇ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਵਿਖੇ ਵਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ। ਅਸੀਂ ਭਰਮ ਦੇ ਵਿੱਚ ਹਾਂ, ਕਿਉਂਕਿ ਮਾਇਆ ਨੇ ਪਾਉਣਾ ਹੀ ਭਰਮ, ਗੁਰੂ ਨੇ ਭਰਮ ਕੱਢਣਾ, ਮਾਇਆ ਨੇ ਭਰਮ ਪਾਉਣਾ।
ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ ਉਹਦਾ ਭਰਮ ਨਹੀਂ ਹੈ ਉਹਦੇ ਵਿੱਚ, ਮਾਇਆ ਉਹਨੂੰ ਭੁਲਾ ਨਹੀਂ ਸਕਦੀ ਕਿਉਂਕਿ ਗੁਰੂ ਨੇ ਜਣਾ ਦਿੱਤਾ। ਜਿਹਨੂੰ ਗੁਰੂ ਜਣਾ ਦੇਵੇ ਉਹਨੂੰ ਕੋਈ ਦੁਨੀਆਂ ਦੀ ਤਾਕਤ ਭੁਲਾ ਨਹੀਂ ਸਕਦੀ, ਜਿਹਨੂੰ ਗੁਰੂ ਨੇ ਨਹੀਂ ਜਣਾਇਆ ਉਹਨੂੰ ਕੋਈ ਦੁਨੀਆਂ ਦੀ ਤਾਕਤ ਜਣਾ ਵੀ ਨਹੀਂ ਸਕਦੀ। ਇਸ ਕਰਕੇ ਉਹ ਪਰਮਾਤਮਾ ਜਦੋਂ ਕਿਰਪਾ ਕਰਕੇ ਜਣਾ ਦਿੰਦਾ ਹੈ ਉਹ ਫਿਰ ਬੇਨਤੀਆਂ ਕਰਦਾ, ਹਮ ਆਪ ਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛੱਡ ਵਿਖੇ ਵਿਖਾਈ, ਮਾਇਆ ਮੋਹ ਪਰਮ ਪੈ ਭੁੱਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਇਹ ਆਪਣੀ ਵੀ ਹਾਲਤ ਹੈ। ਫਿਰ ਉਹ ਦੱਸਦੇ ਨੇ ਵੀ ਸਾਨੂੰ ਕਿੱਥੇ ਜਾ ਕੇ ਗਿਆਨ ਹੋਇਆ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ। ਸਭ ਤੋਂ ਵੱਡੀ ਹੈ ਗੱਲ ਦੁਨੀਆਂ ਦੇ ਵਿੱਚ ਸਤ ਸੰਗਤ, ਗੁਰੂ ਦੀ ਸੰਗਤ, ਉੱਤਮ ਪੰਥ। ਨਾਨਕ ਨਿਰਮਲ ਪੰਥ ਚਲਾਇਆ, ਜਿਹੜਾ ਗੁਰੂ ਨਾਨਕ ਅਤੇ ਭਗਤਾਂ ਨੇ ਸਾਨੂੰ ਇਹ ਰਸਤਾ ਗਾਡੀ ਮਾਰਗ ਦੱਸਿਆ ਨਾ, ਇਹ ਉੱਤਮ ਪੰਥ ਹੈ। ਸੁਣਿਓ ਗੁਰਸੰਗਤ ਤਿਹ ਮਲੰਤ ਜਮ ਤਰਾਸ ਮਿਟਾਈ। ਕਹਿੰਦੇ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਜਾ ਕੇ ਗੁਰੂ ਨੇ ਕਿਰਪਾ ਕੀਤੀ, ਜਮ ਤਰਾਸ ਮਿਟਾਈ। ਜਮ ਸਾਡੇ ਨੇੜੇ ਨਹੀਂ ਆ ਸਕਦੇ, ਪੰਜ ਵਿਕਾਰਾਂ ਨੂੰ ਜਮ ਕਿਹਾ ਗਿਆ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤਿਹ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ। ਭੱਟ ਜੀ ਬੇਨਤੀ ਕਰਦੇ ਆ, ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮੈਂ ਤੇਰੀ ਸ਼ਰਨ 'ਚ ਆ ਗਿਆ, ਹੁਣ ਤੁਸੀਂ ਕਿਰਪਾ ਕਰੋ, ਮੈਨੂੰ ਬਖਸ਼ ਦਿਓ। ਉਹਨਾਂ ਨੇ ਬਖਸ਼ਤਾ, ਸੁਭਾਅ ਆ ਗੁਰੂ ਦਾ, ਹਮਰੀ ਗਣਤ ਨਾ ਗਣੀਆਂ ਕਾਏ, ਆਪਣਾ ਬਿਰਧ ਪਛਾਣ। ਹੇ ਵਾਹਿਗੁਰੂ ਤੇਰਾ ਮੁੱਢ ਕਤੀਮ ਤੋਂ ਸੁਭਾਅ ਹੈ, ਜਿਹੜਾ ਤੇਰੀ ਸ਼ਰਨ 'ਚ ਆ ਜਾਂਦਾ ਤੂੰ ਉਹਦੇ ਗੁਣ ਅਤੇ ਔਗਣ ਨਹੀਂ ਦੇਖਦਾ, ਤੂੰ ਉਹਦਾ ਕੋਈ ਜਪ ਤਪ ਵੀ ਨਹੀਂ ਦੇਖਦਾ। ਤਾਂ ਹੀ ਤਾਂ ਮਹਾਰਾਜ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾਂ। ਬੇਨਤੀ ਕਰਨ ਦਾ ਢੰਗ ਦੱਸ ਰਹੇ ਨੇ ਸਾਨੂੰ, ਕਹੋ ਨਾਨਕ ਹਮ ਨੀਚ ਕਰਮਾਂ, ਸ਼ਰਨ ਪਰੇ ਕੀ ਰੱਖਿਓ ਸ਼ਰਮਾ। ਜਿਹੜਾ ਸ਼ਰਨ 'ਚ ਆਉਂਦਾ ਕਹਿੰਦੇ ਤੂੰ ਉਹਦੀ ਰੱਖਦਾ, ਲੱਜਾ ਰੱਖਦਾ, ਤੂੰ ਉਹਦੀ ਪੱਤ ਰੱਖਦਾ, ਮੇਰੀ ਵੀ ਰੱਖ ਲਓ। ਇਹ ਬੇਨਤੀਆਂ ਗੁਰਬਾਣੀ 'ਚ ਜੋਦੜੀਆਂ ਕਰਨ ਦੇ ਤਰੀਕੇ ਹੈ ਸਾਰੇ। ਇਸ ਕਰਕੇ ਤੁਸੀਂ ਕਿਰਪਾ ਕੀਤੀ ਮੇਰੇ 'ਤੇ ਗੁਰੂ ਅਰਜਨ ਦੇਵ ਜੀ, ਤੁਸੀਂ ਮੈਨੂੰ ਇਹ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਗੁਰੂ ਅਰਜਨ ਦੇਵ ਜੀ ਇਹ ਬੇਨਤੀ ਰੂਪੀ ਸ਼ਬਦ ਸਾਨੂੰ ਦੱਸਦੇ ਨੇ। ਕਹਿੰਦੇ ਉਸ ਪਰਮੇਸ਼ਰ ਨੇ ਸਾਡੇ 'ਤੇ ਫਿਰ ਕਿਰਪਾ ਕਰਕੇ, ਉਹ ਵਾਹਿਗੁਰੂ ਦਾ ਸੁਭਾਅ ਹੈ, ਉਹਨੇ ਆਪਣੇ ਗਲ ਨਹੀਂ ਲਾ ਲਿਆ, ਸ਼ਰਨਾਵੈ ਤਿਸ ਕੰਠ ਲਾਵੈ। ਗੁਰੂ ਅਰਜਨ ਦੇਵ ਜੀ ਨੂੰ ਆਪਣਾ ਰੂਪ ਦੇ ਦਿੱਤਾ ਗੁਰੂ ਨੇ ਅਤੇ ਪਰਮਾਤਮਾ ਨੇ। ਤਾਂ ਹੀ ਭੱਟਾ ਨੇ ਕਿਹਾ ਨਾ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਅਤੇ ਪਰਮਾਤਮਾ 'ਚ ਕੋਈ ਭੇਤ ਨਹੀਂ, ਗੁਰ ਪਰਮੇਸ਼ਰ ਇੱਕੋ ਜਾਣ। ਇਸ ਲਈ ਜਦੋਂ ਤੂੰ ਕਿਰਪਾ ਕਰਦਾ ਤੂੰ ਆਪਣਾ ਸੁਭਾਅ ਹੈ, ਤੂੰ ਆਪਣਾ ਰੂਪ ਹੀ ਦੇ ਦਿੰਦਾ। ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ। ਉਹ ਕਿਰਪਾ ਰੂਪੀ ਹੱਥ, ਉਹਦੀ ਨਜ਼ਰ ਰੂਪੀ ਹੱਥ, ਰਾਖਿਆ ਕਰ ਆਪਣੇ, ਉਹਨਾਂ ਨੂੰ ਆਪਣੇ ਬਣਾ ਕੇ ਉਹਨਾਂ ਦੀ ਰੱਖਿਆ ਕਰਦਾ ਆਪ, ਸਦਾ ਸਦਾ ਰੰਗ ਮਾਣ। ਉਹ ਫਿਰ ਆਪਣਾ ਰੰਗ, ਆਪਣਾ ਪ੍ਰੇਮ ਬਖਸ਼ਿਸ਼ ਕਰਦਾ। ਉਹ ਪ੍ਰੇਮ ਦੇ ਰੰਗ 'ਚ ਰੰਗੇ ਜਾਂਦੇ ਨੇ, ਉਹ ਆਨੰਦ 'ਚ ਹਮੇਸ਼ਾ ਹੀ ਸੁਭਾਅ ਉਹਨਾਂ ਦਾ ਬਣ ਜਾਂਦਾ, ਉਹ ਪ੍ਰੇਮ 'ਚ ਰਹਿੰਦੇ ਨੇ ਅਤੇ ਉਹ ਸਾਰਿਆਂ ਨੂੰ ਪ੍ਰੇਮ ਕਰਨਗੇ। ਜਿਹੜੇ ਗੁਰੂ ਦੀ ਨਿਸ਼ਾਨੀ ਆ, ਜਿਹੜੇ ਗੁਰੂ ਵਾਲੇ ਬਣ ਜਾਂਦੇ ਨੇ ਨਾ, ਉਹਨਾਂ ਦੇ ਅੰਦਰ ਪ੍ਰੇਮ ਆ। ਜਿਹੜੇ ਅਜੇ ਗੁਰੂ ਦਾ ਗਿਆਨ ਨਹੀਂ ਹਿਰਦੇ 'ਚ

ਤਾਂ ਅਸੀਂ ਇੱਕ ਦੂਜੇ ਨੂੰ ਨਤਮਸਤਕ ਹੁੰਦੇ ਹਾਂ। ਇਹ ਕਰਕੇ ਮਹਾਰਾਜ ਕਹਿੰਦੇ ਵੀ ਇਹ ਉਹਦੀ ਕਿਰਪਾ ਨਾਲ, ਕਿਰਪਾ ਦਾ ਹੱਥ ਜਦੋਂ ਸਿਰ 'ਤੇ ਰੱਖਦਾ, ਹੱਥ ਦੇ ਰਾਖਾ ਕਰ ਆਪਣੇ, ਉਹਨਾਂ ਨੂੰ ਆਪਣੇ ਬਣਾ ਲੈਂਦਾ, ਸਦਾ ਸਦਾ ਰੰਗ ਮਾਣ। ਇਸ ਕਰਕੇ ਉਹਦੀ ਸ਼ਰਨ 'ਚ ਜਿਹੜਾ ਆ ਜਾਂਦਾ ਉਹਦਾ ਹੀ ਹੋ ਕੇ ਰਹਿ ਜਾਂਦਾ, ਇਹ ਸੁਭਾਅ ਹੈ। ਜਿਹੜਾ ਉਹਦੀ ਸ਼ਰਨ 'ਚ ਨਹੀਂ ਆਉਂਦਾ ਉਹਨੂੰ ਆਪਣਾ ਰੂਪ ਨਹੀਂ ਦਿੰਦਾ। ਇਸ ਲਈ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਮੈਨੂੰ ਆਪਣੇ ਰੰਗ 'ਚ ਰੰਗ ਲਿਆ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ। ਇਹ ਰਹਾਉ ਦੀ ਪੰਗਤੀ ਆ। ਰਹਾਉ ਦੀ ਪੰਗਤੀ ਸ਼ਬਦ ਦਾ ਮੂਲ ਭਾਵ ਹੈ। ਕਹਿੰਦੇ ਜਿਹੜਾ ਪਰਮੇਸ਼ਰ ਆ ਨਾ ਉਹ ਸਦਾ ਹੀ ਮਿਹਰਬਾਨ ਹੈ। ਸਾਚਾ ਸਾਹਿਬ ਸਦ ਮਿਹਰਬਾਨ, ਇੱਕੋ ਹੀ ਸਾਚਾ ਸਾਹਿਬ ਹੈ ਦੁਨੀਆਂ 'ਚ, ਉਹ ਪਰਮੇਸ਼ਰ। ਇਸ ਕਰਕੇ ਸਾਚਾ ਸਾਹਿਬ, ਸੱਚ ਕਹਿੰਦੇ ਨੇ ਬ੍ਰਹਮ ਨੂੰ, ਸਾਹਿਬ ਵੱਡਾ, ਸਭ ਤੋਂ ਵੱਡਾ ਉਹ ਸਤਿਗੁਰ ਹੈ। ਇਸ ਕਰਕੇ ਉਸ ਵੱਡੇ ਦੀ ਵਡਿਆਈ ਕੀਤੀ ਗਈ ਹੈ ਗੁਰਬਾਣੀ ਦੇ ਵਿੱਚ। ਇਸ ਕਰਕੇ ਮਹਾਰਾਜ ਕਹਿੰਦੇ ਸਾਚਾ ਸਾਹਿਬ, ਸਾਹਿਬ ਇੱਕ ਹੈ। ਇੱਥੇ ਔਂਕੜ ਲੱਗਿਆ ਸਾਹਿਬ ਨੂੰ, ਮਤਲਬ ਇੱਕੋ ਹੀ ਸਾਹਿਬ ਹੈ ਸਾਰਿਆਂ ਦਾ, ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਾ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕੋਸੀ ਵੀ ਸੱਚ। ਜੋ ਸੱਚ ਬ੍ਰਹਮ ਉਹ ਸਦ ਮਿਹਰਬਾਨ ਆ, ਉਹ ਸਾਰਿਆਂ 'ਤੇ ਦਇਆ ਦਿਆਲੂ ਦੀ ਨਿਗਾਹ ਰੱਖਦਾ, ਉਹ ਕ੍ਰੋਧਵਾਨ ਨਹੀਂ ਹੁੰਦਾ ਕਿਸੇ 'ਤੇ ਵੀ। ਜੇ ਕੋਈ ਉਹਨੂੰ ਮੰਨਦਾ, ਜੇ ਕੋਈ ਨਹੀਂ ਮੰਨਦਾ, ਦੋਨਾਂ ਨੂੰ ਰਿਜਕ ਪਹੁੰਚਾਉਂਦਾ। ਭਾਵੇਂ ਬਹੁਤ ਸਾਰੇ ਐਸੇ ਵੀ ਜੀਵ ਆ ਜਿਹੜੇ ਕਿ ਪਰਮਾਤਮਾ ਨੂੰ ਮਾੜਾ ਬੋਲਦੇ ਨੇ ਜਾਂ ਮਾੜੇ ਬਚਨ ਬੋਲਦੇ ਨੇ, ਉਹ ਕ੍ਰੋਧ ਨਹੀਂ ਕਰਦਾ, ਗੁੱਸੇ 'ਚ ਨਹੀਂ ਆਉਂਦਾ, ਕਿਉਂਕਿ ਉਹ ਮਿਹਰਬਾਨ ਦਿਆਲੂ ਆ, ਕਿਰਪਾਲੂ ਹੈ। ਕਿਉਂਕਿ ਉਹ ਪਰਮਾਤਮਾ ਨੇ ਇਹ ਮਨ ਰੂਪੀ ਬੱਚੇ ਨੂੰ ਸੰਸਾਰ 'ਚ ਭੇਜਿਆ। ਪਰਮਾਤਮਾ ਕਹਿੰਦਾ ਵੀ ਜੋ ਤੂੰ ਕਰੇਗਾ ਮੈਂ ਤਾਂ ਉਹਦਾ ਫੈਸਲਾ ਸੁਣਾ ਦੇਣਾ ਬਸ। ਜਿਹਨੂੰ ਆਪਾਂ ਪੜ੍ਹਦੇ ਨਾ, ਆਪੇ ਬੀਜ ਆਪੇ ਖਾਓ। ਹੁਣ ਜਦੋਂ ਅਸੀਂ ਸੰਸਾਰ 'ਚ ਆਉਂਦੇ ਹਾਂ, ਉਹ ਸਾਨੂੰ ਆਜ਼ਾਦ ਕਰ ਦਿੰਦਾ ਵੀ ਮੇਰਾ ਬੱਚਾ ਹੈ, ਆਹ ਤੈਨੂੰ ਇੱਕ ਕਲਮ ਦੇਤੀ, ਇੱਕ ਫੱਟੀ ਦੇਤੀ, ਤੂੰ ਇਹਦੇ ਜੋ ਲਿਖ ਕੇ ਲਿਆਵੇਂਗਾ ਅੰਤ ਸਮੇਂ ਤੈਨੂੰ ਆਉਣਾ ਮੇਰੇ ਕੋਲ ਹੀ ਪਾਉਣਾ, ਅਤੇ ਮੈਂ ਤੇਰਾ ਫੈਸਲਾ ਕਰ ਦੇਣਾ। ਕਈ ਵਾਰ ਅਸੀਂ ਕਹਿ ਦਿੰਦੇ ਪਰਮਾਤਮਾ ਐਂ ਕਰਦਾ, ਆਹ ਪਰਮਾਤਮਾ ਨੇ ਗਲਤ ਕਰਤਾ, ਠੀਕ ਹੋ ਗਿਆ। ਨਹੀਂ ਨਹੀਂ, ਕੋਈ ਗਲਤ ਨਹੀਂ, ਕੋਈ ਇੱਥੇ ਠੀਕ ਨਹੀਂ, ਸਭ ਇੱਕੋ ਹੀ ਆ। ਤਾਂ ਹੀ ਤਾਂ ਸਮਦ੍ਰਿਸ਼ਟੀ ਕਿਹਾ ਗੁਰਬਾਣੀ 'ਚ ਉਹਨਾਂ ਗੁਰਮੁਖਾਂ ਦੀ। ਇਸ ਕਰਕੇ ਉਹ ਜਿਹੜਾ ਪਰਮੇਸ਼ਰ ਹੈ ਉਹ ਸਦਾ ਹੀ ਮਿਹਰਬਾਨ ਹੈ। ਉਹਨੇ ਸਾਨੂੰ ਇੱਕ ਪੱਟੀ ਦੇਤੀ, ਇੱਕ ਕਲਮ ਦੇਤੀ, ਜਿਹਨੂੰ ਮਾਰ ਕਹਿੰਦੇ ਆਪੇ ਪੱਟੀ, ਕਲਮ ਆਪ ਉੱਪਰ ਲਿਖ ਪੀ, ਤੂੰ ਆਪਣੇ ਲੇਖ ਆਪ ਲਿਖਣੇ ਆ ਅਸੀਂ। ਹੁਣ ਜੋ ਅਸੀਂ ਕਰਮ ਕਰਦੇ ਹਾਂ ਇਹ ਲੇਖ ਆ, ਇਹ ਲਿਖ ਹੈ। ਇਸ ਕਰਕੇ ਉਹ ਫਿਰ ਸਾਨੂੰ ਲਿਖ ਲੈਂਦੇ ਹਾਂ ਅਸੀਂ। ਜਦੋਂ ਅਸੀਂ ਲਿਖੀ ਜਾਂਦੇ ਹਾਂ ਅੰਤ ਵੇਲੇ ਉਹਦੇ ਸਨਮੁੱਖ ਹੁੰਦੇ ਆ, ਜਦੋਂ ਉਹ ਸਾਨੂੰ ਉਹ ਲੇਖਾ ਜਿਹੜਾ ਹੁੰਦਾ ਪੜ੍ਹ ਕੇ ਸੁਣਾ ਦਿੰਦੇ ਨੇ ਵੀ ਤੂੰ ਆਹ ਕੀਤਾ ਭਾਈ, ਇਹਦਾ ਫਲ ਆ ਹੈ, ਉਹਨੂੰ ਫਲ ਮਿਲ ਜਾਂਦਾ। ਜਿਹਾ ਬੀਜਾ ਸੋ ਲੁਣਾ, ਕਰਮਾ ਸੰਦੜਾ ਖੇਤ। ਇਸ ਸਰੀਰ ਰੂਪੀ ਖੇਤ ਦੇ ਵਿੱਚ ਜੋ ਬੀਜਾਂਗੇ ਉਹ ਵੱਢ ਲਾਂਗੇ, ਉਹੀ ਫਲ ਮਿਲਣਾ। ਪਰਮਾਤਮਾ ਇਹਦੇ 'ਚ ਕੁਛ ਨਹੀਂ ਕਰਦਾ, ਅਸੀਂ ਆਪਣੇ ਲੇਖ ਆਪ ਹੀ ਲਿਖ ਰਹੇ ਹਾਂ। ਤਾਂ ਹੀ ਤਾਂ ਜਿਨ੍ਹਾਂ ਨੂੰ ਗਿਆਨ ਹੋਇਆ, ਜਿਨ੍ਹਾਂ ਨੇ ਇਹ ਦੇਖਿਆ, ਉਹ ਸਾਨੂੰ ਫਿਰ ਸਮਝਾਉਂਦੇ ਨੇ ਗੁਰਬਾਣੀ ਦੁਆਰਾ। ਫਰੀਦਾ ਜੇ ਤੂੰ ਅਕਲ ਲਤੀਫ ਹੈ, ਕਹਿੰਦੇ ਜੇ ਤੂੰ ਸਿਆਣਾ ਹੈ ਆਪਦੇ ਉਲਟ ਨਾ ਲਿਖ, ਕਾਲੇ ਲਿਖ ਨਾ ਲੇਖ, ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਵੀ ਤੂੰ ਆਪਣੇ ਅੰਦਰ ਝਾਤੀ ਮਾਰ, ਜੋ ਤੂੰ ਲਿਖ ਰਿਹਾ ਇਹ ਤੈਨੂੰ ਲਿਖੇ ਹੋਏ ਦਾ ਹੀ ਫੈਸਲਾ ਸੁਣਾਇਆ ਜਾਣਾ। ਇਹੋ ਜਿਹਾ ਕੋਈ ਦੁਨੀਆਂ 'ਚ ਹੈ ਜਿਹੜਾ ਜੱਜ ਦੁਨੀਆਂ ਦਾ ਕਹੇ ਵੀ ਜੋ ਲਿਖ ਲਿਆਵੋਗੇ ਮੈਂ ਫੈਸਲਾ ਸੁਣਾ ਦੂੰਗਾ? ਇਹੋ ਜਿਹਾ ਮਿਹਰਬਾਨ ਆ। ਹੁਣ ਗਲਤੀਆਂ ਸਾਡੀਆਂ, ਜੋ ਅਸੀਂ ਬੀਜ ਰਹੇ ਹਾਂ ਉਹ ਵੱਢ ਰਹੇ ਹਾਂ। ਇਸ ਕਰਕੇ ਅਸੀਂ ਪਰਮਾਤਮਾ ਨੂੰ ਕਈ ਵਾਰ ਦੋਸ਼ ਦਿੰਦੇ ਹਾਂ ਵੀ ਆਹ ਕਿਉਂ ਹੋ ਗਿਆ ਜੀ, ਮੇਰੇ ਨਾਲ ਐਂ ਕਿਉਂ ਹੋ ਗਿਆ ਜੀ। ਉਹ ਬੀਜਿਆ ਹੁੰਦਾ ਕੋਈ ਨਾ ਕੋਈ, ਜਿਹਨੂੂੰ ਗਿਆਨ ਹੋ ਜਾਂਦਾ ਉਹ ਦੋਸ਼ ਨਹੀਂ ਦਿੰਦਾ, ਉਹ ਪਰਮਾਤਮਾ ਨੂੰ ਦੋਸ਼ ਨਹੀਂ ਦਿੰਦਾ। ਜਿਹਨੂੰ ਵਾਰ ਕਹਿੰਦੇ ਦੱਦਾ ਦੋਸ਼ ਨੇ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰ ਜਨਾ। ਇਸ ਲਈ ਸਾਨੂੰ ਕਈ ਯੁੱਗ ਹੋ ਗਏ ਬੀਜਦਿਆਂ ਨੂੰ ਵੱਢਦਿਆਂ ਨੂੰ, ਬਹੁਤ ਲੰਬਾ ਚੌੜਾ ਸਾਡਾ ਹਿਸਾਬ ਕਿਤਾਬ ਹੈ।

ਇਹ ਗਿਣਤੀ ਮਿਣਤੀ ਮੁੱਕਣੀ ਨਹੀਂ, ਇਹ ਉਦੋਂ ਹੀ ਮੁੱਕਣੀ ਜਦੋਂ ਸ਼ਰਨ ਚ ਆ ਗਏ। ਇਹ ਸੁਭਾਅ ਜਿਹੜਾ ਸ਼ੁਰੂ ਜੀ ਆਪਾਂ ਪੜਿਆ ਨਾ, ਹਮਰੀ ਗਣਤ ਨਾ ਗਣੀਆਂ ਗਾਈ, ਕੋਈ ਯੁੱਗ ਹੋ ਗਏ ਸਾਨੂੰ ਤੁਰਿਆਂ ਫਿਰਦਿਆਂ ਨੂੰ, ਪਤਾ ਨਹੀਂ ਕਿੰਨਾ ਕੁ ਅਸੀਂ ਬੀਜੀ ਜਾਂਦੇ ਹਾਂ ਵੱਢੀ ਜਾਂਦੇ ਹਾਂ। ਸੋ ਇਸ ਕਰਕੇ ਮਹਾਰਾਜ ਕਹਿੰਦੇ ਉਹ ਮਿਹਰਬਾਨ ਹੈ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਇਸ ਕਰਕੇ ਉਹ ਪਰਮੇਸ਼ਰ ਮਿਹਰਬਾਨ ਹੈ, ਉਹ ਸਾਹਿਬ ਹੈ, ਉਹ ਵੱਡਾ ਹੈ। ਉਹਨੇ ਕੀ ਕੀਤਾ? ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਵੱਡੇ ਦੀ ਜਿਹੜਾ ਸ਼ਰਨ 'ਚ ਗਿਆ, ਗੁਰੂ ਦੀ ਸ਼ਰਨ 'ਚ ਗਿਆ, ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ। ਸਤਿਗੁਰ ਦੀ ਸ਼ਰਨ ਦੇ ਵਿੱਚ ਜਾਣ 'ਤੇ ਸਤਿਗੁਰ ਨੇ ਗਿਆਨ ਰੂਪੀ ਬੰਨਾ ਦਿੱਤਾ, ਇਹ ਜਿਹੜੇ ਵਿਕਾਰ ਨੇ ਇਹਨਾਂ ਨੂੰ ਬੰਦ ਲੱਗ ਗਿਆ। ਗਿਆਨ ਦੁਆਰਾ ਹੀ ਵਿਕਾਰਾਂ ਤੋਂ ਬਚਿਆ ਜਾ ਸਕਦਾ, ਅਗਿਆਨਤਾ 'ਚ ਬੰਦਾ ਵਿਕਾਰ ਕਰੂਗਾ ਹੀ ਕਰੂਗਾ। ਇਸ ਕਰਕੇ ਮਹਾਰਾਜ ਕਹਿੰਦੇ ਨਾ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਗੁਰੂ ਦੇ ਗਿਆਨ ਦੁਆਰਾ ਇਹ ਮਨ ਨੂੰ ਬੰਨਣਾ ਹੈ ਬੰਦ, ਗੁਰੂ ਕਿਰਪਾ ਕਰਕੇ ਆਪ ਹੀ ਫਿਰ ਸਾਨੂੰ ਗਿਆਨ ਬਖਸ਼ਿਸ਼ ਕਰਦਾ, ਬੰਦ ਪਾਇਆ ਮੇਰੇ ਸਤਿਗੁਰ ਪੂਰੇ। ਇਸ ਕਰਕੇ ਮਹਾਰਾਜ ਕਹਿੰਦੇ ਸਤਿਗੁਰ ਪੂਰੇ ਦੀ ਸ਼ਰਨ 'ਚ ਜਿਹੜਾ ਆਉਂਦਾ ਹੈ, ਫਿਰ ਉਹਦਾ ਕਲਿਆਣ, ਸਰਬ ਕਲਿਆਣ, ਉਹ ਜੀਵਨ ਮੁਕਤ ਹੋ ਜਾਂਦਾ ਹੈ, ਕਿਉਂਕਿ ਵਿਕਾਰਾਂ ਤੋਂ ਛੁੱਟ ਗਿਆ। ਵਿਕਾਰ ਹੀ ਸਾਨੂੰ ਜੀਵਨ 'ਚ ਲੈ ਕੇ ਆਉਂਦੇ ਨੇ ਵਾਰ ਵਾਰ, ਵਿਕਾਰਾਂ ਤੋਂ ਖੇੜਾ ਛੁੱਟ ਗਿਆ। ਮਹਾਰਾਜ ਕਹਿੰਦੇ ਇਹ ਕਲਿਆਣ ਜਨਮ ਮਰਨ ਦਾ ਗੇੜ ਖਤਮ ਕਰ ਦਿੰਦਾ, ਬੰਦ ਪਾਇਆ ਮੇਰੇ ਸਤਿਗੁਰ ਪੂਰੇ। ਸਤਿਗੁਰ ਨੇ ਇਹ ਸ਼ਬਦ ਦਾ ਬੰਨਾ ਲਾ ਦਿੱਤਾ, ਜਿਹਨੂੰ ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਬੰਧਾਵੋ ਇਹ ਮਨ। ਜਿਨ੍ਹਾਂ ਨੂੰ ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ ਹਿਰਦੇ 'ਚ ਵੱਸ ਜਾਂਦਾ, ਇਹ ਮਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ। ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਮਨ ਨੂੰ ਵਾਰ ਵਾਰ ਸਮਝਾ ਰਹੀ ਹੈ ਵੀ ਆਹ ਕਰਮ ਤੂੰ ਨਾ ਕਰ, ਜੇ ਤੂੰ ਇਹ ਕਰੇਂਗਾ ਤੈਨੂੰ ਦੁਆਰਾ ਜਨਮ ਆ। ਸੁਖਮਨੀ ਸਾਹਿਬ 'ਚ ਦੱਸਦੇ ਨੇ, ਕਹਿੰਦੇ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਇਹੂੰ ਜੁਗਤ ਬਿਆਨੇ ਕਈ ਜਨਮ। ਕਹਿੰਦੇ ਇਹ ਕਾਰਨਾਂ ਕਰਕੇ ਤੈਨੂੰ ਪਿੱਛੇ ਜਨਮ ਲੈਣੇ ਪਏ, ਬਹੁਤ ਜਨਮ ਹੋ ਗਏ ਤੈਨੂੰ ਵਿਛੜੇ ਨੂੰ। ਜੇ ਤੂੰ ਹਜੇ ਵੀ ਕਰੀ ਜਾਵੇਂਗਾ, ਗੁਰੂ ਦੀ ਸ਼ਰਨ 'ਚ ਆ ਕੇ ਸਿੱਖਿਆ ਨਹੀਂ ਲਵੇਂਗਾ, ਕਹਿੰਦੇ ਇਹ ਤੈਨੂੰ ਦੁਬਾਰਾ ਜਨਮ ਦਿਵਾ ਦੇਣਗੇ। ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਗੁਰੂ ਸਤਿਗੁਰ ਪੂਰਾ, ਸਤਿਗੁਰੂ ਦੀ ਮੈਂ ਸ਼ਰਨ 'ਚ ਗਿਆ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ, ਗੁਰੂ ਰਾਮਦਾਸ ਜੀ ਇੱਥੇ ਸਤਿਗੁਰ, ਉਹਨਾਂ ਦੀ ਵਡਿਆਈ ਕਰਦੇ ਨੇ। ਕਹਿੰਦੇ ਸਤਿਗੁਰ ਨੇ ਮੇਰੇ 'ਤੇ ਕਿਰਪਾ ਕੀਤੀ, ਮੈਨੂੰ ਇਹ ਗਿਆਨ ਬਖਸ਼ਿਸ਼ ਕੀਤਾ, ਜਦੋਂ ਕਿ ਪ੍ਰਿਥੀ ਚੰਦ ਵੀ ਪੁੱਤਰ ਸੀ ਪਰ ਉਹਨਾਂ ਨੇ ਗੁਰੂ ਦੀ ਸ਼ਰਨ 'ਚ ਨਹੀਂ ਗਏ, ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਨਹੀਂ ਮੰਨਿਆ। ਤਾਂ ਹੀ ਸਾਨੂੰ ਮਹਾਰਾਜ ਕਹਿੰਦੇ ਨੇ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੋਹ ਕਢਾਏ। ਇਸ ਕਰਕੇ ਮਹਾਰਾਜ ਕਹਿੰਦੇ ਰਹਾਉ ਦੀ ਪੰਕਤੀ 'ਚ, ਉਹ ਸੱਚਾ ਸਾਹਿਬ ਪਰਮੇਸ਼ਰ ਮਿਹਰਬਾਨ ਹੈ, ਸਦਾ ਹੀ ਤੁਹਾਡੇ 'ਤੇ ਮਿਹਰਬਾਨ ਹੈ, ਤੁਸੀਂ ਉਹਦੀ ਸ਼ਰਨ 'ਚ ਨਹੀਂ ਜਾਂਦੇ, ਉਹ ਸਤਿਗੁਰ ਪੂਰਾ ਹੈ, ਉਹ ਤੁਹਾਨੂੰ ਜੀਵਨ ਮੁਕਤ ਕਰ ਦਿੰਦਾ। ਰਹਾਉ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ। ਮਹਾਰਾਜ ਕਹਿੰਦੇ ਜੀਓ ਪਾਏ ਪਿੰਡ ਜਨ ਸਾਜਿਆ, ਸਾਨੂੰ ਪੈਦਾ ਕਰਨ ਵਾਲਾ, ਜੀਵ ਨੂੰ ਪੈਦਾ ਕਰਨ ਵਾਲਾ, ਮਨ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਹੈ। ਮਨ ਪਰਮਾਤਮਾ ਦਾ ਬੱਚਾ, ਜਿਵੇਂ ਆਪਣਾ ਮਾਤਾ ਪਿਤਾ ਵਾਹਿਗੁਰੂ ਆ, ਹਰ ਜੀਓ ਮਾਤਾ ਹਰ ਜੀਓ ਪਿਤਾ ਹਰ ਜੀ ਮੇਰੀ ਸਾਰ ਕਰੇ। ਆਹ ਸੰਸਾਰ ਦੇ ਤਨ ਦੇ ਮਾਤਾ ਪਿਤਾ ਹੁੰਦੇ ਨੇ, ਇਹ ਵੀ ਸਾਡੇ ਮਾਤਾ ਪਿਤਾ ਸੀ, ਇਹਨਾਂ ਦਾ ਸਤਿਕਾਰ ਕਰਨੇ ਆ ਜਿਹਨੇ ਕਰਕੇ ਸਾਨੂੰ ਸੰਸਾਰ 'ਚ ਆਏ ਹਾਂ। ਪਰ ਜਿਹੜਾ ਮਨ ਦਾ ਮਾਤਾ ਪਿਤਾ ਉਹ ਵਾਹਿਗੁਰੂ ਆ, ਤਨ ਦਾ ਮਾਤਾ ਪਿਤਾ ਵੱਖਰਾ, ਮਨ ਦਾ ਮਾਤਾ ਪਿਤਾ ਵੱਖਰਾ ਹੈ। ਉਹਨੇ ਸਾਨੂੰ ਜੀਵ ਨੂੰ ਪੈਦਾ ਕਰਕੇ ਪਿੰਡ ਬਣਾ ਕੇ ਦਿੱਤਾ, ਪਿੰਡ ਜਨ ਸਾਜਿਆ, ਸਰੀਰ ਨੂੰ ਪਿੰਡ ਕਹਿੰਦੇ ਨੇ। ਇਹ ਸਰੀਰ ਰੂਪੀ ਪਿੰਡ ਪਰਮਾਤਮਾ ਨੇ ਆਪ ਬਣਵਾਇਆ ਮਨ ਬੱਚੇ ਲਈ, ਜਿਵੇਂ ਆਪਾਂ ਪਿੰਡ ਤਿਆਰ ਕਰਦੇ ਹਾਂ ਉੱਥੇ ਬਹੁਤ ਸਾਰੇ ਜੀਵ ਵੱਸਦੇ ਨੇ, ਇਸੇ ਤਰ੍ਹਾਂ ਹੀ ਇਸ ਸਰੀਰ ਦੇ ਵਿੱਚ ਬਹੁਤ ਸਾਰੇ ਜੀਵ ਵੱਸਦੇ ਨੇ। ਉਹਨਾਂ ਵਾਸਤੇ ਇਹ ਸਰੀਰ ਰੂਪੀ ਪਿੰਡ ਤਿਆਰ ਕੀਤਾ, ਇਹਦੇ ਵਿੱਚ ਸਾਨੂੰ ਰਾਜਾ ਬਣਾ ਕੇ ਭੇਜਿਆ ਹੈ, ਕਾਇਆ ਨਗਰੀ ਇਹ ਮਨ ਰਾਜਾ। ਇਸ ਕਰਕੇ ਇਹ ਮਨ ਰਾਜਾ ਬਣਾ ਦਿੱਤਾ, ਇਸ ਨਗਰੀ ਦਾ ਮੁਖੀ ਬਣਾ ਦਿੱਤਾ। ਇਸ ਕਰਕੇ ਜੀਓ ਪਾਏ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਣ, ਫਿਰ ਇਹਨੂੰ ਪਾਲਣ ਪੋਸ਼ਣ ਲਈ ਉਹਨੇ ਪਹਿਲਾਂ ਹੀ ਰਿਜਕ ਪੈਦਾ ਕਰ ਦਿੱਤਾ, ਪਹਿਨਣ ਖਾਣ ਲਈ ਆਸਾਰ ਰਿਜਕ ਪਹਿਲਾਂ ਹੀ ਭੇਜਿਆ ਹੋਇਆ। ਇਸ ਕਰਕੇ ਜੀਵ ਦਾ ਰਿਜਕ ਜਿੱਥੇ ਜਿੱਥੇ ਹੁੰਦਾ ਉੱਥੇ ਉੱਥੇ ਚੁਗਦਾ ਫਿਰਦਾ, ਜਿਹਨੂੰ ਮਹਾਰਾਜ ਕਹਿੰਦੇ ਨੇ ਨਾ, ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਾਂ ਖਾਣੇ ਨਾਨਕਾ ਸੱਚ ਹੈ। ਦਿੱਤਾ ਪਹਿਨਣ ਖਾਣ,
ਉਹ ਪਰਮੇਸ਼ੁਰ ਦਾਤਾ ਹੈ, ਉਹ ਦਾਤਾਂ ਦੇ ਰਿਹਾ, ਪਹਿਨਣ ਵਾਸਤੇ ਖਾਣ ਵਾਸਤੇ ਸਭ ਕੁਛ ਪਰਮੇਸ਼ੁਰ ਦੇ ਰਿਹਾ, ਸਾਨੂੰ ਭਰਮ ਮੈਂ ਕਰਦਾ ਤਾਂ ਹੈ। ਇਹ ਜਦੋਂ ਭਰਮ ਖਤਮ ਹੋ ਜਾਂਦਾ ਫਿਰ ਪਤਾ ਲੱਗਦਾ ਵੀ ਦੇਣ ਵਾਲਾ ਵੀ ਤੂੰ ਹੀ ਹੈ। ਅਸੀਂ ਦੇਣ ਵਾਲਿਆਂ ਨੂੰ ਛੱਡ ਕੇ ਆਪਦੀ ਹਉਮੈ 'ਚ ਤੁਰਦੇ ਫਿਰਦੇ ਹਾਂ। ਤਾਂ ਮਰ ਕਹਿੰਦੇ ਦਿੱਤਾ ਪਹਿਨਣ ਖਾਣ, ਮਾਤਾ ਦੇ ਗਰਭ 'ਚ ਤੈਨੂੰ ਕਿਹਨੇ ਦਿੱਤਾ? ਉੱਤੇ ਵੀ ਤਾਂ ਪਰਮਾਤਮਾ ਹੀ ਦੇ ਰਿਹਾ ਸੀ। ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਣੀ, ਉੱਧਰ ਮਾਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਜਿਹੜਾ ਹੈ ਉਹੀ ਜੀਵ ਨੂੰ ਪੈਦਾ ਕਰਦਾ, ਉਹੀ ਜੀਵ ਦੀ ਪਾਲਣਾ ਪੋਸ਼ਣਾ ਕਰਦਾ, ਉਹੀ ਜੀਵ ਨੂੰ ਖਾਣ ਪੀਣ ਨੂੰ ਦਿੰਦਾ, ਦਿੱਤਾ ਪਹਿਨਣ ਖਾਣ। ਪਰ ਅਗਿਆਨੀ ਬੰਦਾ ਜਦੋਂ ਆਪਦੀ ਹਉਮੈ ਚੰਦਾ, ਉਹ ਕਹਿੰਦਾ ਵੀ ਨਹੀਂ, ਇਹ ਤਾਂ ਗੱਲਾਂ ਨੇ, ਇਸ ਤਰ੍ਹਾਂ ਨਹੀਂ ਹੈ। ਬਹੁਤ ਸਾਰਾ ਅੱਜ ਕੱਲ੍ਹ ਕਿੰਤੂ ਪ੍ਰੰਤੂ ਚੱਲ ਰਿਹਾ ਸੰਸਾਰ, ਜਦੋਂ ਦੇਖਦੇ ਹਾਂ ਸਭ ਅਗਿਆਨਤਾ। ਜਿਹੜਾ ਆਮ ਜੀਵ ਆ ਉਹਨੇ ਬਾਣੀ ਨਹੀਂ ਪੜ੍ਹੀ ਹੋਈ, ਇਸ ਕਰਕੇ ਬਹੁਤ ਸਾਰੇ ਜੀਵ ਭਰਮ 'ਚ ਜਾ ਰਹੇ ਨੇ, ਨਾ ਗੁਰਬਾਣੀ ਦਾ ਗਿਆਨ ਹੋਣ ਕਰਕੇ। ਗੁਰਬਾਣੀ ਦਾ ਗਿਆਨ ਹਰ ਇੱਕ ਸਿੱਖ ਨੂੰ ਹੋਣਾ ਚਾਹੀਦਾ, ਕਿਉਂਕਿ ਤੁਹਾਨੂੰ ਕੋਈ ਭਰਮ 'ਚ ਨਾ ਪਾ ਸਕੇ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਾਧ ਕੁਰਬਾਨ। ਗੁਰੂ ਅਰਜਨ ਦੇਵ ਜੀ ਸ਼ਬਦ ਦੀ ਸਮਾਪਤੀ ਕਰਦੇ ਨੇ, ਕਹਿੰਦੇ ਜਿਹੜਾ ਵੀ ਉਹਦਾ ਦਾਸ ਬਣ ਜਾਂਦਾ। ਗੁਰੂ ਅਰਜਨ ਦੇਵ ਜੀ ਦਾਸ ਬਣੇ, ਇਸ ਕਰਕੇ ਆਪਣੇ ਦਾਸ ਕੀ ਆਪ ਪੈਜ ਰਾਖੀ। ਜਦੋਂ ਅਸੀਂ ਉਹਦੇ ਹੋ ਗਏ ਫਿਰ ਉਹਨੂੰ ਸਾਡੀ ਪੈਜ ਰੱਖਣੀ ਪੈਂਦੀ ਹੈ। ਹਰ ਯੁੱਗ ਯੁੱਗ ਭਗਤੋ ਪਾਇਆ, ਪੈਜ ਰੱਖਦਾ ਆਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਸਦ ਕੁਰਬਾਨ, ਮੈਂ ਸਦਾ ਹੀ ਕੁਰਬਾਨ ਜਾਂਦਾ ਗੁਰੂ ਅਤੇ ਪਰਮੇਸ਼ਰ ਤੋਂ। ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਰਾਮਦਾਸ ਜੀ ਦੀ ਮਹਿਮਾ ਕਰਦੇ ਹੋਏ ਉਸ ਪਰਮੇਸ਼ਰ ਦੁਆਰਾ ਸਾਨੂੰ ਭੇਤ ਦੇ ਰਹੇ ਨੇ। ਇਸ ਕਰਕੇ ਅੱਜ ਦੇ ਸ਼ਬਦ ਦੇ ਵਿੱਚ ਉਸ ਪਰਮੇਸ਼ਰ ਦੀ ਮਹਿਮਾ ਕਰਨ ਲਈ ਸਾਨੂੰ ਵੀ ਕਿਹਾ ਗਿਆ ਵੀ ਉਸ ਨਾਲ ਜੁੜੋ ਤਾਂ ਕਿ ਤੁਹਾਡਾ ਜੀਵਨ ਸਫਲ ਹੋ ਜਾਵੇ। ਇਹ ਜੀਵਨ ਵਾਰ ਵਾਰ ਨਹੀਂ ਮਿਲਦਾ ਮਨੁੱਖਾ ਜਨਮ, ਇਹ ਮਿਲਿਆ ਹੀ ਇਸ ਕੰਮ ਲਈ ਆ, ਉਸ ਪਰਮੇਸ਼ਰ ਦੀ ਸ਼ਰਨ 'ਚ ਜਾਣ ਲਈ, ਗੁਰੂ ਦੀ ਸ਼ਰਨ 'ਚ ਜਾਣ ਲਈ। ਗੁਰੂ ਕਿਰਪਾ ਕਰੇ। ਗੁਰਬਾਣੀ ਗਾਦ ਬੋਧ ਹੈ, ਕੋਈ ਐਸਾ ਸ਼ਬਦ ਬੋਲਿਆ ਗਿਆ ਵੀ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਗੁਰੂ ਬਖਸ਼ਣਹਾਰ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ॐ बलिहारी सतगुरु चरणा।

ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰਾ, ਦੁੱਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰਾ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕਿਸ ਹੈ, ਜਿਸ ਦੇਹੇ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ।

ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੇਤਾਵ ਕਰ ਸੁਭਾਂਗੈ ਕਰ ਸੁਭਾਂਗੇ ਸ਼ਬਦ ਵਾਜੇ ਕਲਾ ਜੇਤਾਵ ਘਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਉਂ ਤੁਧ ਧਿਆਈ। ਅਰਦਾਸ ਇੱਕ ਓਅੰਕਾਰ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਉਤੀ ਜੀ ਸਹਾਏ, ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ।

ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾਲ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ, ਰਿਆਇਤ ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦ ਦੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨ ਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਦੇਵ ਸਿੰਘ ਧਾਲੀਵਾਲ, ਬੀਬੀ ਕੁਲਜੀਤ ਕੌਰ ਧਾਲੀਵਾਲ, ਉਹਨਾਂ ਦੇ ਬੇਟੇ ਭਾਈ ਗੁਲਰਾਜ ਸਿੰਘ ਧਾਲੀਵਾਲ ਅਤੇ ਬੇਟੀ ਬੀਬਾ ਹਰਜੋਤ ਕੌਰ ਧਾਲੀਵਾਲ, ਸਤਿਗੁਰੂ ਜੀ ਸਮੂਹ ਪਰਿਵਾਰ ਨੇ ਆਪ ਜੀਆਂ ਦੇ ਪਾਵਨ ਚਰਨਾਂ ਵਿੱਚ ਕਿਸੇ ਸਮੇਂ ਅਰਦਾਸ ਬੇਨਤੀਆਂ ਕੀਤੀਆਂ ਸਨ। ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਆਪਣੇ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਪ੍ਰਵਾਨ ਕਰਕੇ ਸਤਿਗੁਰੂ ਜੀ ਸੇਵਕ ਪਰਿਵਾਰ ਨੂੰ ਚੜ੍ਹਦੀ ਕਲਾ ਪ੍ਰਦਾਨ ਕੀਤੀ ਹੈ। ਗੁਰੂ ਗਰੀਬ ਨਿਵਾਜ ਪਿਤਾ ਜੀ ਰਹਿਮਤਾਂ ਕੀਤੀਆਂ ਹਨ, ਬਖਸ਼ਿਸ਼ਾਂ ਕੀਤੀਆਂ ਹਨ। ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਆਪ ਜੀ ਦੇ ਸਮੂਹ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਰਹੇ ਹਨ। ਗੁਰੂ ਗਰੀਬ ਨਿਵਾਜ ਪਿਤਾ ਜੀ ਕਿਰਪਾ ਕਰਨੀ, ਆਗਿਆ ਬਖਸ਼ਿਸ਼ ਕਰਨੀ, ਸਮੂਹ ਧਾਲੀਵਾਲ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਦਿਨੋਂ ਦਿਨ ਆਪਣੀ ਸੇਵਾ ਆਪ ਲੈ ਲੈਣੀ, ਪਾਠੀ ਸਿੰਘਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਸਤਿਗੁਰੂ ਕਿਰਪਾ ਕਰਨੀ, ਸਮੂਹ ਸੇਵਕ ਪਰਿਵਾਰ ਨੂੰ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖਣੇ, ਸਤਿਗੁਰੂ ਜੀ ਸਦਾ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਅੰਗ ਸੰਗ ਸਹਾਈ ਹੋ ਕਰਕੇ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ ਕਰਨਾ, ਤੰਦਰੁਸਤੀ ਦੇਹ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ, ਗੁਰੂ ਗਰੀਬ ਨਿਵਾਜ ਪਿਤਾ ਜੀ ਰਹਿਮਤਾਂ ਕਰਨੀਆਂ, ਸਦਾ ਆਪਣੇ ਸੇਵਕਾਂ ਨੂੰ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਦੇ ਰਹਿਣਾ। ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ।
ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਆਪਣੀ ਅਸੀਸ ਬਖਸ਼ਦੇ ਹੋਏ ਸਤਿਗੁਰੂ ਜੀ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤਾ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਬਾਣੀ ਗੁਰੂ ਗੁਰੂ ਹੈ ਬਾਣੀ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਧਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਪਾਇਆ, ਸਹਿਜ ਸੇਤੀ ਮਨ ਵਜੀਆਂ, ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾ ਬਣਵਾਈਆਂ, ਸਬਦ ਹੋ ਤੰਗਾ ਵਹੋ ਹਰੀ ਕੇਰਾ, ਮੰਜਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ, ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੁ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੁ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਹੈ, ਘਰ ਤਾਂ ਤੇਰਾ ਹੈ, ਸਭ ਕੁਛ ਹੈ ਜਿਸ ਦੇ ਹੇ ਸੁਪਾਵੈ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਹੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਨਵਾਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤਹ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀ ਆ, ਪੰਚ ਦੂਤ ਤੁਧ ਵਸ ਕੀਤੇ ਕਾਲ, ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਜਨ ਕਹੋ ਸੇ ਨਾਮ ਹਰ ਕਾ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੁੰਬੜ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨੀਤ, ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਧੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸਤਾ ਕਉ ਵਿਘਨ ਨਾ ਕਉ ਲਾਗੈ ਜਾ ਕੀ ਪ੍ਰਭੁ ਆਗੈ ਅਰਦਾਸ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਉਤੀ ਜੀ ਸਹਾਏ, ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ, ਹਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੇ ਚਿਤਾਵਨ ਕਾਲ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦੇ ਰਾਖੇ, ਆਪ ਅਕਾਲ ਪੁਰਖ ਹੈ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਚ ਅਰਦਾਸ ਬੇਨਤੀ ਹੈ। ਉਦਮ ਮਤ ਪ੍ਰਵੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਤੰਤ ਬਜਾਵੈ, ਤੰਤੀ ਤਿਉਂ ਵਾਜੇ, ਜੰਤ ਜਨਾਂ ਦੇ ਮਹਾਂਵਾਕ ਅਨੁਸਾਰ ਆਪ ਜੀ ਦੀ ਅਪਾਰ ਬਖਸ਼ਿਸ਼ ਪ੍ਰੇਰਨਾ ਦਾ ਸਦਕਾ ਸਤਿਗੁਰ ਜੀ ਨਗਰ ਲਿੱਤਰਾਂ ਦੀ ਸਮੂਹ ਸੰਗਤ ਵੱਲੋਂ, ਸਮੂਹ ਇਲਾਕਾ ਨਿਵਾਸੀ ਸੰਗਤਾਂ ਅਤੇ ਸਮੂਹ ਨਗਰ ਦੀ ਸਾਧ ਸੰਗਤ ਜੀ ਚੜ੍ਹਦੀ ਕਲਾ ਵਾਸਤੇ ਗੁਰੂ ਗਰੀਬ ਨਿਵਾਜ ਪਿਤਾ ਜੀਓ ਹਰ ਸਾਲ ਦੀ ਤਰ੍ਹਾਂ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਜਾ ਰਹੇ ਹਨ। ਸਤਿਗੁਰੂ ਕਿਰਪਾ ਕਰਨੀ, ਰਹਿਮਤ ਕਰਨੀ, ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਤਿੰਨੋਂ ਦਿਨੇ ਆਪ ਜੀ ਨੇ ਆਪਣੀ ਸੇਵਾ ਆਪ ਲੈ ਲੈਣੀ, ਪਾਠੀ ਸਿੰਘਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਸਤਿਗੁਰੂ ਜੀ ਉਹ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦੇ, ਸੇਵਾ ਕਰਨ ਦੇ ਚਾਓ ਬੁੱਧੀ ਬਲ ਬਖਸ਼ਿਸ਼ ਕਰਨੇ, ਰਹਿਮਤਾਂ ਕਰਨੀਆਂ ਗੁਰੂ ਗਰੀਬ ਨਿਵਾਜ ਪਿਤਾ ਜੀਓ, ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਸਮੂਹ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਸਭ ਨੂੰ ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ, ਤੰਦਰੁਸਤੀ ਦੇਹ ਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀਓ। ਇਸੇ ਤਰ੍ਹਾਂ ਸਮੂਹ ਨਗਰ ਨਿਵਾਸੀ ਸੇਵਾਦਾਰ ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਸਦਾ ਹੀ ਆਪਣੇ ਚਰਨਾਂ ਨਾਲ ਜੋੜ ਕਰਕੇ ਆਪਣੀਆਂ ਸੇਵਾਵਾਂ ਚੜ੍ਹਦੀ ਕਲਾ ਦੇ ਨਾਲ ਲੈਂਦੇ ਰਹਿਣਾ ਸਤਿਗੁਰੂ।
ਰਹਿਮਤਾਂ ਕਰਨੀਆਂ ਗੁਰੂ ਗਰੀਬ ਨਵਾਜ ਪਿਤਾ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਆਪਣੀ ਅਸੀਸ ਬਖਸ਼ਦੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਸੁੱਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਨਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਨ ਲੱਖ ਹੋ ਹਿਤਾ ਇੱਕ ਨਾ ਚਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇਕਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋ ਮੈਂ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਧੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹਿ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸਰ ਗੁਰੂ ਗੋਰਖ ਬਰਮਾ ਗੁਰ ਪਾਰਬਤੀ ਮਾਈ

0: ਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ, ਕਰੀ ਜੇਤੀ ਸਿਰਠ ਉਪਾਈ, ਵੇਖਾਂ ਵਿਣ ਕਰਮਾਂ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ। ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ, ਇੱਕ ਦੇਹ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੈ, ਸਭ ਕੋਈ ਚੰਗਾ ਨਾ ਔਰਖਾਏ, ਕਹਿ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ, ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁੱਝੇ, ਜੇ ਤਿਸ ਗੁਣ ਕੋਏ ਕਰੇ।
1: ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਸੁਣੈ ਈਸ਼ਰ ਬਰਮਾ ਇੰਦ, ਸੁਣੈ ਮੁਖ ਸਾਲਾ ਹਨਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਹ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਸੁਣੈ ਸੱਤ ਸੰਤੋਖ ਗਿਆਨ, ਸੁਣੈ ਅੱਠ ਸੱਠ ਕਾ ਇਸਨਾਨ, ਸੁਣੈ ਪੜ ਪੜ ਪਾਵੈ ਮਾਣ, ਸੁਣੈ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਸੁਣੈ ਸਰਾ ਗੁਣਾ ਕੇ ਗਾਹ, ਸੁਣੈ ਸੇਖ ਪੀਰ ਪਾਤ ਸਾਹ, ਸੁਣੈ ਅੰਧੇ ਪਾਵੈ ਰਾਹੋ, ਸੁਣੈ ਹਾਥ ਹੋਵੈ ਅਸਗਾਹੋ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨਾ ਖਾਏ, ਮੰਨੈ ਜਮਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਗ ਨਾ ਪਾਏ, ਮੰਨੈ ਪਸ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾ ਰੇਸਾ ਧਾਰ, ਮੰਨੈ ਤਰੇ ਤਾਰੇ ਗੁਰਸਿੱਖ, ਮੰਨੈ ਨਾਨਕ ਭਾਵੈ ਨਿਰਪਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੁਹਿ ਦਰ ਰਾਜਾਨ, ਪੰਚਾ ਕਾ ਗੁਰੇਕ ਧਿਆਨ, ਜੇ ਕੋ ਕਹਿ ਕਰੇ ਵਿਚਾਰ, ਕਰਤੈ ਕਹਿ ਕਰਨੈ ਨਾਹੀ ਸੁਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜੈਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਤਬਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸੁਆਲਿਹ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਵਸਾ ਕੀਤਾ ਵਸਾਓ ਇੱਕ ਕਵਾਓ, ਤਿਸਤੇ ਹੋਏ ਲੱਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਜਪ ਸੰਖ ਭਾਓ, ਸੰਖ ਪੂਜਾ ਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪੱਖ ਸਾਰ, ਅਸੰਖ ਮੋਨ ਲਿਵ ਲਾਹਿ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਸੰਖ ਅਮਰ ਕਰ ਜਾਹੇ ਜੋਰ, ਸੰਖ ਗੱਲ ਵੱਡ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਸੰਖ ਕੂੜਿਆਰ ਕੂੜੇ ਫਰਾਹੇ, ਸੰਖ ਮਲੇਸ਼ ਮਲ ਭਖ ਖਾਹੇ, ਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਭ ਅਸੰਖ ਅਗਮ ਅਗਮ ਸੰਖ ਲੋ ਸੰਖ ਕਹਿ ਸਿਰ ਭਾਰ ਹੋਏ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾਹ ਅੱਖਰੇ ਲਿਖਣ ਬੋਲਣ ਵਾਣ ਅੱਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਫਰਮਾਏ ਤੇਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਉ ਬਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੇ ਕਾਰ ਕਾਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਤਿਥ ਕਵਣ ਵਾਰ ਕਵਣ ਸਿਰ ਉੱਤੀ ਮਹੁ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੈ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਤਿਥ ਵਾਰ ਨਾ ਜੋਗੀ ਜਾਣੈ ਰੁੱਤ ਮਹੁ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੈ ਸੋਏ ਕਿਵ ਕਰ ਆਖਾ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਬੀਦ ਕਹਿਣੈ ਇੱਕ ਬਾਤ ਸਹਿਸ ਅਠਾਰਾਂ ਕਹਿਣ ਕਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਇਤੀ ਸੁਰਤ ਨਾ ਪਾਈਆ ਨਦੀਆਂ ਤੈ ਬਹਾ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਵਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗਹਿ ਜੋਧ ਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟਹਿ ਵੇਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤਿਆ ਦੁੱਖ ਭੁੱਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਭੇ ਕੇ ਜਿਸਨੂੰ ਬਖਸੇ ਸਿਫਤ ਸਾ ਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਮੁੱਲ ਲਹਿ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਣ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਬੀਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰਹਿ ਤਾਂ ਆਖ ਨ ਸਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸਿਓ ਕਹੀਅਨ ਕੀਤੇ ਗਾਵਣ ਹਾਰੇ ਗਾਵੈ ਤੁਨ ਪਾਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਈ ਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵ ਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਾਇਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਬਰਭੰਡਾ ਕਰ ਕਰ ਕੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵੀ ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਏ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਮ ਭਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਵੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਈਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ केते देव दानव मुन केते केते रतन समुंद केतिया खाणी केतिया वाणी केते पात नरेंद केतिया सुरती सेव केते नानक अंत न अंत ज्ञान खंड मह ज्ञान प्रचंड तिथै नाद मनोद कोड आनंद सारम खंड की वाणी रूप तिथै घाट घड़िया बहुत अनूप ताकि गल्ला कथिया न जाए जे को कह पिछे पछताए तिथै घड़िए सुरत मत मन बुद्ध तिथै घड़िए सुरा सिद्धा की सुध कर्म खंड की बाणी जोर तिथै होर ना कोई होर तिथै जोध महाबल सूर तिन महराम रहा भरपूर तिथै सीतो सीता महमा माहे ताके रूप न कथने जाहे ना ओह मरहन ठागे जाहे जिनकै राम बसै मन माहे तिथै भगत वसह के लो करह आनंद सच्चा मन सोए सच खंड वसै निरंकार कार कर वेखै नदर निहाल तिथै खंड मंडल बरपंड जे को कथै ता अंत न अंत तिथै लो लो आकार जेव जेव हुक्म तिवै तिवकार वेखै विकसै कर विचार नानक कथना करड़ा सार जत पहारा धीरज सुनियार अहन मत वेद हथियार पौ खला अगन तपताओ भांडा पाओ अमृत तित ढाल घड़िए साबद सच्ची टकसाल जिनको नदर कर्म तिन कार नानक नदरी नदर निहाल श्लोक पवन गुरु पाणी पिता माता धरत महत दिवस रात दोए दाई दाया खेलै सगल जागत चंग्याईया वरियाईया वाचै धर्म हदूर करमी आपो अपनी के नेड़ै के दूर जिनी नाम त्याया गै मसकत काल नानक ते मुख उजले केती छुट्टी नाल सो दर राग आसा महला पहला एक ओंकार सत गुर प्रसाद सो दर तेरा केहा सो कर केहा जित मह सर्व समाले वाजे तेरे नाद अनेक संखा केते तेरे वावण हरे केते तेरे राग परी स्यो कही है केते तेरे गावन हरे गावन तुदनो पवन पाणी बै संतर गावै राजा धर्म द्वारे गावन तुदनो चित गुप्त लिख जानन लिख लिख धर्म बीचारे गावन तुदनो ईश्वर ब्रह्मा देवी सोहन तेरे सदा सवारे गावन तुदनो इंद्र इंद्रासन बैठे देव त्या दर नाले गावन तुदनो सिद्ध समाधि अंदर गावन तुदनो साध बीचारे गावन तुदनो जति सती संतोखी गावन तुदनो बीर करारे गावन तुदनो पंडित पढ़न रखी सुर जुग जुग वेदा नाले गावन तुदनो मोहनिया मन मोहन सुरग मच पयाले गावन तुदनो रतन उपाय तेरे आठ साठ तीर्थ नाले गावन तुदनो जोध महाबल सूरा गावन तुदनो खाणी चारे गावन तुदनो खंड मंडल ब्रह्मंडा कार कर रखे तेरे तारे सही तुदनो गावन जो तुद पावन रत्ते तेरे भगत रसाले होर केते गावन से मैं चितना आवन नानक क्या बीचारे सोई सोई सदा सच साहेब साचा साची नाय हैपी होसी जाए न जासी रचना जैन रचाई रंगी रंगी पाती कार कर जैन सी माया जैन पाई कार कर देखै कीता अपना जो तिस दी वड्याई जो तिस भावै सोई कर सी फिर हुक्म न करना जाई सो पात साहो साहा पात साहिब नानक रहन जाई आसा महला पहला सुन वड्डा आखै सब कोय केवड़ वड्डा डीठा होए कीमत पाए न कहा जाए कहने वाले तेरे रह समाए बड्डे मेरे साहिबा गहर गंभीरा गुणी गहीरा कोई न जाने तेरा केता केवड़ चीरा रहाओ सब सुरती मिल सुरत कमाए सब कीमत मिल कीमत पाई ज्ञानी ध्यानी गौर गुरहाय कहन न जाई तेरी तिल वड्याई सब सत सब तप सब चंग्याईया सिद्धा पुरखा किया वड्याईया तुद विण सिद्धि किने न पाईया कर्म मिले नाही ठाक रहाईया आखण वाला क्या विचारा सिफती भरे तेरे भंडारा जैस तू देह तिसे क्या चारा नानक सच सवारण हारा आसा महला पहला ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚੱਲੀ ਹੈ ਦੁੱਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਧੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸੁਣਾਏ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮੇਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਏ ਤਾਂ ਘਰ ਜਗਾ ਆ ਗਏ ਘਰ ਧਰਿਆ ਮੇਰੇ ਮਾਧੋ ਜੀ ਸਤਸੰਗ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੈ ਕਾਸਤ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੈ ਊਡ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸਤ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਵੱਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾਦਾ ਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਬਣਾਉਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਵਿਨਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਵੱਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਣਕ ਕਰੈ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਏ ਤੁਧ ਆਪੇ ਭਾਵੈ ਸੋਈ ਬਾਤੈ ਜੀ ਤੂੰ ਆਪੇ ਕਰਹਿ ਸੋਹੋਏ ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧ ਆਪੇ ਸਿਰਜ ਸਭ ਗੋਏ जन नानक गुण गावे करते के जी जो सबसे का जान होई। आसा महला चौथा तू करता सचियार मैडा साई जो तो भावे सोई थीसी जो तू देह सोई हो पाई रहाओ साव तेरी तू सबनी त्याया जिसनू कृपा करे तिन नाम रतन पाया गुरमुख लादा मन मुख गवाया तुदे आप विछोड़िया आप मिलाया तू दरियाओ सब तुझ ही माहे तुझ बिन दूजा कोई ना है जी जंत सब तेरा खेल वियोग मिल विछड़िया संजोगी मेल जैसनो तू जाना है सोई जन जाने हर गुण सद ही आख बखाने जिन हर सेविया तिन सुख पाया सहजे ही हर नाम समाया तू आपे करता तेरा किया सब होए तुद बिन दूजा वर न कोए तू कर कर वेख है जान है सोए जन नानक गुरमुख प्रगट होए आसा महला पहला तित सर वरड़े भेले निवासा पानी पावक तिन्ह किया पंकज मोह पग नहीं चाले हम देखा तह डूबियले मन एक न चेतस मूड मना हर विसरत तेरे गुण गलिया रहाओ ना हो जती सती नहीं पढ़िया मूर्ख मुगदा जन्म पया प्राणवत नानक तिनकी शरण जिन तू नाहीं विसरिया आसा महला पंजमा भई प्राप्त मानुख दिहोरिया गोविंद मिलन की एह तेरी बरिया अवर काज तेरा किते नकाम मिल साध संगत भज केवल नाम सरंजम लाग भव जल तरन कै जन्म वृथा जात रंग माया कह रहाओ जाप तप संजम धर्म न कमाया सेवा साध न जानिया हर राया कहो नानक हम नीच करमा शरण परे की राखो शर्मा सोहिला राग गौड़ी दीप की महला पहला एक ओंकार सत गुर प्रसाद जय कर कीर्त आखिए करते का होए बीचारो तित कर गावो सोहिला सिवर हो सिरजनहारो तुम गावो मेरे निरभाव का सोहिला हो वारी जित सोहेले सदा सुख होए रहाओ नित नित जीड़े समालियन देखे गा देवनहार तेरे दाने कीमत ना पवै तिस दाते कवन समार संबत साहा लिखिया मिलकर पावो तेल देहो सज्जन असीसड़िया जो होवै साहिब स्यो मेल घर कर इहो पहुँचा सदड़े नित पवन सदन हारा सिमरियै नानक से देह आवन राग आसा महला पहला छे कर छे गुर छे उपदेस गुर गुर एको वेस नेक बाबा जय कर करते कीर्त होए सो कर राख बढ़ाई तोए रहाओ।

ਜੋਤ ਹੈ ਸੋਏ ਤਿਸ ਤੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕਉ ਹੋਏ ਜਾਤੇ ਤੇਰੈ ਨਾਏ ਬਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ ਜਿਉ ਜਿਉ ਚੱਲੈ ਚੁੱਭੈ ਦੁੱਖ ਜਿਉ ਪਾਵੈ ਜਿਉ ਜਿਉ ਚੱਲੈ ਚੁੱਭੈ ਦੁੱਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚੱਲੋ ਹਰ ਲਾਹਾ ਆਗੈ ਵਸਨ ਸੁਹੇਲਾ ਆਓਦ ਘਟੈ ਦਿਨ ਸੁਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਧਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਜਗਾਏ ਪਿਆਵੇ ਹੋ ਰਸ ਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੋਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰ ਹੈ ਰਤਨੀ ਤਾਂ ਹੋਹੇ ਜੁੜਾਓ ਕਸਤੂਰ ਕੰਗੂ ਅਗਰ ਚੰਦਨ ਲੀਪ ਆਵੈ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਹਰ ਵਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰ ਪੁੱਛ ਦੇਖਿਆ ਅਵਰ ਨਾਹੀ ਥਾਓ ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਸਿੱਧ ਹੋਵਾ ਸਿੱਧ ਆਈ ਰਿੱਧ ਆਖਾਓ ਗੋਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਭਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਸੁਲਤਾਨ ਹੋਵਾ ਮੇਲ ਲਸਕਰ ਤਖ਼ਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਬਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਪੀਅਣ ਅਪਿਆਓ ਚੰਦ ਸੂਰਜ ਦੋਏ ਗੁਫੈ ਨਾ ਦੇਖਾ ਸੁਪਨੇ ਸੌਣ ਨਾ ਥਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਓ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੀ ਭਾਵੈ ਤੇ ਕਰੇ ਤਮਾਏ ਰਹਾਓ ਕੁੱਸਾ ਕੱਟਿਆ ਬਾਰ ਬਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਓ ਪੰਖੀ ਹੋਏ ਕਹਿ ਜੇ ਭਵਾ ਸੈ ਅਸਮਾਨੀ ਜਾਓ ਨਦਰੀ ਕਿਸੈ ਨਾ ਆਵਉ ਨਾ ਕਿਛ ਪੀਆ ਨਾ ਖਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਓ ਨਾਨਕ ਕਾਗਦ ਲਖਮਣ ਪੜ ਪੜ ਕੀਚੈ ਭਾਓ ਮਸੂ ਤੋਟ ਨਾ ਆਵੇ ਲਿਖਣ ਪੌਣ ਚਲਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਲਿਖੈ ਬੋਲਣ ਬੋਲਣਾ ਲਿਖੈ ਖਾਣਾ ਖਾਓ ਲਿਖੈ ਬਾਟ ਚਲਾਈਆ ਲਿਖੈ ਸੁਣ ਵਿਖਾਓ ਲਿਖੈ ਸਾਹ ਲਵਾਈ ਹੈ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਧੋ ਅੰਧੈ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾਓ ਜੀਵਨ ਮਰਨਾ ਜਾਇ ਕੈ ਇੱਥੈ ਖਾਜੈ ਕਾਲ ਜਿੱਥੈ ਬਹਿ ਸਮਝਾਈਐ ਤਿੱਥੈ ਕੋਈ ਨਾ ਚੱਲਿਓ ਨਾਲ ਰੋਵਣ ਵਾਲੇ ਜੇਤੜੇ ਸਭ ਭੰਨਹਿ ਪੰਡ ਪਰਾਲ ਸਭ ਕੋ ਆਖੈ ਬਹੁਤ ਬਹੁਤ।

0: ਘੱਟ ਨਾ ਆਖੈ ਕੋਏ, ਕੀਮਤ ਕਿਨੈ ਨਾ ਪਾਈਆ, ਕਹਿਣ ਨਾ ਵੱਡਾ ਹੋਏ, ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕੀਤੇ ਲੋ, ਜੀਆ ਕੀਤੇ ਲੋ, ਕੋਏ ਕੀਮਤ ਕਿਨੇ ਨਾ ਪਾਈਆ, ਕਹਿਣ ਨਾ ਵੱਡਾ ਹੋਏ, ਸਾਚਾ ਸਾਹਿਬ ਏਕ ਤੂੰ ਜੀਆ ਹੋਰ ਜੀਆ ਕੀਤੇ ਲੋ, ਨੀਚਾ ਏ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆ ਸਿਓ ਕਿਆ ਰੀਸ, ਜਿੱਥੈ ਨੀਚ ਮਾਲੀਐਨ ਤਿੱਥੈ ਨਦਰ ਤੇਰੀ ਬਖਸੀਸ, ਸ੍ਰੀ ਰਾਗ ਮਹੱਲਾ ਪਹਿਲਾ, ਲਾਭ ਕੁੱਤਾ ਕੂੜ ਚੂੜਾ ਠੱਗ, ਖਾਧਾ ਮੁਰਦਾਰ ਪਰ ਨਿੰਦਾ ਪਰ ਮੁੱਲ, ਮੁਖ ਸੁੱਧੀ ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ, ਬਾਬਾ ਬੋਲੀਏ ਪਤ ਹੋਏ, ਉੱਤਮ ਸੇ ਦਰ ਉੱਤਮ ਕਹੀਏ, ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ, ਬਾਬਾ ਬੋਲੀਏ ਪਤ ਹੋਏ, ਉੱਤਮ ਸੇ ਦਰ ਉੱਤਮ ਕਹੀਏ, ਨੀਚ ਕਰਮ ਬਹਿ ਰੋਏ ਰਹਾਓ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇੱਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ, ਜਿਤ ਬੋਲੇ ਪਤ ਪਾਈਐ ਸੋ ਬੋਲਿਆ ਪ੍ਰਵਾਨ, ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਜਾਣ, ਜੋ ਤਿਸ ਭਾਵ ਹੈ ਸੇ ਭਲੇ ਹੋਰ ਕੇ ਕਹਿਣ ਵਖਾਣ, ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੈ ਰਿਹਾ ਸਮਾਏ, ਤਿੰਨ ਕਾ ਕਿਆ ਸਾ ਲਾਹਣਾ ਅਵਰ ਸਵਾਲਿਓ ਕਾਏ, ਨਾਨਕ ਨਦਰੀ ਵਾਹਰੇ ਰਾਚਹਿ ਦਾਨ ਨਾਏ, ਸ੍ਰੀ ਰਾਗ ਮਹੱਲਾ ਪਹਿਲਾ, ਮੁੱਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ, ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ, ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕੋ ਦਰਬਾਰ, ਨਾਨਕ ਸਾਚੇ ਕਹੁ ਸੱਚ ਜਾਣ, ਜਿੱਤ ਸੇਵੈ ਸੁਖ ਪਾਈਐ, ਤੇਰੀ ਦਰਗਹਿ ਚੱਲੈ ਮਾਣ ਰਹਾਓ, ਸੱਚ ਸਰਾ ਗੁੜ ਵਾਹਰਾ ਜਿਸ ਵਿੱਚ ਸੱਚਾ ਨਾਓ, ਸੁਣ ਹੈ ਬਖਾਣ ਹੈ ਜੇਤੜੇ ਹਉ ਤਿੰਨ ਬਲਿਹਾਰੈ ਜਾਓ, ਤਾ ਮਨ ਖੀਵਾ ਜਾਣੀਐ ਜਾ ਮਹਿਲੀ ਪਾਏ ਥਾਓ, ਨਾਓ ਨੀਰ ਚੰਗਿਆਈਆਂ ਸਤ ਪਰਮਲ ਧਨ ਵਾਸ, ਤਾ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ, ਦੁਖ ਤਿਸਹਿ ਪਹਿ ਆਖੀਐ ਸੁਖ ਜਿਸਹਿ ਹੀ ਪਾਸ, ਸੋ ਕਿਉ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ, ਤਿਸ ਬਿਣ ਸਭ ਅਪਵਿੱਤਰ ਹੈ ਜੀਤਾ ਪਹਿਨਣ ਖਾਣ, ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਵਾਣ, ਸ੍ਰੀ ਰਾਗ ਮਹੱਲ ਪਹਿਲਾ, ਜਾਲ ਮੋਹ ਕਸ ਮੁਸ ਕਰ ਮਤ ਕਾਗਦ ਕਰ ਸਾਰ, ਭਾਓ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾ ਲਾਹ ਲਿਖ, ਲਿਖ ਅੰਤ ਨਾ ਪਾਰਾਵਾਰ, ਬਾਬਾ ਇਹ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸਾਨ ਰਹਾਓ, ਜਿੱਥੈ ਮਿਲੈ ਵਡਿਆਈਆ ਸਦ ਖੁਸ਼ੀਆ ਸਦ ਚਾਓ, ਤਿੰਨ ਮੁਖ ਟਿਕੈ ਨਿਕਲ ਹੈ ਜਿਨ ਮਨ ਸੱਚਾ ਨਾਓ, ਕਰਮ ਮਿਲੈ ਤਾਂ ਪਾਈਐ ਨਾਹੀ ਗਲੀ ਵਾਓ ਦੁਆਓ, ਇੱਕ ਆਵੈ ਇੱਕ ਜਾਹੇ ਉੱਠ ਰੱਖੀ ਹੈ ਨਾਵ ਸਲਾਰ, ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ, ਅੱਗੇ ਗਿਆ ਜਾਣੀਏ ਬਿਣ ਨਾਵੈ ਵੇਕਾਰ, ਭੈ ਤੇਰੇ ਡਰ ਅਗਲਾ ਖੱਪ ਖੱਪ ਚੀਜੈ ਦੇਹ, ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿੱਠੇ ਖੇਹ, ਨਾਨਕ ਉੱਠੀ ਚੱਲਿਆ ਸਭ ਕੂੜੇ ਤੁੱਟੇ ਨੇਹ, ਸ੍ਰੀ ਰਾਗ ਮਹੱਲਾ ਪਹਿਲਾ, ਸਭ ਰਸ ਮਿੱਠੇ ਮੰਨਿਐ ਸੁਣੈ ਸਾ ਲੋਣੇ, ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ, ਛੱਤੇ ਅੰਮ੍ਰਿਤ ਭਾਓ ਏਕ ਜਾ ਕੋ ਨਦਰ ਕਰੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ, ਰਹਾਓ ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤ ਦਾਨ, ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ, ਕਮਰ ਬੰਦ ਸੰਤੋਖ ਕਾ ਧਨ ਜੋਵਨ ਤੇਰਾ ਨਾਮ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ, ਰਹਾਓ ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਬਾਟ, ਤਰਕਸ ਤੀਰ ਕਮਾਣ ਸਾਂਗ ਤੇ ਤਰਕਸ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਭਤ ਸਿਓ ਪ੍ਰਗਟ ਕਰਮ ਤੇਰੇ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿੱਤ ਚੜ੍ਹੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਓ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਭਾਰ ਨਾਨਕ ਸੱਚਾ ਪਾਤ ਸਾਹੋ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਹਣਾ ਖੁਸ਼ੀ ਖੁਆਰ ਜਿੱਤ ਸੁੱਤੈ ਤਨ ਪੀੜੀਏ ਮਨ ਮਹਿ ਚੱਲੇ ਬਿਕਾਰ ਰਹਾਓ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਤਾ ਅਗਰ ਬਾਸ ਤਨ ਸਾਸ ਅੱਠ ਸੱਠ ਤੀਰਥ ਖਾ ਮੁਖ ਟਿੱਕਾ ਤਿਤ ਘੱਟ ਮਤ ਵਿਗਾਸ ਓਤ ਮਤੀ ਸਾ ਲਾਹਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੌ ਬੈਰ ਕਮਾਈਏ ਕੂੜੈ ਕੂੜਾ ਜੋਰ ਰਹਾ ਪੂਜ ਲੱਗੈ ਪੀਰ ਆਖੀਏ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੈ ਸਿੱਧ ਸੁਮਾਰ ਜਾ ਪਤ ਲਿਖੈ ਨਾ ਪਵੈ ਸਭਾ ਪੂਜ ਖੁਆਰ ਜਿਨ ਕਹੁ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਇ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਐ ਨਾਉ ਮੰਨੀਐ ਖੰਡ ਸਦਾ ਸੱਚ ਸੋਏ ਖੇਹੂ ਖੇਹਰ ਲਾਈਐ ਤਾ ਜੀਉ ਕਿਹਾ ਹੋਏ ਜਲੀਆ ਸਭ ਸਿਆਣਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਰ ਬੀਥਰੇ ਔਗਣਵੰਤੀ ਝੂਰ ਜੇ ਲੋੜ ਹੈ ਵਰ ਕਾਮਣੀ ਨਹਿ ਮਿਲੀਏ ਪਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਏ ਪਿਰ ਦੂਰ ਮੇਰੇ ਠਾਕੁਰ ਪੂਰੇ ਤਖਤ ਡੋਲ ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਤੋਲ ਰਹਾਓ ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰਿਆਓ ਜੇ ਤਿਸ ਭਾਵੈ ਉਜਲੀ ਸਤ ਸਰ ਨਹਾਵਣ ਜਾਓ ਪੂਰੋ ਪੂਰੋ ਆਖੀਐ ਪੂਰੈ ਤਖਤ ਨਿਵਾਸ ਪੂਰੈ ਥਾਨ ਸੁਹਾਵਣੈ ਪੂਰੈ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗੱਲ ਮਿਲ ਅੰਕ ਸਹੇਲੜੀਆ ਮਿਲ ਕਹਿ ਕਰਹਿ ਕਹਾਣੀਆਂ ਸਮਰੱਥ ਕੰਤ ਕੀ ਆਹ ਸਾਚੇ ਸਾਹਿਬ ਸਭ ਸਾਚੇ ਸਾਹਿਬ ਸਭ ਗੁਣ ਔਗੁਣ ਸਭ ਆਸਾ ਕਰਤਾ ਸਭ ਕੋ ਤੇਰਾ ਜੋਰ ਏਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ ਰਹਾਓ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ ਪਿਓਰ ਸਾਲੂ ਤਾਂ ਮਿਲੇ ਜਾ ਗੁਰ ਸ਼ਬਦ ਸੁਣੀ ਕੀਤੀਆ ਤੇਰੀਆ ਕੁਦਰਤੀ ਕੇਵੜ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕੀਤੇ ਤੇਰੇ ਰੂਪ ਰੰਗ ਕੀਤੇ ਜਾਤ ਅਜਾਤ ਸੱਚ ਮਿਲੇ ਸੱਚ ਉਪਜੈ ਸੱਚ ਮਹਿ ਸਾਚ ਸਮਾਏ ਸੁਰਤ ਹੋਵੇ ਪਤ ਉਗਵੈ ਗੁਰਬਚਨੀ ਭਉ ਖਾਏ ਨਾਨਕ ਸੱਚਾ ਪਾਤ ਸਾਹੋ ਆਪੇ ਲੈ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਭਰੀ ਹਮੇ ਮੁਈ ਕਰਾਹੋ ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾਵੇ ਸਾਹੋ ਕਲਪ ਤਿਆਗੀ ਬਾਧ ਹੈ ਸੱਚਾ ਵੇ ਪਰਵਾਹੋ ਮਨ ਰੇ ਸੱਚ ਮਿਲੈ ਭਉ ਜਾਏ ਭੈ ਵਿਨ ਨਿਰਭਉ ਕਿਉ ਥੀਏ ਗੁਰਮੁਖ ਸ਼ਬਦ ਸਮਾਏ ਰਹੋ ਕੀਤਾ ਆਖਣ ਆਖੀਐ ਆਖਣ ਤੋਟ ਨਾ ਹੋਏ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ ਜਿਸ ਕੇ ਜੀ ਪ੍ਰਾਣ ਹੈ ਮਨ ਵਸੈ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿਨ ਮਹਿ ਖੇਲ ਖਿਲਾਏ ਸੰਜੋਗੀ ਮਿਲ ਏਕ ਸੇਵ ਜੋਗੀ ਉੱਠ ਜਾਏ ਜੋ ਤਿਸ ਭਾਣਾ ਸੋਥੀਏ ਅਵਰਨ ਕਰਨਾ ਜਾਏ ਗੁਰਮੁਖ ਵਸਤ ਵਿਸਾਹੀ ਹੈ ਸੱਚ ਵੱਖਰ ਸੱਚ ਰਾਸ ਜਿਨੀ ਸੱਚ ਵਣੰਜਿਆ ਗੁਰ ਪੂਰੇ ਸਾਬਾਸ ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲ ਸ੍ਰੀ ਰਾਗ ਮਹੱਲ ਪਹਿਲਾ ਧਾਤ ਮਿਲੇ ਪੁਨ ਧਾਤ ਕੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆ ਹਰ ਜਪ ਇੱਕੈ ਭਾਏ ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾਗਰ ਪਾਈਏ ਮੁਕਤ ਪਦਾਰਥ ਧੇਣ ਰਹਾਉ ਉੱਚੋ ਥਾਨ ਸੁਹਾਵਣਾ ਉੱਪਰ ਮਹਿਲ ਮੁਰਾਰ ਸੱਚ ਕਰਨੀ ਤੇ ਪਾਈਏ ਦਾਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਤ੍ਰਿਵਧ ਕਰਮ ਕਮਾਈ ਹੈ ਆਸ ਅੰਦੇਸਾ ਹੋਏ ਕਿਉਂ ਗੁਰ ਬਿਨ ਤ੍ਰਿਕੁਟੀ ਛੁੱਟ ਸੀ ਸਹਿਸ ਮਿਲੀਏ ਸੁਖ ਹੋਏ ਨਿਜ ਕਰ ਮਹਿਲ ਪਛਾਣੀਏ ਨਦਰ ਕਰੇ ਮਲ ਮਲ ਧੋਏ ਬਿਨ ਗੁਰ ਮੈਲ ਨਾ ਉਤਰੇ ਬਿਨ ਹਰ ਕਿਉਂ ਘਰ ਬਾਸ ਇੱਕੋ ਸ਼ਬਦ ਵਿਚਾਰੀਏ ਅਵਰ ਤਿਆਗੈ ਆਸ ਨਾਨਕ ਦੇਖ ਦਿਖਾਈਏ ਹੋ ਸਦ ਬਲਿਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਭਾਏ ਕੱਲਰ ਕੇਰੀ ਕੰਧ ਜੋ ਐਨਸ ਕਿਰ ਢਹਿ ਪਾਏ ਬਿਨ ਸਾਬਦੈ ਸੁਖ ਨਾ ਥੀਏ ਪਿਰ ਬਿਨ ਦੁੱਖ ਨਾ ਜਾਏ ਮੁੰਦੇ ਪਿਰ ਬਿਨ ਕਿਆ ਸੀਗਾਰ ਦਾਰ ਘਰ ਢੋਈ ਨਾ ਲਹਿ ਦਰਗਹਿ ਝੂਠ ਖੁਆਰ ਰਹਾਓ ਆਪ ਸੁਜਾਣ ਨਾ ਭੁੱਲਈ ਸੱਚਾ ਵੱਡ ਕਿਰਸਾਨ ਪਹਿਲਾ ਧਰਤੀ ਸਾਧ ਕੈ ਸੱਚ ਨਾਮ ਦੇ ਦਾਨ ਨੌ ਨਿਧ ਉਪਜੈ ਨਾਮ ਏਕ ਤ ਕਰਮ ਪਵੈ ਨਿਸ਼ਾਨ ਗੁਰ ਕੋ ਜਾਣ ਨ ਜਾਣੇ ਕਿਆ ਤਿਸ ਚੱਜ ਚਾਰ ਅੰਦਲੇ ਨਾਮ ਵਿਸਾਰਿਆ ਮਨਮੁਖ ਅੰਧ ਗਬਾਰ ਆਵਣ ਜਾਣ ਨ ਚੁੱਕਈ ਮਰ ਜਨਮੈ ਹੋਏ ਖੁਆਰ ਚੰਦਨ ਮੋਲਣ ਆਇਆ ਕੁੰਗੂ ਮਾਂਗ ਸੰਧੂਰ ਚੋਆ ਚੰਦਨ ਬਹੁਕਣਾ ਪਾਨਾ ਨਾਲ ਕਪੂਰ ਜੇ ਧਨ ਕੰਤ ਨ ਭਾਵੀ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸੀਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀਏ ਕਿਉਂ ਸੋ ਹੈ ਗੁਰਦੁਆਰ ਨਾਨਕ ਧੰਨ ਸੁਹਾਗਣੀ
1: ਸ੍ਰੀ ਰਾਗ ਮਹੱਲਾ ਤੀਜਾ ਸੁਣੀ ਦੇ ਡਰਾਵਣੀ ਜਾਜੀ ਉਹ ਵਿੱਚੋਂ ਜਾਏ ਪਾਹੇ ਬੁਲੰਦੀ ਵਿੱਚ ਵੀ ਤੂੰ ਨਾਨਕ ਸਿਓ ਕਾਏ ਪੰਚੈ ਹੁਣੇ ਦੁੱਖ ਭਰੈ ਬਿਨਸੈ ਦੂਜੇ ਭਾਏ ਮੂੜੈ ਰਾਮ ਕਹੋ ਜਪੋ ਗੁਣ ਸਾਰ ਹਮੇ ਮਮਤਾ ਮੋਹਣੀ ਸਮੁੱਠੀ ਅਹੰਕਾਰ ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਲਕਾਰੇ ਲੱਗ ਦੁਬਦਾ ਲਾਗੇ ਪਚਮੋਏ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉਭਰੈ ਹੋਰ ਮੁੱਠੀ ਧੰਦੈ ਠੱਗ ਮੂਈ ਪ੍ਰੀਤ ਪ੍ਰਿਆ ਗਿਆ ਮੂਆ ਵੈਰ ਵਿਰੋਧ ਧੰਦਾ ਥੱਕਾ ਹੋ ਮੂਈ ਮਮਤਾ ਮਾਇਆ ਕ੍ਰੋਧ ਕਰਮ ਮਰੇ ਨਾ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮਤ ਪੱਲੇ ਪਾਏ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗੈ ਪੈਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਭਏ ਕੁਰਬ ਜਾਵੇ ਤੂਰ ਬਿਨ ਸਬਦੈ ਪਰਮਾਈਐ ਡੁਬਦਾ ਡੋਬੈ ਪੂਰ ਮਨ ਰੇ ਸਬਦ ਤਰੋ ਚਿੱਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮੈ ਆਵੈ ਜਾਏ ਰਹਾਉ ਤਨ ਸੁੱਚਾ ਸੋ ਆਖੀਐ ਜਿਸਮੈ ਸੱਚਾ ਨਾਉ ਭੈ ਸੱਚ ਰਾਤੀ ਦੇਹੁਰੀ ਜੇ ਵਾ ਸੱਚ ਸੁਆਉ ਸੱਚੀ ਨਦਰ ਨਿਹਾਲੀਐ ਬੜ ਨਾ ਪਾਵੈ ਤਾਉ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤ੍ਰੇ ਭਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮਹਿਲਾ ਨਾ ਥੀਐ ਸਬਦ ਰਥੈ ਪਤ ਹੋਏ ਇਹ ਮਨ ਸਾਚ ਸੰਤੋਖਿਆ ਨਦਰ ਕਰੈ ਤੇ ਸਮਾਹੇ ਪੰਚ ਭੂਤ ਸੱਚ ਪਹਿਰਤੈ ਜੋਤੀ ਜੋ ਪੰਚ ਭੂਤ ਸੱਚ ਪਹਿਰਤੈ ਜੋਤ ਸੱਚੀ ਮਨ ਮਾਹੇ ਨਾਨਕ ਔਗਣ ਵਿਸਰੈ ਗੁਰ ਰਾਖੈ ਪਤ ਤਾਹੈ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ ਇੱਕ ਆਵੈ ਇੱਕ ਜਾਵਹੀ ਪੂਰ ਪਰੈ ਅਹੰਕਾਰ ਮਨ ਹਟਮਤੀ ਬੁੱਢੀਐ ਗੁਰਮੁਖ ਸੱਚ ਸੋਤਾਰ ਗੁਰ ਬਿਨ ਕਿਉਂ ਤਰੀਐ ਸੁਖ ਹੋਏ ਜੋ ਭਾਵੈ ਤਿਉ ਰਾਖ ਤੂੰ ਮੈਂ ਅਵਰ ਨਾ ਦੂਜਾ ਕੋਏ ਰਹਾਉ आगै देखो डौ जलै पाशै हरियो अंगूर जिस ते उपजै तिस ते बिनसै घट घट सच भरपूर आपै मेल मलावई साचै महल हदूर साहे साहे तुझ समला कदे ना विसार्यो ज्यो ज्यो साहिब मन वसै गुरमुख अमृत पेयो मन तन तेरा तू धनी गर्भ निवार समेयो जिन ही जगत उपाया त्रे भवन कर आकार गुरमुख चानन जानिया मनमुख मुगद गुबार घट घट जोत निरंतरी बूझै गुरमत सार जिनी गुरमुख जानिया गुरमुख जिनी जानिया तिन कीचे साबास सच्चे से तीरल मिलै सच्चै गुण प्रगास नानक नाम संतोखिया जियो पिंड प्रभ पास श्री राग महला पहला सुन मन मित्र प्यारिया मिल वेला है एह जब लग जो बन सास है तब लग ए तन दे बिन गुण कामना वही टै टेरी तन खे मेरे मन लैला कर जाहे गुरमुख नाम समा सलाही है होमे निवरी पाहे रहाओ सुन सुन गंडन गंडी है लिख पढ़ बुझै पार तृष्णा हैनस अगली होमे रोग फिकार ओवे प्रवाहु अतोलवा गुरमत कीमत सार लख सियाणप जे करी लख स्यो प्रीत मिलाप बिन संगत साधना त्रापिया बिन नावै तूख संताप हर जप जेड़ै छुटिया गुरमुख चीने आप तन मन गुर पै विचया मंदी आसर नाल त्रे भवन खोज टंडोलिया गुरमुख खोज निहाल सतगुर मेल मिलाया नानक सो प्रभ नाल श्री राग महला पहला मरने की चिंता नहीं जीवन की नहीं आस तू सर्ब जिया प्रतपाल ही लिखै सास ग्रास अंतर गुरमुख तू वसै ज्यो पावै त्यो निरजास जीरे राम जपत मन मान अंतर लागी जल बुझी पाया गुरमुख ज्ञान रहाओ अंतर की गत जानिए गुर मिलिए संक उतार मोया जित कर जाइए तित जे वंदिया मरमार अनहद शब्द सुहावणै पाइए गुर विचार अनहद बाणी पाइए तै होमे होए बिनास सतगुर सेवे अपना सतगुर बाणे तास खड़ दरगै पहनाइए मुख हर नाम निवास जय देखा तै रब रहै शिव शक्ति का मेल त्रिहुगुण बंदी देहुरी जो आया सो जग सो खेल वे जोगी दुख विछड़ै मनमुख लहे न मेल मन बैरागी कर वसै सच पैराता होए ज्ञान महारस भोग वै बहुत भूख ना होए नानक ए मन मार मिल पी फिर दुख ना होए श्री राग महला पहला एहो मनो मूरख लोभिया लोभै लगा लोभान शब्द न पीजै सकता दुरमत आवन जान साधु सतगुर जी मिलै ता पाइए गुणी निदान मन रे होमै छूट गुमान हर गुर सरबर सेव तू पावै दरगै मान रहाओ राम नाम जप दिन सरात गुरमुख हर धन जान सब सुख हर रस भोगणै संत सभा मिल ज्ञान नित अहनस हर प्रभ सेवया सतगुर दिया नाम कूकर कूड़ कमाइय गुर निंदा पचे पचान भरमै भूला दुख कणो जम मार करै खुलहान मनमुख सुख न पाइय गुरमुख सुख सुभान ऐथै तंद पिटाइय सच लिखत परवान हर सज्जन गुरसेवदा गुर करणी प्रधान नानक नाम ना विसरै करम सच्चै निसान श्री राग महला पहला एक तिल प्यारा विसरै रोग वड्डा मन माहे क्यों दरगै पत पाइय जा हर ना वसै मन माहे गुर मिलिय सुख पाइय अगन मरै गुण माहै मान रे एहन सहार गुण सार जिन खिन पल नाम न विसरै ते जन विरलै संसार रहाओ ज्योति ज्योत मिलाइय सुरती सुरत संजोग हिंसा होमै गत गए नाहीं सहसा सोग गुरमुख जे सहार मन वसै तिस मिलै गुर संजोग काया कामण जे करी भोगै भोगण हार तिस सिहो निहो न की जई जो दिसै चलण हार गुरमुख रवै सुहागणी सो प्रभ सेज पतार ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ, ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਏ, ਨਾਨਕ ਸਤਿਗੁਰ ਮੀਤ ਕਰ ਸਚ ਪਾਵੈ ਦਰਗਹਿ ਜਾਏ। ਸ੍ਰੀ ਰਾਗ ਮਹੱਲਾ ਪਹਿਲਾ, ਹਰ ਹਰ ਜਪੋ ਪਿਆਰਿਆ, ਗੁਰਮਤ ਲਈ ਹਰ ਬੋਲ, ਮਨ ਸਚ ਕਸਵੱਟੀ ਲਾਈਐ, ਤੁਲੀਐ ਪੂਰੈ ਤੋਲ, ਕੀਮਤ ਕਿਨੇ ਨਾ ਪਾਈਐ, ਰਿਧ ਮਾਣਕ ਮੋਲ ਅਮੋਲ। ਭਾਈ ਰੇ ਹਰ ਹੀਰਾ ਗੁਰਮਾਹੇ, ਸਤਸੰਗਤ ਸਤਿਗੁਰ ਪਾਈਐ, ਅਹਿਨਸ ਸ਼ਬਦ ਸਲਾਹੇ ਰਹਾਉ। ਸੱਚ ਵੱਖਰ ਧਨ ਰਾਸ ਲੈ ਪਾਈਐ, ਗੁਰਪ੍ਰਸਾਦ ਪ੍ਰਗਾਸ, ਜਿਉ ਅਗਨ ਮਰੇ ਚਲ ਪਾਈਐ, ਤਿਉ ਤ੍ਰਿਸ਼ਨਾ ਦਾ ਸੰਦਾਸ, ਜਮ ਜੰਦਾਰ ਨਾ ਲਾਗੈ, ਉਹ ਭਉ ਜਲ ਤਰੇ ਤਰਾਸ। ਗੁਰਮੁਖ ਕੂੜ ਨਾ ਭਾਵਈ, ਸਚ ਰਤੈ ਸਚ ਭਾਈ, ਸਖਤ ਸਚ ਨਾ ਭਾਵਈ, ਕੂੜੈ ਕੂੜੀ ਪਾਏ, ਸਚ ਰਤੈ ਗੁਰਮੇਲੀਐ, ਸਚੈ ਸਚ ਸਮਾਏ। ਮਨ ਮੈਂ ਮਾਣਕ ਲਾਲ ਨਾਮ, ਰਤਨ ਪਦਾਰਥ ਹੀਰ, ਸਚ ਵਖਰ ਧਨ ਨਾਮ ਹੈ, ਘਟ ਘਟ ਗਹਿਰ ਗੰਭੀਰ, ਨਾਨਕ ਗੁਰਮੁਖ ਪਾਈਐ, ਦਇਆ ਕਰੈ ਹਰ ਹੀਰ। ਸ੍ਰੀ ਰਾਗ ਮਹੱਲਾ ਪਹਿਲਾ। ਪਰ ਮੈਂ ਪਾਹੇ ਨਾ ਵਿਜਵੈ, ਜੇ ਭਵੇ ਦਸੰਤਰ ਦੇਸ, ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ, ਹੋਰ ਕਿਤੇ ਭਗਤ ਨਾ ਹੋਵੈ ਬਿਨ ਸਤਿਗੁਰ ਕੈ ਉਪਦੇਸ਼। ਮਨ ਰੇ ਗੁਰਮੁਖ ਅਗਨ ਨਿਵਾਰ, ਗੁਰ ਕਾ ਕਹਿਆ ਮਨ ਵਸੈ, ਹੋ ਮੈਂ ਤ੍ਰਿਸ਼ਨਾ ਮਾਰ ਰਹਾਉ। ਮਨ ਮਾਣਕ ਨਿਰਮੋਲ ਹੈ, ਰਾਮ ਨਾਮ ਪਤ ਪਾਏ, ਮਿਲ ਸਤਸੰਗਤ ਹਰ ਪਾਈਐ, ਗੁਰਮੁਖ ਹਰ ਲਿਵ ਲਾਏ, ਆਪ ਗਿਆ ਸੁਖ ਪਾਇਆ, ਮਿਲ ਸਲਲ ਹੈ ਸਲਲ ਸਮਾਏ। ਜਿਨ ਹਰ ਹਰ ਨਾਮ ਨਾ ਚੇਤਿਓ, ਸੋ ਔਗਣ ਆਵੈ ਜਾਏ, ਜਿਸ ਸਤਿਗੁਰ ਪੁਰਖ ਨਾ ਭੇਟਿਓ, ਸੋ ਭਉ ਜਲ ਪਚੇ ਪਚਾਏ, ਇਹ ਮਾਣਕ ਜੀਉ ਨਿਰਮੋਲ ਹੈ, ਇਹ ਕੋਡੀ ਬਦਲੈ ਜਾਏ। ਜਿਨ੍ਹਾਂ ਸਤਿਗੁਰ ਰਸ ਮਿਲੈ, ਸੇ ਪੂਰੇ ਪ੍ਰਧਾਨ, ਗੁਰ ਮਿਲ ਭਉ ਜਲ ਲੰਘੀਐ, ਦਰਗਹਿ ਪਤ ਪ੍ਰਵਾਨ, ਨਾਨਕ ਤੇ ਮੁਖ ਉਜਲੈ, ਧੁਨ ਉਪਜੈ ਸਬਦ ਨਿਸ਼ਾਨ। ਸ੍ਰੀ ਰਾਗ ਮਹੱਲਾ ਪਹਿਲਾ। ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸਮਾਲ, ਤੈਸੀ ਵਸਤ ਵਸਾਹੀ ਹੈ, ਜੈਸੀ ਨਿਭੈ ਨਾਲ, ਅੱਗੈ ਸਾਹੋ ਸੁਜਾਣ ਹੈ, ਲੈਸੀ ਵਸਤ ਸਮਾਲ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚੱਲੋ, ਸਹੁ ਦੇਖੈ ਪਤਿਆਏ ਰਹਾਉ। ਜਿੰਨਾ ਰਾਸ ਨਾ ਸੱਚ ਹੈ, ਕਿਉਂ ਤਿੰਨਾ ਸੁਖ ਹੋਏ, ਖੋਟੇ ਵਣਜ ਵਣਨ ਜੀਐ, ਮਨ ਤਨ ਖੋਟਾ ਹੋਏ, ਫਾਹੀ ਫਾਥੈ ਮਿਰਗ ਜਿਉਂ, ਦੁੱਖ ਘਣੋ ਨਿਤ ਰੋਏ। ਖੋਟੈ ਪੁੱਤੈ ਨਾ ਪਵੈ, ਤਿੰਨ ਹਰ ਗੁਰ ਦਰਸਨਾ ਹੋਏ, ਖੋਟੈ ਜਾਤ ਨਾ ਪਤ ਹੈ, ਖੋਟ ਨਸੀ ਜਸ ਕੋਏ, ਖੋਟੈ ਖੋਟ ਕਮਾਵਣਾ, ਆਏ ਗਿਆ ਪਤ ਖੋਏ। ਨਾਨਕ ਮਨ ਸਮਝਾਈਐ, ਗੁਰ ਕੈ ਸ਼ਬਦ ਸਲਾਹਾ, ਰਾਮ ਨਾਮ ਰੰਗ ਰਤਿਆ, ਭਾਰ ਨਾ ਪਰਮ ਤਿਨਾਹਾ, ਹਰ ਜਪਲਾਹਾ ਗਲਾ ਨਿਰਭਉ ਹਰ ਮਨ ਮਾਹਾ। ਸ੍ਰੀ ਰਾਗ ਮਹੱਲਾ ਪਹਿਲਾ। ਘਰ ਦੂਜਾ ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ, ਪੱਪਣ ਕੇਰੈ ਪਤ ਜਿਉਂ, ਢਾਲ ਟੁਲ ਜੁੰਮਣ ਹਾਰ। ਰੰਗ ਮਾਣ ਲੈ ਪਿਆਰਿਆ, ਜਾ ਜੋਬਨ ਨੌ ਹੁਲਾ, ਦਿਨ ਥੋੜੜੈ ਥੱਕੈ ਭਇਆ ਪੁਰਾਣਾ ਚੋਲਾ ਰਹਾਉ। ਸੱਜਣ ਮੇਰੇ ਰੰਗ ਲੈ, ਜਾਏ ਸੁੱਤੈ ਜੀ ਰਾਣ, ਹੰਬੀ ਵੰਜਾ ਡੁੰਮਣੀ, ਰੋਵਾਂ ਚੀਣੀ ਬਾਣ। ਕੀ ਨਾ ਸੁਣੈ ਹੀ ਗੋਰੀਐ, ਆਪਣ ਕੰਨੀ ਸੋਏ, ਲੱਗੀ ਆਵੈ ਸਾਹੁਰੈ ਨਿਤ ਨਾ ਪਈਐ ਹੋਏ। ਨਾਨਕ ਸੁੱਤੀ ਪਈਐ ਜਾਣ ਵਰਤੀ ਸੰਨ, ਗੁਣਾ ਗਵਾਈ ਗੰਠੜੀ, ਅਵਗੁਣ ਚੱਲੀ ਬੰਨ। ਸ੍ਰੀ ਰਾਗ ਮਹੱਲਾ ਪਹਿਲਾ। ਘਰ ਦੂਜਾ ਦੂਜਾ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੈ ਚੋਲੜਾ, ਆਪੇ ਸੇਜ ਪਤਾਰ। ਰੰਗ ਰਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ ਰਹਾਉ। ਆਪੇ ਮਾਸ਼ੀ ਮਸ਼ੋਲੀ, ਆਪੇ ਪਾਣੀ ਜਾਲ, ਆਪੇ ਜਾਲ ਮਨ ਕੜਾ, ਆਪੇ ਅੰਦਰ ਲਾਲ। ਆਪੇ ਬਹੁ ਬਿਦਰੰਗਲਾ, ਸਖੀਐ ਮੇਰਾ ਲਾਲ, ਨਿਤਰ ਵੈ ਸੁਹਾਗਣੀ, ਦੇਖ ਹਮਾਰਾ ਹਾਲ। ਪ੍ਰਣ ਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ ਕਵੀਆ ਤੂੰ ਹੈ, ਆਪੇ ਵੇਖ ਵਿਗਸ। ਸ੍ਰੀ ਰਾਗ ਮਹੱਲਾ ਪਹਿਲਾ। ਘਰ ਤੀਜਾ। ਇਹੋ ਤਨ ਧਰਤੀ ਬੀਜ ਕਰਮਾ ਕਰੋ, ਸਲਲ ਅਪਾਓ ਸਾਰੰਗ ਪਾਣੀ, ਮਨ ਕਿਰਸਾਨ ਹਰ ਹਿਰਦੈ ਜਮਾਇ ਲੈ, ਇਹੋ ਪਾਵਸ ਪਦ ਨਿਰਬਾਣੀ। काहे गर्भ समूढ़े आया पित सुतो सगल कालत्र माता तेरे होए ना अंत सखाया रहाओ। बिखे बेकार दुष्ट किरखा करे इन तज आत्मे होए त्याई जप तप संजम होए जब राखे कमल बिकसे मद आश्रमाई। बीस सप्ताह रो बास रो संग्रह तीन खोड़ा नित काल सार है दस अठार मैं अपरम प्रोचिन कह नानक इव एक तार है। श्री राग महला पहला कर तीजा अमल कर धरती बीज शब्दो कर सच की आप नित देह पानी होय किसान इमान जमाय ले पिस्त दो चक मूड़ इव जानी। मत जान सह गली पाया माल कै माने रूप की सुबा इत विधि जन्म गवाया रहाओ। ऐब तन चिकड़ो एह मन मीड़को कमल की सार नहीं मूल पाई पौर उस्ताद नित भाख्या बोलै क्यों बुझै जा नह बुझाई। आखण सुनना पौन की बाणी ए मन रत्ता माया खसम की नदर दिले पिसंद जिन्नी करे एक त्याया। तेह कर रखै पंज कर साथी नाउ सतान मत कट जाई नानक आखै राहे पै चलना माल धन कितकू संजयाही। श्री राग महला पहला कर चौथा सोई मौला जिन जग मौलिया हरिया किया संसारो आप खाक जिन बंद रहाई धन सिरजनहारो। मरना मुला मरना पी करतारो डरना रहाओ ता तू मुला ता तू काजी जाने नाम खुदाई जे बो तेरा पढ़िया होवे को रहे ना परिये पाई। सोई काजी जिने आप तजया एक नाम किया आधारो है पी होसी जाए ना जासी सच्चा सिरजनहारो। पंज वक्त निवाज गुजारे पढ़े कुताइक तेब कुराना नानक आखे गोरसते रहे पीना खाना। श्री राग महला पहला कर चौथा एक स्वान दो स्वानी नाल पलकै पौकै सदा बयाल कूड़ छुरा मुठा मुरदार धन रूप रहा करतार। मैं पत की पंद न करनी की कार हो बिगड़े रूप रहा बिकराल तेरा एक नाम तारे संसार। मैं एहा आस एहो आधार रहाओ। मुख निंदा आखा दिन रात पर कर जो ही नीच सनात काम क्रोध तन वसे चंडाल धन रूप रहा करतार। फाही सुरत मलुकी वेस हो ठगवाड़ा ठगी देस खरा स्याणा बहुता पार धन रूप रहा करतार। श्री राग महला पहला कर चौथा एका सुरत जिते है जी सुरत विहूणा कोई ना की जेही सुरत तिहा तिन राहो लिखा इको आवो जाहो। काहे जी करे चतुराई लेवै देवै टिल ना पाई रहाओ। तेरे जी जिया का तो है कितको साहिब आवै रोह जे तू साहिब आवै रोह ओ तेरा ओ तू ना का तेरे ओह। असी बोल बिगाड़ बिगाड़ै बोल तू नदरी अंदर तोलै तोल जै करनी तै पूरी मत करनी बाजों कटै कट। प्राणवित नानक ज्ञानी कैसा होए आप पछाणै बूझै सोए गुरप्रसाद करे विचार सो ज्ञानी दरगै प्रवान। श्री राग महला पहला कर चौथा तू दरियाओ दाना बिना मैं मछली कैसे अंत लहा जय जय देखा तह तह तू है तुझते निकसी फूट मरा। ना जाना मेओ ना जाना चाली जा दुख लागै ता तुझे संभाली रहाओ। तू भरपूर जान्या मैं दूर जो किश करी सो तेरे हदूर तू देखै हो मुकर पाओ तेरे कम ना तेरे नाए। जिता दे तिता हो खाओ ब्यादर नाही कैदर जाओ नानक एक कहे अरदास जियो पिंड सब तेरे पास। आपे नेड़ै दूर आपे ही आपे मंज मयानो आपे वेखै सुने आपे ही कुदरत करे जहानो। जो तिस भावै नानका हुक्म सोई परवानो। श्री राग महला पहला कर चौथा ਕੀਤਾ ਕਹਾਂ ਕਰੇ ਮਨ ਮਾਨ, ਦੇਵਣ ਹਾਰੈ ਕੈ ਹੱਥ ਦਾਨ, ਭਾਵੇਂ ਦੇਈ ਨਾ ਦੇਈ ਸੋਏ, ਕੀਤੇ ਕੇ ਕਹੀਏ ਕਿਆ ਹੋਏ। ਆਪੇ ਸੱਚ ਭਾਵੇ ਤੇ ਸੱਚ, ਅੰਧਾ ਕੱਚਾ ਕੱਚ ਨੇ ਕੱਚ ਰਹਾਉ। ਜਾ ਕੇ ਰੁੱਖ ਬਿਰਖ ਆਰਾਉ, ਜਿਹੀ ਧਾਤ ਤਿਹਾ ਤਿਨ ਨਾਉ, ਫੁੱਲ ਪਾਉ ਫਲ ਲਿਖਿਆ ਪਾਏ, ਆਪ ਬੀਜ ਆਪੇ ਹੀ ਖਾਏ। ਕੱਚੀ ਕੰਧ ਕੱਚਾ ਵਿਚਰਾਚ, ਅਤਮਤ ਅਲੂਣੀ ਫਿੱਕਾ ਸਾਦ, ਨਾਨਕ ਆਣੈ ਆਵੈ ਰਾਸ, ਵਿਣ ਨਾਵੈ ਨਾਹੀ ਸਾਬਾਸ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਪੰਜਵਾਂ। ਅਸ਼ਲ ਸ਼ਲਾਈ ਨਹਿ ਸ਼ਲੈ, ਨਹਿ ਘਾਉ ਕਟਾਰਾ ਕਰ ਸਕੈ, ਜਿਉ ਸਾਹਿਬ ਰਾਖੈ ਤਿਉ ਰਹੈ, ਇਸ ਲੋਭੀ ਕਾ ਜੀਉ ਟਲ ਪਲ।
2: ਜਾਣੀ ਵਾਹਿਗੁਰੂ ਗੋਬਾਰ ਅਸਥਰ ਕਰਤਾ ਦੇਖੀਏ, ਹੋਰ ਕੀਤੀ ਆਵੇ ਜਾਏ ਆਪੇ ਨਿਰਮਲ, ਏਕ ਤੂੰ ਹੋਰ ਧੰਦੀ ਬੰਦੇ ਪਾਏ, ਗੋਰਾ ਕੇ ਸਿਵ ਬਰੈ ਸਾਚੇ ਸਿਉ ਲਿਵ ਲਾਏ, ਹਰ ਜੀਉ ਸ਼ਬਦ ਪਛਾਣੀਐ, ਸਾਚ ਰਤੇ ਗੁਰਵਾਕ, ਤਿਤ ਤਨ ਮੈਲ ਨ ਲਾਗਈ, ਸੱਚ ਕਰ ਜਿਸ ਉਤਾਗ, ਨਦਰ ਕਰੇ ਸੱਚ ਪਾਈਐ, ਬਿਨ ਨਾਵੈ ਕਿਆ ਸਾਖ, ਜਿਨੀ ਸੱਚ ਪਛਾਣਿਆ, ਸੇ ਸੁਖੀਏ ਜੁਗ ਚਾਰ, ਹਉਮੈ ਤਰਸਨਾ ਮਾਰ ਕੈ ਸੱਚ ਰੱਖਿਆ ਉਰ ਤਾਰ, ਜਗ ਮੈਂ ਲਹਾਏ ਕ ਨਾਮ, ਪਾਈਏ ਗੁਰ ਵਿਚਾਰ, ਸੱਚ ਵਕਰ ਲਾਦੀਐ, ਲਾਭ ਸਦਾ ਸੱਚ ਰਾਸ, ਸੱਚੀ ਨਿਰਗੈ ਬੈਸੀ ਭਗਤ ਸੱਚੀ ਅਰਦਾਸ, ਪਤ ਸਿਉ ਲੇਖਾ ਨਿਬੜੇ ਰਾਮ ਨਾਮ ਪ੍ਰਗਾਸ, ਉੱਚੋ ਉੱਚਾ ਆਖੀਐ ਕਹੋ ਨਾ ਦੇਖਿਆ ਜਾਏ, ਜਹ ਦੇਖਾ ਤੈ ਇੱਕ ਤੂੰ ਸਤ ਗੁਰ ਦੀਆ ਦੇਖਾਏ, ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ। ਸਲਾਗ ਮਹੱਲਾ ਪਹਿਲਾ, ਮਛਲੀ ਜਾਲ ਨ ਜਾਣਿਆ, ਸਰ ਖਾਰਾ ਅਸ ਗਾਹੋ, ਅਤਿ ਸਿਆਣੀ ਸੋਹਣੀ ਕਿਉਂਕਿ ਥੋਵੇ ਸਾਹ, ਕੀਤੇ ਕਾਰਨ ਪਾਕੜੀ ਕਾਲ ਟਲੈ ਸਿਰਾਹੋ, ਭਾਈ ਰੇ ਇਉਂ ਸਿਰਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸਾ, ਪਵੇ ਅਚਿੰਤਾ ਜਾਲ ਰਹਾਓ, ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਅਫਾਰ, ਸੱਚ ਰਤੇ ਸਿਉ ਬਰੈ ਦੁਬਦਾ ਛੋਟ ਵਿਕਾਰ, ਆਉ ਤਿਨ ਕੇ ਬਲਿਹਾਰ ਨੇ ਦਰ ਸੱਚੈ ਸੱਚਿਆਰ, ਸੀ ਚਾਨੈ ਜਿਉਂ ਪੰਖੀਆਂ ਜਾਲੀ ਬਦ ਕਹਾਤ, ਗੋਰਾ ਕੇ ਸਿਉ ਬਰੈ ਹੋਰ ਫਾਤਹਿ ਚੋ ਗਏ ਸਾਥ, ਬਿਰਨਾਵੇ ਚੁਣ ਸੁਟੀਐ ਕੋਈ ਨਾ ਸੰਗੀ ਸਾਥ, ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ, ਜਿੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ, ਮਨ ਮੁੱਖ ਸੂਚੇ ਜਾਣੀਐ ਗੁਰਮੁਖ ਜਿੰਨਾ ਗਿਆਨ, ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ, ਸਾਜਨ ਮਿਲੈ ਸੁਖ ਪਾਇਆ, ਜਮਦੂਤ ਮੋਏ ਬਿਖ ਖਾਏ, ਨਾਵੇ ਅੰਦਰ ਹੋ ਵਸਾਂ ਨੌ ਵਸੇ ਮੰਨਿਆਏ, ਵਾਹਿਗੁਰੂ ਗੋਬਰ ਹੈ ਬਿਨ ਸਭ ਦੇ ਬੂਝ ਨ ਪਾਏ, ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵ ਲਾਏ, ਤਿੱਥੇ ਕਾਲ ਨਾ ਸੰਚਰੈ ਜੋਤੀ ਜੋਤ ਸਮਾਏ, ਤੂੰ ਹੈ ਸਾਜਨ ਤੂੰ ਸੋ ਜਾਣ, ਤੂੰ ਆਪੇ ਮੇਲਣਹਾਰ, ਗੁਰਸਭ ਦੀ ਸਲਾਹੀਏ ਅੰਤ ਨ ਪਾਰਾ ਵਾਰ, ਤਿੱਥੇ ਕਾਲ ਨ ਅਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ, ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਹੇ, ਹੁਕਮੀ ਕਾਲੇ ਵਸ ਹੈ ਹੁਕਮੀ ਸਾਚ ਸਮਾਏ, ਨਾਨਕ ਜੋਤਿ ਸੁਭਾਵੇ ਸੋਤੀਏ, ਇਨ ਜਨਤਾ ਵਸ ਕਿਸ ਨਾਇ। ਸਰਾਗ ਮਹੱਲਾ ਪਹਿਲਾ, ਮਨ ਜੂਠੇ ਤਨ ਜੂਠ ਹੈ, ਜੇ ਵਹ ਜੂਠੀ ਹੋਏ ਮੁਖ ਝੂਠੇ, ਝੂਠ ਬੋਲਣਾ ਕਿਉਂ ਕਰ ਸੂਚਾ ਹੋਏ, ਬਿਨ ਅਬ ਸ਼ਬਦ ਨਾ ਮਾਂਜੀਐ ਸੱਚੇ ਤੇ ਸੱਚ ਹੋਏ, ਮੁੰਦੇ ਗੁਣਹੀਣੀ ਸੁਖ ਕੇ।

0: परम सत्कार योग गुरु की साजी निवाजी गुरु प्यारी गुरु रूप गुरु खालसा साध संगत जी सारे गज वज के फतेह बुलाओ जी। वाहिगुरु जी का खालसा वाहिगुरु जी की फतेह। जुगो जुगे अटल चावर तखत छत्र दे मालक गुरता गद्दी ते सुभायमान जागदी जोत तन तन साहिब श्री गुरु ग्रंथ साहिब महाराज जी ने बड़ी अपार कृपा रहमत बख्शिश की है जो अज इस पावन दरबार दे विच दो परिवारों का सुमेल होण जा रहा है। ऐस खुशी दे मौके ते दास खालसा दी बन सोसाइटी गुरद्वारा साहिब सुख सागर दे समूह सेवादारा वालों आप दूर नेड़े आए हुए सारे पतवंत सज्जणा दा तहे दिलो धन्नवाद अते निघा जी होया कर रहा है। On behalf of Khalsa Diwan Society, Gurdwara Sahib Sukh Sagar, I would like to warmly welcome each one of you who came here all the way to bless this beautiful couple who is now sitting in front of Shri Guru Granth Sahib Maharaj. Thank you so much everybody for coming here, for being here today as you witness two souls being one in the presence of our eternal Guru. Sath Sangat Ji, sab to pehla jaruri benti hai, apne jo niji vichar ne, gallan baatan ne, कृपा करके उन्होंने संकोचन की कृपालता करो, चुप का दान बख्शिश करो, अपनी सुरत अपना ध्यान शब्द दे विच जोड़न दा यतन करना है। जिथे असी सतगुरां दे चरणां विच सुभाग जोड़ी दे आने वाले भविख दे लई अरदास बेनती करनी है, उत्थे ही अपनी झोलियां विच असी सतगुरां पासों खुशियां ते खेणे दे नाल भर के लिजाणियां ने। इस करके जिन्हां गुरमुखां नूं बाणी पढ़दी आउंदी है जां बाणी कंठ है ਉਹ ਵੀ ਨਾਲ ਨਾਲ ਗੁਰਬਾਣੀ ਦੇ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ, ਆਪ ਜੀ ਫੋਲੋ ਕਰ ਸਕਦੇ ਹੋ। ਆਓ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਸਾਹਿਬ ਜੀ ਨੇ ਸਨਮੁੱਖ ਰੱਖ ਰਿਹਾ। ਕਾਕਾ ਜੀ ਜਪਨਜੋਤ ਸਿੰਘ ਮਾਂਗਟ, ਸਪੁੱਤਰ ਸਰਦਾਰ ਜਗਦੀਪ ਸਿੰਘ ਜੀ ਮਾਂਗਟ ਅਤੇ ਮਾਤਾ ਜੀ ਭਗਵੰਤ ਕੌਰ ਮਾਂਗਟ, ਪਰਿਵਾਰ ਜਲੰਧਰ ਪੰਜਾਬ ਤੋਂ ਬਿਲੋਂਗ ਕਰਦਾ ਅਤੇ ਇਸ ਵਕਤ ਇਹ ਪਰਿਵਾਰ ਸਰੀ ਬੀਸੀ ਦਾ ਨਿਵਾਸੀ ਹੈ। ਜਪਨਜੋਤ ਸਿੰਘ ਦੇ ਦਾਦਾ ਜੀ ਦਾ ਨਾਮ ਸਰਦਾਰ ਮੋਹਿੰਦਰ ਸਿੰਘ ਜੀ ਮਾਂਗਟ, ਇਹਨਾਂ ਦੀ ਦਾਦੀ ਜੀ ਮਾਤਾ ਅਮਰਜੀਤ ਕੌਰ ਮਾਂਗਟ ਹਨ। ਇਹਨਾਂ ਦੇ ਨਾਨਾ ਜੀ ਸਰਦਾਰ ਸੂਰਤ ਸਿੰਘ ਜੀ ਸੰਧੂ ਅਤੇ ਨਾਨੀ ਜੀ ਦਾ ਨਾਮ ਮਾਤਾ ਸਰਬਜੀਤ ਕੌਰ ਸੰਧੂ ਹੈ। ਇਹ ਸੀ ਲੜਕਾ ਪਰਿਵਾਰ। ਕਮਿੰਗ ਟੂ ਦ ਬ੍ਰਾਈਡ, ਬੀਬਾ ਜੀ ਸਿਮਰਨਜੋਤ ਕੌਰ, ਸਪੁੱਤਰੀ ਸਰਦਾਰ ਗੁਰਵਿੰਦਰ ਸਿੰਘ ਜੀ ਅਤੇ ਮਾਤਾ ਜੀ ਅਮਨਪ੍ਰੀਤ ਕੌਰ, ਪਰਿਵਾਰ ਜਲੰਧਰ ਪੰਜਾਬ ਤੋਂ ਹੀ ਬਿਲੋਂਗ ਕਰਦਾ ਅਤੇ ਇਸ ਵਕਤ ਇਹ ਪਰਿਵਾਰ ਵੀ ਸਰੀ ਬੀਸੀ ਦਾ ਹੀ ਨਿਵਾਸੀ ਹੈ। ਸਿਮਰਨਜੋਤ ਕੌਰ ਦੇ ਦਾਦਾ ਜੀ ਸਰਦਾਰ ਗੁਰਚਰਨ ਸਿੰਘ ਜੀ ਅਤੇ ਦਾਦੀ ਜੀ ਦਾ ਨਾਮ ਮਾਤਾ ਕੁਲਦੀਪ ਕੌਰ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਹਰਨੂਪ ਸਿੰਘ ਜੀ ਅਤੇ ਨਾਨੀ ਜੀ ਮਾਤਾ ਸਤਵੰਤ ਕੌਰ ਹਨ। ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ ਜਿਸ ਵਿੱਚ ਕੇਵਲ ਸੁਭਾਗ ਜੋੜੀ ਜਪਨਜੋਤ ਸਿੰਘ, ਸਿਮਰਨਜੋਤ ਕੌਰ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਹਾਜ਼ਰੀ ਲਵਾਉਣਗੇ। ਬਾਕੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਆਪਣੇ ਆਪਣੇ ਸਥਾਨਾਂ 'ਤੇ ਕਿਰਪਾ ਕਰਕੇ ਸਜੇ ਰਹੋ। ਸਮਗਰਾਸਕ ਜਪਨਜੋਤ, ਸਿਮਰਨਜੋਤ ਕੌਰ ਐਂਡ ਦ ਪੇਰੈਂਟਸ, ਵੇਅਰਐਵਰ ਦੇ ਸਿਟਿੰਗ, ਪਲੀਜ਼ ਸਟੈਂਡ ਅਪ ਫੋਰ ਦੀ ਅਰਦਾਸ। ਜਿੱਥੇ ਜਿੱਥੇ ਬੈਠੇ ਹੋ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਸਾਵਧਾਨ ਹੋ ਜਾਣ। ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁਖ ਸਾਗਰ, ਉਪਰੰਤ ਸਤਿਗੁਰਾਂ ਦਾ ਮੁੱਖ ਵਾਕ ਗਿਆਨੀ ਸੁਰਿੰਦਰ ਸਿੰਘ ਜੀ ਆਪ ਜੀ ਨੂੰ ਸਰਵਨ ਕਰਾਉਣਗੇ। ਆਓ ਪ੍ਰੇਮ ਸਾਹਿਤ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰਬਾਬਰਾ ਗੁਰਮੁਖੀ ਹਰ ਪਾਇਆ ਗਿਆਨ ਦੀਦਾ ਕਟਿਆ ਗੁਰ ਗਿਆਨ ਬੇਨਸ਼ਿਆ ਅਮਰੋ ਗਿਆ ਦੁਖਲਾਸਾ ਆਪ ਆਪ ਹੈ ਗੁਰਮਤ ਖਾਧਾ ਕਰ ਬੁੱਧ ਪਰ ਪਾਇਆ ਬਣਾ ਜੀ ਨਾ ਕਦੇ ਮਰ ਨਾ ਗੁਰਮੁਖੀ ਹਰ ਪਾਇਆ ਹਰ ਜੋਤੀ ਮੇਰੇ ਬਾਬਲਾ ਹਰ ਜਨ ਮਿਲ ਜਾਣ ਦੀ ਸੁਹੰਦੀ ਜੜੇ ਹਰੀ ਜਾਂਦੀ ਜੜੇ ਹਰੀ ਜਾਂਦੀ ਜਨਮ ਤੈਨਾ ਗੁਰਮੁਖੀ ਜੀ ਦਾ ਮੰਜਣ ਬਚਾਇਆ ਬਰਖ ਨੰਦੀ ਹੈ ਸਾਹ ਤੁਸੀਂ ਮੇਰੇ ਬਾਬਲਾ ਹਾਂ ਜਨਮਲ ਜਨ ਸੁਨ ਮੇਰੇ ਬਾਬਲਾ ਹਰ ਦੇਵ ਦਾਨ ਮੈਂ ਲਾਜੋ ਆ ਕਪੜੇ ਵਾਲੀ ਕਾ ਦੇਵੋ ਈਸ਼ਵਰ ਮੇਰਾ ਕਾਜੋ ਹਰ ਭਗਤੀ ਕਾਜੋ ਲਾ ਗੌਰ ਜਦੋਂ ਦਾਨ ਦਿਵਾਇਆ ਅਖੰਡ ਬਰਾ ਹੋਈ ਉਦਾਨ ਲਹਿਰ ਲਾਇਆ ਹੋਰ ਮਨ ਮੁਖਦਾ ਜੀ ਰੱਖ ਦੇ ਦਿਖਾ ਲੈ ਜੋ ਕੂੜਾ ਕਰ ਕਰ ਭਜੋ ਜੁਗੈ ਜੁਗੋ ਜੁਗ ਜੁਗੈ ਜੁਗੋ ਸਾਧ ਪੀੜੀ ਗੁਰੂ ਚਲਨ ਰਾਮ ਰਾਮ ਮੇਰੇ ਬਾਬਲਾ ਫਿਰ ਮੇਰੇ ਧਨ ਵੇਲ ਵਧੰਦੀ ਮਹਲਾ ਪੰਜ ਪਾਤਸ਼ਾਹ ਦੇ ਓੰਕਾਰ ਸਤਿਗੁਰ ਵਰਤਾ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭਰਮ ਜਾਲੇ ਮਨ ਪਿਆਰਾ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਾ ਜੀ ਉਹ ਮਿੱਤਰਾ ਵਿਖ ਸਾਗਰ ਸੰਸਾਰੇ ਸਰਨ ਕਮਲ ਕਾਰ ਬੋਹਿਤ ਕਰਤੇ ਸਹਿਸਾ ਦੁਖ ਨਾ ਵਿਆਪੈ ਗੁਰਪੂਰਾ ਭੇਟੈ ਵਡਭਾਗੀ ਆਠ ਪਹਿਰ ਪ੍ਰਭ ਜਾਪੈ ਆਜਵਾਦੀ ਸੇਵਕ ਸੁਆਮੀ ਭਗਤਾਂ ਨਾਮ ਆਧਾਰੇ
2: ਵਾਹਿਗੁਰੂ ਪ੍ਰੀਤਮ
1: ਬਿਨ ਹਰ ਝੂਠ ਪਸਾਰੇ ਮਨ ਪਿਆਰਾ ਜੀ ਮਿੱਤਰਾ ਹਰ ਲਦੇ ਕੇ ਪਸਵਲੀ
2: ਧਰਨ ਸੁਵੰਨੀ
1: ਪਿਆਰਿਆ ਜੀ ਮਿੱਤਰਾ ਹਰ ਦਰ ਨ ਚਲ ਮਲੀ
2: ਹਰ ਪ੍ਰੇਮ ਪੁਰਖ ਮਨ ਉਠਾ
1: ਤਹਿ ਜਨਮ ਨਾ ਮਰਨ ਨਾ ਆਵਣ ਜਾਣਾ
2: ਸਭੇ ਕਾਜ ਸੋਹੇ ਲੜੇ ਥੀਏ
1: ਜਮਦੂਤਾ ਕਾਚੂ ਨਾ ਚਲੇ
2: ਗੁਰੂ ਨਾਨਕ ਸਤਿਗੁਰ ਤੁਠਾ
1: ਨਾਨਕ ਜਗਦੇ ਮਨ ਪ੍ਰੀਤ ਮਹਰਲ ਦੇ ਖੇਪ ਜਬਲੀ

0: ਵਿਚਾਰੀਐ ਗੁਣਵੰਤ
1: ਨਾਨਕ ਸਤਿਗੁਰਬਾਣ
0: ਮਨ ਵਾਂਝਤ ਫਲ ਦੇਤ ਹੈ।
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ। ਅਨਾਥ ਖਿਨਾਤੇ
2: ਸਰਬ
0: ਕੀ ਜਨਮ ਨਾਹਾਰੀ
2: ਸੁਭਾਗ ਜੋੜੀ ਨੇ ਸੰਬੋਧਨ
0: ਹੋਵੇਗਾ
2: ਏਕ ਜੋਤ ਦੋਈ ਮੂਰਤੀ ਤਾਂ ਕਰ ਕਹੀ ਸੋ
0: ਬਿਸ਼ਰਾਮ
2: ਆਜਾ ਲਗਤੀ ਜੀਵ ਤੇ ਜਿਉ ਤਤ
0: ਮਾਨ ਤਾਨੇ
2: ਰਿਗਾਰਡ ਟੂ ਪੀਪਲ ਸਿਟਿੰਗ ਟੁਗੇਦਰ ਐਜ਼ ਅ ਕਪਲ
0: ਰਬ ਨਾਮ
2: ਫੋਰ ਦੈਟ ਇਜ਼ ਅ ਕ੍ਰਾਈਟੇਰੀਆ ਵਿਚ ਇਜ਼ ਏਕ ਜੋਤ ਦੋਈ ਮੂਰਤੀ
0: ਜੀਵ ਤੇ
2: ਸਰੀਰ ਭਾਵੇਂ ਵੱਖ ਰਹੇ
0: ਮਾਨ ਵੀ ਕਾ ਜਾਨੇ ਆ ਬਿਗਰ ਬਰ ਗੋਪਾਲ ਬ੍ਰਹਮ ਮੇਰੇ
2: ਟੂ ਬਾਡੀਜ਼ ਬਟ ਵਨ ਸੋਲ ਵਿਚ ਮੀਨਸ ਯੋਰ ਐਕਸ਼ਨਸ ਯੋਰ ਥੌਟਸ ਯੋਰ ਡਿਸੀਜਨਸ ਦੇ ਆਲਸੋ ਰੈਜ਼ੋਨੇਟ
0: ਆਨੰਦ
2: ਐਂਡ ਟੁਡੇ ਯੂ ਬੋਥ ਆਰ ਹੋਲਡਿੰਗ ਦ ਪਲ ਇਨ ਫਰੰਟ ਆਫ ਗੁਰੂ ਸਾਹਿਬ ਇਨ ਫਰੰਟ ਆਫ ਯੋਰ ਲਵਡ ਵਨਸ
0: ਮਾਨ ਅੰਦਰ ਦੀ
2: ਇਟ ਹੈਜ਼ ਅ ਡੀਪ ਮੀਨਿੰਗ
0: ਬਿਹਾਈਂਡ ਇਟ ਇੱਕ ਤਿਲ ਨਹੀਂ ਵਿੱਚ
2: ਦੇ ਪ੍ਰਾਣਾ ਦਾ ਹਾਰਾ ਜੇ ਬੋਥ ਆਰ ਮੇਕਿੰਗ ਟੁਡੇ
0: ਜਬ ਨਾਨਕ ਦੀ
2: ਵੀ ਆਰ ਗੋਇੰ ਸਟੇ ਟੁਗੇਦਰ ਫॉर द ਰੈਸਟ ਆਫ ਆਰ ਲਾਈਫਸ ਵੀ ਆਰ ਪੁਟਿੰਗ ਆਵਰ ਬੈਸਟ ਐਫਰਟਸ ਟੂ ਮੇਕ ਥਿੰਗਸ ਵਰਕ
0: ਆਪੀ ਆਪ
2: ਯੂ ਪ੍ਰੋਮਿਸਿੰਗ ਟੁਡੇ ਦੈਟ ਆਈ ਵਿਲ ਬਿਕਮ ਦ ਬੈਸਟ ਵਰਜ਼ਨ ਆਫ ਮਾਈਸੈਲਫ ਫॉर ਮਾਈ ਗੋਡ
0: ਆਪ ਸੁਣੇ ਹੋਏ
2: ਥਿਸ ਇਜ਼ ਅ ਕਮਿਟਮੈਂਟ that I will stay loyal to my partner for the rest of my life and I'm willing to take Japanjot Singh or Simranjot Kaur as my lifelong partner. I hope you both understand this. So, hun main binti karunga Sardar Gurvinder Singh
0: bhai
2: sab ji agge aunge ate palle di jo rasam hai ada karnge palle da shabd aap sab sangtan nu sarvan karwa rahe ne bhai sahab bhai Kamaljeet Singh ji Rababi Hazuri Ji ke jatha Sachkhand Sri Harmandir Sahib se Darbar Sahib ਆਓ ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: So now, you both had made your promises, so there is no looking back now. Agaha kutrag, ichha phir na mod. So our satsang jo hai lama di maryada prarambh ho rahi hai. Sab to pehla, gyani ji pehli lab da paath, aap ji sarvan karaunge. Bade dhyan de naal, prem de naal, ekagrata de naal, paath sarvan karna hai. ਜਦੋਂ ਨਾਨਕ ਪਦ ਆਏਗਾ ਜਦ ਗਿਆਨੀ ਜੀ ਪਹਿਲੀ ਲਾਭ ਦਾ ਪਾਠ ਸਮਾਪਤ ਕਰਨਗੇ ਦੋਨੋਂ ਜਣੇ ਨੇ ਨਮਸਕਾਰ ਕਰਨੀ ਹੈ ਫਿਰ ਉਸ ਤੋਂ ਬਾਅਦ ਖੜੇ ਹੋ ਜਾਣਾ ਹੈ ਫਿਰ ਪਰਿਕਰਮਾ ਸ਼ੁਰੂ ਕਰ ਦੇਣੀ ਹੈ ਚੱਪਨਜੋਤ ਸਿੰਘ ਵਿਲ ਬੀ ਐਟ ਦ ਫਰੰਟ ਫੋਲੋਡ ਬਾਈ ਦ ਬ੍ਰਾਈਡ ਚਾਰੇ ਲਾਵਾਂ ਇਸ ਆਰਡਰ ਵਿੱਚ ਹੋਣਗੀਆਂ ਐਂਡ ਵੈਨ ਯੂ ਵਾਕਿੰਗ ਟੇਕ ਯੂਰ ਟਾਈਮ ਇੰਜੋਏ ਦਿਸ ਮੋਮੈਂਟ ਡੋਂਟ ਰਸ਼ ਐਟ ਆਲ ਐਂਡ ਵੈਨ ਯੂ ਕਮ ਟੂ ਦ ਫਰੰਟ ਨਮਸਕਾਰ ਕਰਕੇ ਮੱਥਾ ਟੇਕ ਕੇ ਫਿਰ ਬੈਠ ਜਾਣਾ ਹੈ ਗਿਆਨੀ ਜੀ ਦੂਜੀ ਲਾਭ ਦਾ ਪਾਠ ਸਰਵਣ ਕਰਾਉਣਗੇ ਬੜੇ ਧਿਆਨ ਦੇ ਨਾਲ ਮੱਥਾ ਟੇਕ ਕੇ ਮੱਥਾ ਟੇਕ ਕੇ ਇਸੇ ਤਰ੍ਹਾਂ
1: ਹੋਵੇਗਾ ਗੁਰਮੁਖਾ ਮਨ ਪ੍ਰਕਾਸ਼ ਹੈ ਸ਼੍ਰੀ ਬਿਰਲੇ ਕੀ ਕੇ ਹਉ ਬਲਿਆਰੀ ਤਨ ਕੋ ਜਿਨ ਹਰ ਪਾਇਆ ਗੁਰਮਤੇ ਜਨਨ ਕਰ
0: ਅਮਲ
1: ਪ੍ਰਕਾਸ਼ ਹੈ ਮਨ ਹਰ ਹਰ ਬੁਠੜਾ
0: ਗਿਆਨੀ ਸੁਰਿੰਦਰ ਸਿੰਘ
1: ਜੀ ਹਰ ਹਰ ਜਪ ਕਰੇ ਹਰ ਗੁਰ ਸੁਣਾਈ ਭਾਈ ਭਾਈ ਜਿੰਦੂ ਸਭ
0: ਐਸਾ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਆਓ ਇਕਾਗਰਤਾ ਬਖਸ਼ਿਸ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਸਤਨਾਮ
1: ਗੁਰਮੁਖਾ ਆ ਨਾਮ ਜਿਹੜਾ ਰਹਿ ਰਾਜ ਰਹੋ
0: ਵਾਹਿਗੁਰੂ ਸਾਹਿਬ ਜੀਓ।

মন হর হর মিঠালয়া জন কহে নানক লাভ পহেলি।

0: ਹਾਂ ਮੈਂ ਮਾਰ ਇਕ ਲਿਵਲਾ ਗਈ ਅੰਤਰ ਨਾਮ ਬਸਾਇਆ
1: ਸੰਤ ਜਨਾ ਹਰ ਮੇਲੋ ਹਰ ਪਾਇਆ
0: ਵਰਤੇ ਕਰਤਾ ਜੋ ਭਾਵੇ ਸੋ ਨਾਇ ਲਾਇਆ
1: ਵੱਡ ਭਾਗਿਆ ਬਲਰਾਮ ਜੀਓ
0: ਜੋ ਮਿਲਿਆ ਹਰ ਦੀਵਾਨ ਸੋ ਸਭਨੀ ਦੀਵਾਨੀ ਮਿਲਿਆ ਜਿੱਥੇ ਉਹ
1: ਨਿਰਮਲੋ ਹਰ ਪਾਇਆ ਹਰ ਗੁਣ ਗਾਇਆ
0: ਉਸ ਅੰਤਰ ਨਾਮ ਨਿਧਾਨ ਹੈ ਨਾਮੋ
1: ਮੁਖ ਬੋਲੀ ਹਰ ਬਾਣੀ
0: ਜਿਹਨੇ ਨਾਮ ਤੇ ਆਇਆ ਇੱਕ ਮਨ ਇੱਕ ਚਿੱਤ
1: ਸੰਤ ਜਨ ਵੱਡ ਭਾਗੀ ਪਾਇਆ
0: ਗੁਰੂ ਕੇ ਜੈ ਜਪਾਏ ਆਤਮੇ ਨੂੰ
1: ਹਰ ਕਥੀਏ ਅਕਥ ਕਹਾਣੀ
0: ਆਤਮਾ ਅਡੋਲ ਨਾ ਡੋਲਈ
1: ਹਿਰਦੇ ਹਰ ਹਰ ਹਰ ਤੁਮਨੇ ਉਪਜੀ
0: ਲੋਭ ਮੈਲ ਨਾ ਵਿਚੋਂ ਜਾਏ
1: ਹਰ ਜਪੀਏ ਮਸਤਕ ਭਾਗ ਜੀਓ

ਨਿਰੰਕਾਰ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਆ ਜਹ ਡਿਠੀ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰਨਾਉਣ ਦਿਆ ਵਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ

ਤਿਰਕੜੀਆਂ ਤੇ ਚੜ੍ਹੀ ਯਾਰਿਆਂ ਨਾ ਚਰਾਏਗਾ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਆਨੰਦ ਕਾਰਜ ਗੁਰਮਤਿ ਮਰਜ਼ਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਨੇ ਮਿਹਰਾ ਕੀਤੀਆਂ, ਆਪ ਜੀ ਦਾ ਘੂਟਾਨ ਘੂੜ ਧੰਨਵਾਦ ਆਨੰਦ।

0: ਦਿਖਾ ਰਿਹਾ ਜੀਓ ਆਪੀ ਰਾਜ ਨੇ ਆਪੀ ਲੋਕ ਆਪਣੇ ਬਾਣੀ ਆਪੀ ਭੋਗਾ ਆਪੀ ਤਖਤ ਬਹਿ ਸਜਨੇ ਆਈ ਸਭ ਚੁੱਕੀ ਕੁੱਕ ਪੁਕਾਰਿਆ ਜੀਓ
1: ਆਪਣੇ ਸੇਵਕ ਕੀ ਆਪੇ ਰੱਖੈ
0: ਜੋਤੀ ਜੋਤ ਮਿਲੀ ਸੁੱਖ ਪਾਇਆ ਜਾਂ ਨਾਨਕ।

अविनाशी जीवन को दाता सिमरत सब मल खोई।

अविनाशी जीवन को दाता, सिमरत सब मल खोई गुण।

ਜਾ ਕੀ ਸਰਨ ਪਿਆ ਸੁਖ ਪਾਈਐ ਬਾਹੜ ਦੁਖ ਨਾ ਹੋਈ ਰਹਾਉ ਵਡ ਭਾਗੀ ਸਾਧ ਸੰਗ ਪ੍ਰਾਪਤ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਪ੍ਰਿਆਤ ਰੱਖਣ, ਪਰਿਵਾਰਾਂ ਵਿੱਚ ਮੇਲ ਮਿਲਾਪ ਪ੍ਰੇਮ ਇਤਫਾਕ ਦੀ ਦਾਤ ਗੁਰੂ ਸਾਹਿਬ ਬਖਸ਼ਿਸ਼ ਕਰਨ। ਸਤਿ ਸੰਗਤ ਜੀ, ਦੋਨੋਂ ਹੀ ਪਰਿਵਾਰ ਗੁਰਸਿੱਖੀ ਨਾਲ ਜੁੜੇ ਹੋਏ ਨੇ। ਉੱਥੇ ਹੀ ਲੜਕੀ ਪਰਿਵਾਰ ਜੋ ਟਰਬਨ ਵੇਲਾ ਇੱਕ ਮੰਨੀ ਪ੍ਰਮੰਨੀ ਦਸਤਾਰ ਦੀ ਬ੍ਰਾਂਡ ਹੈ, ਉਹਦੇ ਵੀ ਮਾਲਕ ਨੇ। ਸੋ ਸਤਿਗੁਰੂ ਕਿਰਪਾ ਕਰਨ, ਇਹਨਾਂ ਦੇ ਕਾਰੋਬਾਰ ਨੂੰ ਵਿਚੜ ਦੀ ਕਲਾ ਬਖਸ਼ਣ, ਅਤੇ ਦੋਨਾਂ ਪਰਿਵਾਰਾਂ ਵੱਲੋਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਹੋਈ ਹੈ। ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ, ਸਤਿਗੁਰੂ ਖਜ਼ਾਨੇ ਭਰਪੂਰ ਕਰਨ। ਆਓ, ਪੰਥ ਦੀ ਮਹਾਨ ਸ਼ਖਸੀਅਤ ਗਿਆਨੀ ਰਛਪਾਲ ਸਿੰਘ ਜੀ ਪਮਾਲ ਆਪ ਨੂੰ ਸੰਗਤ ਦੇ ਨਾਲ ਕੇਵਲ ਇੱਕ ਕਵਿਤਾ ਦੇ ਨਾਲ ਸੰਬੋਧਨ ਹੋਣਗੇ। ਸੋ ਆਓ, ਇਹਨਾਂ ਦੇ ਢਾਡੀ ਜਥੇ ਪਾਸੋਂ ਆਪਾਂ ਇੱਕ ਕਵਿਤਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੋਨੋਂ ਹੀ ਪਰਿਵਾਰ ਬੜੀ ਬੇਸਬਰੀ ਦੇ ਨਾਲ ਜਿਸ ਸਮੇਂ ਨੂੰ ਆਪਾਂ ਉਡੀਕਦੇ ਸਾਂ, ਅੱਜ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਦੁਆਰਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ। ਦੋਨਾਂ ਪਰਿਵਾਰਾਂ ਦੇ ਬੱਚੇ ਕਾਕਾ ਜਪਨਜੋਤ ਸਿੰਘ ਅਤੇ ਬੇਟੀ ਸਿਮਰਨਜੋਤ ਕੌਰ, ਪਤੀ ਪਤਨੀ ਦੇ ਰੂਪ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਜੇ ਹੋਏ ਨੇ। ਇਹ ਰਿਸ਼ਤਾ ਬੜਾ ਪਵਿੱਤਰ ਹੈ ਰਿਸ਼ਤਾ, ਅਤੇ ਸਤਿਗੁਰੂ ਮਹਾਰਾਜ ਇਸ ਰਿਸ਼ਤੇ ਬਾਰੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਸਮਝਾਇਆ, ਉਦੋਂ ਪਰੇ ਕੋਈ ਹੋਰ ਦਲੀਲ ਹੀ ਨਹੀਂ। ਧੰਨ ਪਰ ਇਹ ਨਾ ਆਖੀਏ ਨਾ, ਬਹਿਨ ਇਕੱਠੇ ਹੋਏ ਏਕ ਜੋਤ ਦੋਈ ਮੂਰਤੀ, ਧੰਨ ਪਰ ਕਹੀ ਹੈ ਸੋਈ। ਇਕੱਲੇ ਇਕੱਠੇ ਬਹਿ ਲੈਣਾ ਪਤੀ ਪਤਨੀ ਨਹੀਂ, ਸਰੀਰ ਦੋ ਧੜਕਣ ਇੱਕ ਹੋਵੇ। ਅੱਜ ਜਿੱਥੇ ਸਰਦਾਰ ਜਗਦੀਪ ਸਿੰਘ ਜੀ, ਮਾਤਾ ਭਗਵੰਤ ਕੌਰ ਮਾਂਗਟ ਪਰਿਵਾਰ, ਦੂਜੇ ਪਾਸੇ ਸਰਦਾਰ ਗੁਰਵਿੰਦਰ ਸਿੰਘ ਜੀ, ਭੈਣ ਜੀ ਅਮਨਪ੍ਰੀਤ ਕੌਰ ਟਰਬਨ ਬਿਲਾ, ਜੋ ਦਸਤਾਰ ਦਾ ਇਹਨਾਂ ਦੇ ਮਹਾਨ ਇਹ ਸੇਵਾ ਜਿਹੜੀ ਇਹਨਾਂ ਦੇ ਹਿੱਸੇ ਆਈ ਆ ਗੁਰਵਿੰਦਰ ਸਿੰਘ ਜੀ ਉਹਨਾਂ ਦੀ, ਕਿਉਂਕਿ ਪ੍ਰੋਫੈਸਰ ਗੁਰਵਿੰਦਰ ਸਿੰਘ ਜੀ ਧਾਲੀਵਾਲ ਪੰਥ ਦੇ ਮਹਾਨ ਵਿਦਵਾਨ ਨੇ, ਇਹਨਾਂ ਦੇ ਹਮ ਜਮਾਤੀ ਨੇ ਜਲੰਧਰ ਦੇ ਵਿੱਚ, ਇਹ ਇਕੱਠੇ ਪੜ੍ਹੇ ਨੇ। ਜਿੱਥੇ ਹਰਭਜਨ ਸਿੰਘ ਜੀ ਅਠਵਾਲ ਗੁਰਦੁਆਰਾ ਦੁੱਖ ਸੁੱਖ ਸਾਗਰ ਸਾਹਿਬ ਦੇ ਪ੍ਰਧਾਨ ਨੇ, ਉਹ ਜਿਉਂ ਆਇਆਂ ਪਰਿਵਾਰਾਂ ਨੂੰ ਉਹਨਾਂ ਨੇ ਆਖਿਆ। ਅਮਨਦੀਪ ਸਿੰਘ ਜੀ ਗਰਚਾ ਸਿੱਖ ਮੋਟਰਸਾਈਕਲ ਵਾਲੇ, ਵੀਰ ਜਤਿੰਦਰ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਨ ਤੋਂ, ਬਾਬਾ ਨਰਿੰਦਰ ਸਿੰਘ ਜੀ, ਜਿੰਨੀਆਂ ਸਿਰਕੱਢ ਸ਼ਖਸੀਅਤਾਂ ਨੇ ਅੱਜ ਇੱਥੇ ਹਾਜ਼ਰੀ ਭਰ ਰਹੀਆਂ ਨੇ। ਮਹਾਰਾਜ ਨੇ ਦਸਤਾਰ ਦੀ ਇਹਨਾਂ ਤੋਂ ਸੇਵਾ ਲਈ ਆ। ਹਰ ਮਹੀਨੇ ਗੁਰਵਿੰਦਰ ਸਿੰਘ ਜੀ ਇਹ ਕੈਂਪ ਵੀ ਲਗਾਉਂਦੇ ਨੇ, ਸਿਖਲਾਈ ਕੈਂਪ ਵੀ ਲੱਗਦਾ ਇਹਨਾਂ ਵੱਲੋਂ ਸਿੱਖ ਮੋਟਰਸਾਈਕਲ ਵਾਲਿਆਂ ਦੇ ਨਾਲ ਰਲ ਕੇ। ਅਤੇ ਗੁਰੂ ਕੇ ਪਿਆਰਿਓ, ਇਹ ਜਿਹੜੀ ਸੇਵਾ ਸਤਿਗੁਰਾਂ ਦਾ ਸੁਨਹਿਰੀ ਤਾਜ ਆ ਦਸਤਾਰ, ਜਿਨ੍ਹਾਂ ਨੇ ਇਹਨੂੰ ਸਮਝਿਆ, 5-6 ਮੀਟਰ ਦਾ ਇਹ ਕੱਪੜਾ ਨਹੀਂ, ਇਹ ਤਾਜ ਆ, ਉਹਦੀ ਬਖਸ਼ਿਸ਼ ਹੈ ਕਲਗੀਆਂ ਵਾਲੇ ਦੀ, ਇਹਨੂੰ ਕੋਈ ਖੋਹ ਨਹੀਂ ਸਕਦਾ, ਕਿਉਂਕਿ ਇਸ ਤਾਜ ਦੀ ਕੀਮਤ ਬਾਜਾਂ ਵਾਲੇ ਨੇ ਪੂਰਾ ਪਰਿਵਾਰ ਵਾਰ ਕੇ ਉਤਾਰੀ। ਅੱਜ ਅਰਦਾਸ ਬੇਨਤੀ ਆ ਕਾਕਾ ਜਪਨਜੋਤ ਸਿੰਘ ਸਿਮਰਨਜੋਤ ਕੌਰ, ਸੱਚੇ ਪਾਤਸ਼ਾਹ ਕਿਰਪਾ ਕਰੀ। ਸਭ ਤੋਂ ਵੱਡੀ ਗੱਲ ਆ, ਇੱਕ ਦੂਜੇ ਦੇ ਵਿਚਾਰਾਂ ਨਾਲ ਇਹਨਾਂ ਨੂੰ ਸਮਝੌਤਾ ਕਰਨ ਦਾ ਬਲ ਬਖਸ਼ੀ, ਜਿਹੜੀ ਵੱਡੀ ਗੱਲ ਹੈ, ਇੱਕ ਦੂਜੇ ਦੇ ਵਿਚਾਰਾਂ ਨਾਲ ਸਮਝੌਤਾ ਕਰਨ ਦਾ ਇਹਨਾਂ ਨੂੰ ਬਲ ਅਤੇ ਤਾਕਤ ਦੇਈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗਣ ਅਤੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਹਮੇਸ਼ਾ ਪਾਤਰ ਬਣਨ। ਢਾਡੀ ਜਥਾ ਅਰਦਾਸ ਬੇਨਤੀ ਕਰਦਾ, ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰਦੀ ਇਹ ਸੁਭਾਗ ਜੋੜੀ ਦੀ ਢਾਡੀ ਜਥੇ ਤੋਂ ਇੰਜ ਸੁਣ।

0: ਸਤਿਗੁਰੂ ਮਹਾਰਾਜ ਕਿਰਪਾ ਕਰ ਦੋਨਾਂ ਪਰਿਵਾਰਾਂ ਦੇ ਪਿਆਰ ਦੀਆਂ ਤੰਦਾਂ ਦਿਨੋ ਦਿਨ ਮਜ਼ਬੂਤ ਹੋਣ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖਣ ਇਸ ਭਾਗ ਭਰੀ ਜੋੜੀ ਤੇ। ਦੋਨਾਂ ਪਰਿਵਾਰਾਂ ਨੂੰ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਬਹੁਤ ਬਹੁਤ ਧੰਨਵਾਦ ਗਿਆਨੀ ਰਿਸ਼ਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਰਸ ਭਿੰਨੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ। ਆਓ ਸਤਸੰਗ ਜੀ, ਸਾਡੇ ਕੋਲ ਪੰਥ ਦੇ ਉੱਘੇ ਬੁਲਾਰੇ ਡਾਕਟਰ ਗੁਰਿੰਦਰ ਸਿੰਘ ਜੀ ਧਾਲੀਵਾਲ ਸੰਖੇਪ ਸ਼ਬਦਾਂ ਦੇ ਵਿੱਚ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ। ਸੋ ਆਓ ਤਿੰਨਾਂ ਪਾਸੋਂ ਵੱਡੇ ਵੱਡੇ ਵਿਚਾਰ ਸਰਵਣ ਕਰੀਏ ਅਤੇ ਪਰਿਵਾਰ ਵੱਲੋਂ ਭਾਈ ਸਾਹਿਬ ਜੀ ਇੱਥੇ ਪਹੁੰਚੇ ਨੇ, ਸਾਰੀ ਸੰਗਤ ਦਾ ਧੰਨਵਾਦ ਕਰਨਗੇ। ਡਾਕਟਰ ਗੁਰਵਿੰਦਰ ਸਿੰਘ ਜੀ ਧਾਲੀਵਾਲ ਕੇਵਲ 2 ਮਿੰਟਾਂ ਦੇ ਲਈ ਸਨਮੁਖ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਸੁਭਾਗਾ ਦਿਨ ਹੈ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਜਿੱਥੇ ਜਪਨਜੋਤ ਸਿੰਘ ਅਤੇ ਸਿਮਰਨਜੋਤ ਕੌਰ ਦੇ ਆਨੰਦ ਕਾਰਜ ਦੇ ਮੌਕੇ 'ਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਊਟ ਆਸਰਾ ਲਿਆ, ਪਹਿਲਾਂ ਤਾਂ ਕੋਟਾਨ ਕੋਟ ਧੰਨਵਾਦ ਹੈ ਸਤਿਗੁਰਾਂ ਦਾ, ਜਿਨ੍ਹਾਂ ਨੇ ਇਹ ਕਾਰਜ ਨਿਰਵਿਘਨਤਾ ਦੇ ਨਾਲ ਸੰਪੂਰਨ ਕਰਵਾਏ ਨੇ। ਅਤੇ ਆਰੰਭ ਦੀ ਅਰਦਾਸ ਜਿਹੜੀ ਕੀਤੀ ਹੈ, ਉਸ ਤੋਂ ਬਾਅਦ ਬਖਸ਼ਿਸ਼ ਕੀਤੀ ਹੁਕਮਨਾਮਾ ਸਾਹਿਬ ਦੀ, ਹਮਰੀ ਗਣਤਨਾ ਗਣੀਆ ਕਾਈ ਆਪਣਾ ਬਿਰਧ ਪਛਾਣ। ਸਾਡੀ ਗਣਤ, ਅਸੀਂ ਜਿਹਨੂੰ ਗਣਿਤ ਵੀ ਕਹਿ ਦਿੰਦੇ ਹਾਂ ਮੈਥੇਮੈਟਿਕਸ, ਇਹਦੇ 'ਚ ਅਸੀਂ ਗੁਨਾਹਗਾਰੀ ਹਾਂ, ਉਹਦੀ ਕੈਲਕੂਲੇਸ਼ਨ ਸਤਿਗੁਰੂ ਕਦੇ ਨਾ ਕਰੀ। ਤੇਰਾ ਬਿਰਧ ਹੀ ਇਹ ਹੈ ਕਿ ਤੂੰ ਸਾਡੇ ਵਰਗਿਆਂ ਦੀ ਜਿਹੜੀ ਲਾਜ ਰੱਖਦਾ। ਅਤੇ ਕਿਰਪਾ ਕੀਤੀ ਹੈ ਸਤਿਗੁਰੂ ਨੇ, ਜਦੋਂ ਸੰਪੂਰਨਤਾ ਦੀ ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਬਖਸ਼ਿਸ਼ ਹੋਏ ਨੇ, ਅਵਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ, ਹਰ ਤਰ੍ਹਾਂ ਦੀ ਮੈਲ ਜਿਹੜੀ ਹੈ ਦੂਰ ਸਤਿਗੁਰੂ ਕਰਨ, ਇਹ ਬਖਸ਼ਿਸ਼ ਹੈ। ਇਹ ਹੁਕਮਨਾਮਾ ਸਾਹਿਬ ਸਾਡੇ ਲਈ ਬੜੇ ਮਹੱਤਵਪੂਰਨ ਹੁੰਦੇ ਨੇ। ਇਹ ਜਿਸ ਤਰ੍ਹਾਂ ਅਸੀਂ ਘਰਾਂ 'ਚ ਤਸਵੀਰਾਂ ਜੜਾ ਕੇ ਰੱਖਦੇ ਹਾਂ, ਗੁਰਬਾਣੀ ਦਾ ਫੋਟੋਆਂ ਹੋਰ ਜੜਾਉਣ ਦੀ ਥਾਂ 'ਤੇ ਗੁਰਬਾਣੀ ਦੀਆਂ ਜਿਹੜੀਆਂ ਪੰਕਤੀਆਂ ਉਹ ਸਜਾਉਣੀਆਂ ਜ਼ਰੂਰੀ ਨੇ। ਅਤੇ ਪ੍ਰਬੰਧਕ ਸਾਹਿਬਾਨਾਂ ਦਾ, ਭਾਈ ਹਰਭਜਨ ਸਿੰਘ ਜੀ ਅਤੇ ਸਮੂਹ ਸੇਵਾ ਦਾ ਟੀਮ ਗੁਰਦੁਆਰਾ ਸਾਹਿਬ ਦੀ, ਯਾਨੀ ਹਰਬੰਸ ਸਿੰਘ ਜੀ ਨੇ ਅਰਦਾਸ ਦੀ ਸੇਵਾ ਕੀਤੀ ਹੈ, ਧੰਨਵਾਦ। ਭਾਈ ਸੁਰਿੰਦਰ ਸਿੰਘ ਜੀ ਕਿਆ ਕਹਿਣੇ, ਜਦੋਂ ਅਲਾਮਾਂ ਦਾ ਪਾਠ ਕਰਦੇ ਨੇ ਜਾਂ ਬਾਣੀ ਸਰਵਣ ਕਰਾਉਂਦੇ ਨੇ, ਬੇਅੰਤ ਬਖਸ਼ਿਸ਼ ਹੈ। ਇਸੇ ਤਰ੍ਹਾਂ ਭਾਈ ਬਿਪਨਪ੍ਰੀਤ ਸਿੰਘ ਬਹੁਤ ਸੋਹਣਾ ਸੰਚਾਲਨ ਕਰਦੇ ਨੇ, ਕਿਰਪਾ ਗੁਰੂ ਦੀ। ਅਤੇ ਭਾਈ ਰਣਜੀਤ ਸਿੰਘ ਜੀ ਸਾਰੀਆਂ ਸ਼ਖਸੀਅਤਾਂ ਦਾ, ਅਤੇ ਅੱਜ ਖੁਸ਼ੀ ਇਸ ਗੱਲ ਦੀ ਵੀ ਹੈ ਕਿ ਇਸ ਮੌਕੇ 'ਤੇ ਜਦੋਂ ਇਹ ਸੁਭਾਗਾ ਸਮਾਂ ਬਣਿਆ, ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਜਥਾ ਮੈਂ ਸਰਵਣ ਕਰ ਰਿਹਾ ਸੀ ਕਿ ਜੋ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੁੰਦੀ ਹੈ, ਕੋਈ ਐਸਾ ਸਬੱਬ ਤਾਂ ਹੀ ਬਣਦਾ। ਗੁਰੂ ਕੇ ਰਬਾਬੀਏ ਜਦੋਂ ਹਾਜ਼ਰੀ ਲਵਾ ਰਹੇ ਹੋਣ, ਅਤੇ ਉਸ ਤੋਂ ਬਾਅਦ ਕਵੀਸ਼ਰੀ ਜਥਾ ਪੰਥ ਪ੍ਰਸਿੱਧ ਭਾਈ ਰਿਸ਼ਪਾਲ ਸਿੰਘ ਜੀ, ਕੌਣ ਨਹੀਂ ਜਾਣਦਾ, ਇਹ ਸਾਰਾ ਜਿਹੜਾ ਸੁਭਾਗ ਹੈ ਅੱਜ ਹਾਸਲ ਹੋਇਆ, ਸਤਿਗੁਰੂ ਦੀ ਕਿਰਪਾ ਹੋਈ ਹੈ। ਅਤੇ ਇੰਨੀਆਂ ਜਥੇਬੰਦੀਆਂ ਸੰਸਥਾਵਾਂ, ਸ਼ਖਸੀਅਤਾਂ, ਗੁਰਦੁਆਰਾ ਸੰਸਥਾਵਾਂ ਵੱਖ ਵੱਖ ਹਾਜ਼ਰ ਨੇ, ਅਤੇ ਉਹਨਾਂ 'ਚੋਂ ਵਿਸ਼ੇਸ਼ ਕਰ ਗਿਆਨੀ ਨਰਿੰਦਰ ਸਿੰਘ ਜੀ, ਇਸੇ ਤਰੀਕੇ ਨਾਲ ਸਿੱਖ ਮੋਟਰਸਾਈਕਲ ਕਲੱਬ, ਸਾਰੇ ਸੇਵਾਦਾਰ ਵੀਰ ਹਾਜ਼ਰ ਨੇ, ਮੀਡੀਆ ਸ਼ਖਸੀਅਤਾਂ, ਸਾਡੇ ਵੱਖ ਵੱਖ ਆਊਟਲੈਟਸ, ਖਾਸ ਕਰ ਵੀਰ ਹਰਜਿੰਦਰ ਸਿੰਘ ਜੀ ਥਿੰਦ ਹੋਰੀ ਮੌਜੂਦ ਨੇ, ਸਾਡੀਆਂ ਸੰਗਤਾਂ ਦੇ ਵਿੱਚ ਬਹੁਤ ਸਾਰੀਆਂ ਸਤਿਕਾਰਤ ਸ਼ਖਸੀਅਤਾਂ ਨੇ। ਸੋ ਜਿਹੜੀ ਅੱਜ ਖੁਸ਼ੀ ਵਾਲੀ ਗੱਲ ਮੇਰੇ ਲਈ ਇਹ ਵੀ ਹੈ ਕਿ ਗੁਰਵਿੰਦਰ ਸਿੰਘ ਦਾ ਜਦੋਂ ਆਪਣਾ ਆਨੰਦ ਕਾਰਜ ਸੀ, ਅਤੇ ਅਮਨਪ੍ਰੀਤ ਕੌਰ ਹੋਰੀ ਇਹਨਾਂ ਨੂੰ ਵਿਆਹ ਕੇ ਲਿਆਉਣਾ ਸੀ, ਅਤੇ ਉਸ ਵੇਲੇ ਵੀ ਕਹਿੰਦੇ ਉੱਥੇ ਵੀ ਬੋਲਣਾ, ਅਤੇ ਉੱਥੇ ਵੀ ਮੈਂ ਹੀ ਬੋਲਿਆ ਸੀ। ਅਤੇ ਮੈਨੂੰ ਹੁਣ ਵੀ ਯਾਦ ਹੈ ਕਿ ਸਿਮਰਨਜੋਤ, ਮੈਨੂੰ ਲੱਗਦਾ 31 ਸਾਲ ਹੋ ਗਏ ਡੈਡੀ ਦੇ ਆਨੰਦ ਕਾਰਜ ਤੋਂ ਬਾਅਦ, ਹੁਣ ਫਿਰ ਡਿਊਟੀ ਲੱਗ ਗਈ। ਅਤੇ ਮੈਂ ਇਸ ਗੱਲ ਦੀ ਖੁਸ਼ੀ ਹੈ ਕਿ ਸਕੂਲ ਦੇ ਵਿੱਚ ਵੀ ਜਦੋਂ ਗੁਰਵਿੰਦਰ ਸਿੰਘ ਕਹਿ ਕੇ ਅਧਿਆਪਕ ਨੇ ਸਾਨੂੰ ਸੱਦਣਾ, ਸਾਡੇ ਉਲਫਤ ਬਾਜਵਾ ਸਾਹਿਬ ਪੜ੍ਹਾਉਂਦੇ ਸਨ, ਕਿਉਂਕਿ ਲਾਸਟ ਨੇਮ ਤਾਂ ਉੱਥੇ ਕੋਈ ਨਹੀਂ ਲਾਉਂਦਾ, ਉਦੋਂ ਭੁਲੇਖਾ ਪੈ ਜਾਂਦਾ ਸਾਦੇ ਕਿਨੂੰ ਆ, ਕਿਉਂਕਿ ਦਸਤਾਰਾਂ ਵਾਲੇ ਵੀ ਅਸੀਂ ਦੋਨੇ ਹੀ ਸੀ, ਅਤੇ ਬਹੁਤੇ ਜਿਹੜੇ ਉਹਨਾਂ ਦੀ ਪਛਾਣ ਹੋਰ ਤਰ੍ਹਾਂ ਦੀ ਸੀ। ਅਤੇ ਫਿਰ ਇਹ ਕਾਰੋਬਾਰੀ ਬਹੁਤ ਸੀ, ਮਿਹਨਤ ਬਹੁਤ ਕਰਦੇ ਸੀ, ਅਤੇ ਮੈਂ ਇਕੱਲਾ ਪੜ੍ਹਨ ਵਾਲਾ ਹੀ ਸੀ, ਤੋ ਕਈ ਵਾਰ ਸਾਡਾ ਇੱਕ ਦੂਜੇ ਦੇ ਅਸੀਂ ਕੰਮ ਵੀ ਆ ਜਾਂਦੇ ਸੀ ਪੜ੍ਹਨ ਪਾਉਣ ਦੇ ਚੱਕਰ 'ਚ ਨਾ, ਅਤੇ ਕਾਮਯਾਬੀ ਸਾਨੂੰ ਮਿਲਦੀ ਰਹੀ। ਬਹੁਤੀਆਂ ਗੱਲਾਂ ਨਹੀਂ ਕਰਦੇ ਹੁਣ, ਪਰ ਸਾਨੂੰ ਨਾਂ ਦਾ ਸਪੈਲਿੰਗ ਵੀ ਹੋਈ ਸੀ। ਹੋਰ ਖੁਸ਼ੀ ਦੀ ਗੱਲ ਹੈ ਕਿ ਅੱਜ ਜਿੱਥੇ ਪਰਿਵਾਰ ਇਕੱਠੇ ਆ, ਸਾਡਾ ਜਨਮ ਵੀ 72 ਦਾ ਹੀ ਆ, ਦੋਨਾਂ ਦਾ ਹੀ ਆ। ਇਹ ਇਹ ਵੀ ਇਹਨਾਂ ਦਾ ਆਉਣਾ ਵੀ ਨੇੜੇ ਤੇੜੇ ਇਹਨਾਂ ਦਿਨਾਂ 'ਚ ਹੀ ਸਾਰਿਆਂ ਦਾ, ਅਤੇ ਕੁਝ ਦਿਨ ਉਮਰ 'ਚ ਵੀ ਵੱਡੇ ਨੇ, ਕੁਝ ਇਹਨਾਂ ਨੇ ਇਹਨਾਂ ਕਾਰਜਾਂ 'ਚ ਵੀ ਪਹਿਲਾਂ ਕਰ ਲਿਆ, ਵਿਆਹ ਸ਼ਾਦੀ ਵਾਲੇ ਕਾਰਜ ਵੀ ਪਹਿਲਾਂ ਕਰ ਲਏ ਬੱਚਿਆਂ ਦੇ, ਅਜੇ ਅਸੀਂ ਪਿੱਛੇ ਹਾਂ। ਅਤੇ ਅਗਲਾ ਜਿਹੜਾ ਪ੍ਰੋਗਰਾਮ ਹੈ ਇਹਨਾਂ ਦਾ, ਗੁਰੂ ਦੀ ਕਿਰਪਾ ਦੇ ਨਾਲ ਕਾਰੋਬਾਰ ਜਿਹੜਾ ਬਹੁਤ ਸੋਹਣਾ, ਹਰਮਨਜੋਤ ਸਿੰਘ ਸਾਡਾ ਅਜ਼ੀਜ਼ ਟਰਬਨ ਬਿੱਲਾ ਦੀ ਗੱਲ ਹੁਣੇ ਕੀਤੀ ਹੈ, ਏਡੀ ਕਿਰਪਾ ਸਤਿਗੁਰੂ ਦੇ ਰਹੀ ਹੈ, ਹਮੇਸ਼ਾ ਗੁਰਸਿੱਖੀ ਨੂੰ ਸੰਭਾਲ ਕੇ ਰੱਖਿਆ। ਮਾਂਗਟ ਪਰਿਵਾਰ ਦੇ ਲਈ ਇਹ ਖੁਸ਼ਕਿਸਮਤੀ ਹੈ, ਬਹੁਤ ਚੰਗਾ ਪਰਿਵਾਰ ਗੁਰੂ ਦਾ ਕਿਰਪਾ, ਪਾਇਲ ਤੋਂ ਜਲੰਧਰ ਵੱਲ। ਅਤੇ ਇਸੇ ਤਰ੍ਹਾਂ ਇਹਨਾਂ ਦੇ ਨਾਨਾ ਜੀ ਪਰਿਵਾਰ ਜਿਹੜਾ, ਉਹ ਵੀ ਜੋ ਕਿ ਬਟਾਲੇ ਦੇ ਕੋਲ ਧਾਲੀਵਾਲਾਂ ਦੇ ਪਿੰਡ ਤੋਂ ਸੰਧੂ ਪਰਿਵਾਰ ਹੈ, ਉਹਨਾਂ ਦਾ ਖਾਸ ਤੌਰ 'ਤੇ ਧੰਨਵਾਦ ਆ। ਜਗਦੀਪ ਸਿੰਘ ਅਤੇ ਭਗਵੰਤ ਕੌਰ ਭੈਣ ਜੀ ਹੋਰੀ, ਸਾਡੇ ਇੱਧਰੋਂ ਭੈਣ ਜੀ ਸਾਰੇ ਜਿਹੜੇ ਬ੍ਰਦਰ ਉਹ ਵੀ ਆਏ ਨੇ, ਪੰਜਾਬ ਤੋਂ ਪਹੁੰਚੇ ਨੇ। ਇਹ ਖੁਸ਼ੀ ਵਾਲੀ ਇਸ ਘੜੀ ਦੇ ਵਿੱਚ ਜਿੱਥੇ ਇਹ ਸਾਰੀਆਂ ਗੱਲਾਂ ਸੰਸਾਰਕ ਨੇ, ਉੱਥੇ ਵੱਡੀ ਗੱਲ ਇਹ ਹੈ ਕਿ ਜਦੋਂ ਅਸੀਂ ਆਪਣੀ ਭੈਣ ਦੇ ਵਿਆਹ 'ਤੇ ਸ਼ਬਦ ਸਾਂਝੇ ਕਰ ਰਹੇ ਸੀ, ਉਹ ਮੇਰੇ ਜ਼ਿਹਨ 'ਚ ਅੱਜ ਆ ਰਹੇ ਸੀ। ਅਤੇ ਅੱਜ ਸਿਮਰਨਜੋਤ ਦੇ ਵਿਆਹ ਦੇ ਮੌਕੇ 'ਤੇ ਗੁਰਵਿੰਦਰ ਸਿੰਘ ਹੁਣਾਂ ਦੇ ਆਸ਼ੇ ਅਨੁਸਾਰ ਇਹ ਸ਼ਬਦ ਮੈਂ ਸਾਂਝੇ ਕਰ ਰਿਹਾ। ਕੁਝ ਜਜ਼ਬਾਤੀ ਅਤੇ ਭਾਵਨਾ ਦੇ ਸ਼ਬਦ ਨੇ। ਰਿਸ਼ਪਾਲ ਸਿੰਘ ਜੀ ਦੇ ਬੜੀ ਕਿਰਪਾ, ਬਹੁਤ ਸੋਹਣਾ ਇਹਨਾਂ ਨੇ ਹਾਜ਼ਰੀ ਲਵਾਈ, ਮੈਂ ਧੰਨਵਾਦ ਵੀ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਦੇ। ਸਾਡੇ ਸੱਚਖੰਡ ਵਾਸੀ ਪਿਤਾ ਜੀ ਭਾਈ ਹਰਪਾਲ ਸਿੰਘ ਜੀ ਲੱਖਾ, ਉਹਨਾਂ ਦੀ ਲਿਖਤ ਨੂੰ ਬਹੁਤ ਸਟੇਜਾਂ 'ਤੇ ਸਾਂਝਾ ਕੀਤਾ, ਇਹਨਾਂ 'ਤੇ ਕਿਰਪਾ ਬੜੀ। ਉਹਨਾਂ ਨੇ ਹੀ ਤਕਰੀਬਨ 35-40 ਸਾਲ ਪਹਿਲਾਂ ਇੱਕ ਕਵਿਤਾ ਲਿਖੀ ਸੀ ਪਿਤਾ ਜੀ ਹੋਰਾਂ ਦੀ, ਅਤੇ ਉਹਦੇ ਕੁਝ ਬੋਲ ਨੇ ਕਿ ਗੁਰਮੁਖ ਸਦਾ ਰਜ਼ਾ ਵਿੱਚ ਰਾਜ਼ੀ, ਦਾਤਾ ਜੋ ਵਰਤਾਉਂਦਾ ਏ, ਗੁਰੂ ਦੇ ਨਾਂ ਦੀ ਫੇਰ ਨਿਮਾਲਾ, ਭਾਗ ਜੋ ਸਭ ਨੂੰ ਲਾਉਂਦਾ ਏ, ਸਭ ਦੁਨੀਆਂ ਦੇ ਛੱਡ ਦਰਵਾਜ਼ੇ, ਜੋ ਇਸ ਦੇ ਦਰ 'ਤੇ ਬਹਿੰਦਾ ਏ, ਸੇਵਕ ਤੋਂ ਨਹੀਂ ਦੂਰ, ਸਤਿਗੁਰੂ ਸਦਾ ਨਜ਼ਦੀਕੀ ਰਹਿੰਦਾ ਏ। ਬੰਦਾ ਕਿਸੇ ਨੂੰ ਕੀ ਦੇ ਸਕਦਾ, ਦੇਵਣ ਵਾਲਾ ਮਾਲਕ ਹੈ, ਸਭ ਦੀ ਖਾਲੀ ਝੋਲੀ ਭਰਦਾ, ਜੋ ਸਭ ਦਾ ਪ੍ਰਤਪਾਲਕ ਹੈ, ਨੌ ਨਿਧਾਂ ਦੇ ਭਰੇ ਭੰਡਾਰੇ, ਦਾਤਾ ਦਿੰਦਾ ਥੱਕਦਾ ਨਹੀਂ, ਜੋ ਕੁਝ ਮੰਗਣਾ ਰੱਬ ਤੋਂ ਮੰਗੀਏ, ਦਾਤਾ ਦਿੰਦਾ ਅੱਕਦਾ ਨਹੀਂ। ਉਸ ਦਾਤੇ ਦੇ ਧੀਆਂ ਪੁੱਤਰ ਸਭ ਉਸੇ ਦੀ ਮਾਇਆ ਏ, ਪਾਲ ਪਲੋਸ ਕੇ ਵੱਡਾ ਕੀਤਾ, ਉਸੇ ਕਾਜ ਰਚਾਇਆ ਏ। ਗੁਰਬਾਣੀ ਦੀ ਇਹ ਪਾਵਨ ਪੰਕਤੀ ਹੈ ਕਿ ਆਪਣਾ ਕਾਰਜ ਆਪ ਸਵਾਰੇ, ਆਪੇ ਧਾਰਨ ਧਾਰੇ, ਕਹੋ ਨਾਨਕ ਸੋ ਘਰ ਮੇ ਬੈਠਾ, ਸੋਹੇ ਬੰਕ ਦੁਆਰੇ। ਅਤੇ ਸ਼ਬਦ ਨੇ ਕਿ ਸਭ ਦੇ ਹੁੰਦੇ ਧੀਆਂ ਪੁੱਤਰ, ਝਾਤੀ ਮਨ ਵਿੱਚ ਮਾਰ ਲਈਏ, ਕਿਸ ਦਾ ਪੁੱਤਰ ਕਿਸ ਦੀ ਬੱਚੀ, ਮਨ ਵਿੱਚ ਸਦਾ ਵਿਚਾਰ ਲਈਏ। ਗੁਰਜੰਟ ਸਿੰਘ ਜੀ ਬੈਠੇ ਨੇ, ਪਿਛਲੀ ਵਾਰ ਜਦੋਂ ਇਹਨਾਂ ਦੀ ਬੱਚੀ ਦਾ ਆਨੰਦ ਕਾਰਜ ਸੀ, ਬੜਾ ਜਜ਼ਬਾਤੀ ਮਾਹੌਲ ਸੀ, ਅਤੇ ਸ਼ਬਦ ਮੇਰੇ ਦਿਮਾਗ 'ਚ ਆ ਰਹੇ ਸਨ। ਸਭ ਦੇ ਹੁੰਦੇ ਧੀਆਂ ਪੁੱਤਰ, ਝਾਤੀ ਮਨ ਵਿੱਚ ਮਾਰ ਲਈਏ, ਕਿਸ ਦਾ ਪੁੱਤਰ ਕਿਸ ਦੀ ਬੱਚੀ, ਮਨ ਵਿੱਚ ਸਦਾ ਵਿਚਾਰ ਲਈਏ। ਧਨ ਦੌਲਤ ਦਾ ਜੇ ਕੋਈ ਦਾਨੀ, ਉਸਨੂੰ ਸਭ ਵਡਿਆਉਂਦੇ ਨੇ, ਧਨ ਧਨ ਪਏ ਮੂੰਹੋਂ ਕਹਿੰਦੇ, ਨਾਲੇ ਸੀਸ ਨਵਾਉਂਦੇ ਨੇ, ਪਰ ਸਭ ਤੋਂ ਵੱਡਾ ਦਾਨ ਹੈ ਧੀ ਦਾ, ਸਭ ਤੋਂ ਵੱਡਾ ਦਾਨ ਹੈ ਧੀ ਦਾ, ਜੋ ਜਿਗਰ ਦਾ ਟੋਟਾ ਜੀ, ਪਰ ਦਾਨ ਲੈਣ ਵਾਲਾ ਕਿੰਜ ਹੈ ਵੱਡਾ, ਕਰਨ ਵਾਲਾ ਕਿਉਂ ਛੋਟਾ ਜੀ, ਕਰਨ ਵਾਲਾ ਕਿਉਂ ਛੋਟਾ ਜੀ। ਧੰਨ ਤਾਂ ਯੋਗ ਉਹ ਮਾਤ ਪਿਤਾ ਨੇ, ਜੋ ਦਾਨ ਬੱਚੀ ਦਾ ਕਰਦੇ ਨੇ, ਇਤਨੇ ਵੱਡੇ ਦਾਨੀ ਹੋ ਕੇ ਹਿਰਦੇ ਹਲੀਮੀ ਭਰਦੇ ਨੇ। ਦਸਾਂ ਨੋਹਾਂ ਦੀ ਕਰੀ ਕਮਾਈ, ਉਹ ਵੀ ਝੋਲੀ ਪਾਈ ਹੈ, ਜਾਨੋ ਪਿਆਰੀ ਰਾਜ ਦੁਲਾਰੀ, ਹਰਜਨ ਦੇ ਲੜ ਲਾਈ ਹੈ, ਸਾਡੀ ਇਹੋ ਸਿੱਖਿਆ ਧੀਏ, ਮਨ ਤੋਂ ਨਾ ਭੁਲਾਈ ਤੂੰ, ਸਹੁਰਾ ਪਿਤਾ ਤੇ ਸੱਸ ਮਾਤਾ ਹੈ, ਮਨ ਵਿੱਚ ਸਦਾ ਵਸਾਈ ਤੂੰ, ਮਾਨਵਤਾ ਨੂੰ ਰੱਬ ਜਾਣ ਕੇ, ਮਾਨਵਤਾ ਨੂੰ ਰੱਬ ਜਾਣ ਕੇ ਹਰਦਮ ਸੇਬ ਕਮਾਉਣੀ ਹੈ ਪਰ ਮੜੀਆਂ ਪੱਥਰ ਗੂਗੇ ਪੂਜਣ ਦੀ ਨਾ ਆਦਤ ਪਾਉਣੀ ਹੈ। ਤੜਕੇ ਉੱਠ ਕੇ ਪੜ੍ਹਿਆ ਕਰਨੀ ਸਤਿਗੁਰਾਂ ਦੀ ਬਾਣੀ ਤੂੰ ਸਹੁਰੇ ਘਰ ਵਿੱਚ ਰਾਣੀ ਬਣ ਕੇ ਸੁੱਖ ਹਮੇਸ਼ਾ ਮਾਣੀ ਤੂੰ। ਗਲਤੀ ਹੋਵੇ ਤਾਂ ਭੁੱਲ ਮੰਨ ਲਈਏ ਕੌੜਾ ਬੋਲ ਅਲਾਈਏ ਨਾ ਪਰ ਗੁਰੂ ਗ੍ਰੰਥ ਤੇ ਬਿਨ ਗੁਰ ਸੰਗਤ ਪੂਜਣ ਹੋਰ ਥਾਂ ਜਾਈਏ ਨਾ। ਗੁਰੂ ਗ੍ਰੰਥ ਤੇ ਬਿਨ ਗੁਰ ਸੰਗਤ ਪੂਜਣ ਹੋਰ ਥਾਂ ਜਾਈਏ ਨਾ। ਆਪਣੇ ਘਰ ਹੁਣ ਜਾ ਕੇ ਬੱਚੀ ਸੋਹਣੀ ਮਹਿਕ ਖਿਡਾਵੀ ਤੂੰ ਸੀਲ ਸਾਂਝਮ ਪ੍ਰਿਯ ਆਗਿਆ ਮੰਨ ਕੇ ਘਰ ਨੂੰ ਸਵਰਗ ਬਣਾਵੀ ਤੂੰ। ਪ੍ਰਭ ਅਵਨਾਸ਼ੀ ਕਿਰਪਾ ਕੀਤੀ ਦੂਣੀ ਅਤੇ ਸਵਾਈ ਹੈ ਤੇਤਿਆਂ ਅਤੇ ਪਤੇਤਿਆਂ ਤਾਈਂ ਸਾਡੇ ਵੱਲੋਂ ਵਧਾਈ ਹੈ। ਤੇਤਿਆਂ ਅਤੇ ਪਤੇਤਿਆਂ ਤਾਈਂ ਸਾਡੇ ਵੱਲੋਂ ਵਧਾਈ ਹੈ। ਹੋਈਆਂ ਗੁਸਤਾਖੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਪੰਥਕ ਬੁਲਾਰੇ ਬਹੁਤ ਹੀ ਪਿਆਰ ਵਾਲੀ ਸ਼ਖਸੀਅਤ ਡਾਕਟਰ ਗੁਰਵਿੰਦਰ ਸਿੰਘ ਜੀ ਧਾਲੀਵਾਲ ਜਿਨ੍ਹਾਂ ਨੇ ਬਹੁਤ ਹੀ ਵਡਬੁੱਲੇ ਵਿਚਾਰਾਂ ਦੇ ਨਾਲ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ ਅਤੇ ਹਾਂਜੀ ਸਰਦਾਰ ਹਰਜਿੰਦਰ ਸਿੰਘ ਜੀ ਥਿੰਦ ਉਹ ਵੀ ਪਹੁੰਚੇ ਨੇ, ਉਹਨਾਂ ਨੂੰ ਵੀ ਜਿਉ ਆਇਆ ਅਤੇ ਉਹ ਵੀ ਕੇਵਲ ਇੱਕ ਮਿੰਟ ਦੇ ਲਈ ਆਪਸ ਨੂੰ ਸੰਗਤਾਂ ਦੇ ਸਨਮੁੱਖ ਹੋਣਗੇ।
3: ਨਿਮਰ ਨਾਮ ਤੇ ਆਪਣਾ ਜੀਵਨ ਮਰਨਾ ਸਭ ਤੋਂ ਦਇਆ ਤਾਈ ਜਿਤ ਭਗ ਜੇ ਦੀ ਉੜਿਆ ਹੈ।
1: ਰਸਾ ਸੰਗਤ ਦੀ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ। ਅਤੇ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ ਇਸ ਕਰਕੇ ਜਦੋਂ ਵਾਕਆਊਟ ਕਰਨਾ ਹੈ ਮੇਕ ਸ਼ੁਰ ਕਰਿਓ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਮਿਡਲਗੰਡ ਤੋਂ ਵਧਾਈਆਂ ਸਾਂਝੇ ਕਰਨ ਤੋਂ ਪਰਹੇਜ਼ ਰੱਖਿਓ। ਥੱਲੇ ਚੱਲ ਕਰਕੇ ਕਰ ਸਕਦੇ ਹਾਂ ਪਰ ਪਲੀਜ਼ ਟ੍ਰਾਈ ਟੂ ਅਵੋਇਡ ਇਟ ਇਨ ਦਾ ਮੇਨ ਹਾਲ। ਆਓ ਸਰਦਾਰ ਹਰਜਿੰਦਰ ਸਿੰਘ ਜੀ ਥਿੰਦ ਆਪ ਨੂੰ ਸੰਗਤਾਂ ਦੇ ਸਨਮੁੱਖ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
3: ਫਤਿਹ।
4: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਦੋਨਾਂ ਪਰਿਵਾਰਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ। ਬਹੁਤ ਖੁਸ਼ੀ ਦਾ ਮੌਕਾ ਹੈ ਜਿਸ ਤਰੀਕੇ ਨਾਲ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨੇ ਬੜੀ ਡਿਟੇਲ ਦੇ ਵਿੱਚ ਸਾਰੀ ਗੱਲਬਾਤ ਦੱਸੀ ਹੈ। ਉਹ ਇਹੋ ਜਿਹੇ ਮੌਕਿਆਂ ਨੂੰ ਅਸੀਂ ਮਾਪੇ ਜਿਹੜੇ ਆ ਸਾਰੀ ਉਮਰ ਜਿਹੜੇ ਇਸ ਦੀ ਸਿੱਖ ਰੱਖਦੇ ਆ ਤਰਸਦੇ ਆ ਕਿ ਉਹ ਦਿਨ ਆਏਗਾ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਇਸ ਖੁਸ਼ੀ ਦੇ ਦਿਹਾੜੇ 'ਤੇ ਨੇਪਰੇ ਚੜ੍ਹਦੇ ਵੇਖਾਂਗੇ ਅਤੇ ਉਹ ਜ਼ਿੰਦਗੀ ਦੀ ਨਵੀਂ ਉਡਾਣ ਭਰਨਗੇ। ਸੋ ਮੈਂ ਸ਼ੁਭਕਾਮਨਾਵਾਂ ਲੈ ਕੇ ਹਾਜ਼ਰ ਹੋਇਆ ਕਿ ਬੱਚਾ ਅਤੇ ਬੱਚੀ ਦੋਨੇ ਜਣੇ ਜ਼ਿੰਦਗੀ 'ਚ ਖੁਸ਼ ਰਹਿਣ ਔਰ ਵਧੀਆ ਜ਼ਿੰਦਗੀ ਗੁਜ਼ਾਰਨ। ਬਾਕੀ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਟਰਬਨ ਵਿਲਾ ਦੇ ਆਉਣ ਨਾਲ ਸ਼ਹਿਰ ਦੇ ਵਿੱਚ ਸ੍ਰੀ ਸ਼ਹਿਰ ਦੇ ਵਿੱਚ ਪਰਟੀਕੁਲਰਲੀ ਸਿੱਖਾਂ ਨੂੰ ਖਾਸ ਤੌਰ ਦੇ ਉੱਤੇ ਦਸਤਾਰ ਸਜਾਉਣ ਵਾਲੇ ਸਿੱਖਾਂ ਨੂੰ ਜਿਹੜਾ ਹੁਲਾਰਾ ਮਿਲਿਆ ਅਤੇ ਨਵੀਂ ਜਨਰੇਸ਼ਨ ਤੱਕ ਜਿਹੜੀ ਦਸਤਾਰ ਨੂੰ ਮਾਣਮੱਤੀ ਪੁਜ਼ੀਸ਼ਨ ਮਿਲਣ ਦਾ ਅਤੇ ਇਸ ਦਾ ਪਸਾਰਾ ਹੋਣ ਦਾ ਇੱਕ ਮੌਕਾ ਮਿਲਿਆ ਹੈ ਉਸ ਦੇ ਲਈ ਮੈਂ ਪਰਸਨਲੀ ਵੀ ਧੰਨਵਾਦੀ ਹਾਂ ਗੁਰਵਿੰਦਰ ਸਿੰਘ ਹੋਰਾਂ ਦਾ ਅਤੇ ਇਹਨਾਂ ਸਾਰੇ ਪਰਿਵਾਰ ਦਾ। ਸੋ ਜਪਨਜੋਤ ਸਿੰਘ ਅਤੇ ਇਹਨਾਂ ਦੇ ਜਿਹੜੇ ਸਾਥੀ ਹੋਰ ਨੌਜਵਾਨ ਨੇ ਉਹਨਾਂ ਨੇ ਬਹੁਤ ਵੱਡਾ ਉੱਦਮ ਕੀਤਾ ਹੈ, ਮੈਂ ਅੱਜ ਦੇ ਦਿਨ ਉਹ ਵੀ ਇਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ। ਬਾਕੀ ਮੇਰਾ ਖਿਆਲ ਆ ਹੋਰ ਵੀ ਬੁਲਾਰੇ ਨੇ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਰਦਾਰ ਹਰਜਿੰਦਰ ਸਿੰਘ ਜੀ ਥਿੰਦ। ਅਸੀਂ ਅਕਸਰ ਹੀ ਇਹਨਾਂ ਨੂੰ ਰੇਡੀਓ ਪਰ ਵੀ ਸੁਣਦੇ ਰਹਿੰਦੇ ਹਾਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਸਾਧ ਸੰਗਤ ਜੀ ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ, ਬੜੇ ਪਿਆਰ ਸਤਿਕਾਰ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ। ਸਭ ਨੇ ਛੱਕ ਕੇ ਜਾਣਾ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਂਡ ਬੈਸਟ ਵਿਸ਼ਸ ਟੂ ਦਾ ਲਵਲੀ ਕਪਲ ਔਨ ਦਾ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰਗ ਟੂ ਹੈਵ ਟੁਗੇਦਰ ਐਂਡ ਵੀ ਆਰ ਓਵਰਜੋਇਡ ਟੂ ਪ੍ਰੋਨਾਂਸ ਯੂ ਐਜ਼ ਹਸਬੈਂਡ ਐਂਡ ਵਾਈਫ, ਸੋ ਗੁੱਡ ਲੱਕ ਫਾਰ ਦਾ ਫਿਊਚਰ, ਆਲਵੇਜ਼ ਰਿਮੈਂਬਰ ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਜਿੱਥੇ ਅਸੀਂ ਸੇਵਾ ਵਾਸਤੇ ਕਾਰੋਬਾਰਾਂ ਵਾਸਤੇ ਤਤਪਰ ਹੋਣਾ ਹੈ ਉੱਥੇ ਨਾਲ ਨਾਲ ਇਹ ਵੀ ਧਿਆਨ ਰੱਖਣਾ ਕਿ ਪੱਥ ਵਾਸਤੇ ਵੀ ਅਸੀਂ ਥੋੜ੍ਹਾ ਜਿਹਾ ਸੋਚਣਾ ਕੁਛ, ਗੁਰਸਿੱਖੀ ਜੀਵਨ ਵਾਸਤੇ ਵੀ ਆਪਣੇ ਆਪ ਨੂੰ ਤਿਆਰ ਕਰਨਾ, ਸੁਖੰਡੇ ਵਾਟੇ ਦੀ ਪਹੁੰਚ ਸਕਣੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਨਾ, ਤਾਹੀ ਹੋਵੇਗਾ ਜਿਸ ਸਤਿਗੁਰੂ ਸੰਗ ਸਹਾਈ ਹੋਣ ਕਿਰਪਾ ਕਰਨ, ਚੜ੍ਹਦੀ ਕਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਰਹਿਤਾ ਲਾਲ ਬਣਾਇਆ ਉਰ ਕੇ ਜਉਦ ਪਰਖ ਪਰਖਾਇਆ, ਸੱਚ ਪੱਲੇ ਸੱਚ ਬਖਾਣਾ ਸੱਚ ਕਸੋਟੀ ਲਾਵਣਿਆ, ਹਾਂ ਵਾਰੀ ਜੇ ਵਾਰੀ ਉਰ ਕੀ ਬਾਣੀ ਮਨ ਮਸਾਵਣਿਆ, ਜਨਮੈ ਨੰਜਨ ਪਾਇਆ ਮਿਲਾਵਣਿਆ, ਰਾ ਜੁਗਾਂ ਦਰਬਾਰ ਵਿੱਚ ਸਾਰਾ ਨੰਜਨ ਦੇ ਕੰਮ ਪਾਰਾ ਗੁਰਮੁਖ ਹੋਇਆ ਜੀ ਭਾਈ ਹੈਵੇ ਭਗਤੀ ਮਿਲਾਵਣਿਆ, ਮੇਰਾ ਡਾਕਰ ਸੱਚ ਦੇ ਦੜਾਏ ਗੁਰਪੁਰਬ ਸਾਧੀ ਸੱਚ ਜਿੱਤੇ ਲਾਏ ਸੱਚ ਸੱਚ ਵਰਤਾ ਜਵਨੀ ਆਪਣੇ ਹਰ ਤੁਧ ਵਾਜੋ ਮੈਂ ਕੋਈ ਨਾਹੀਂ, ਹਰ ਤੁਸ਼ਮੀ ਤੈ ਤੂੰ ਚਰਾਹੀ, ਇਹ ਵੀ ਮੇਲੇ ਹੋ ਪ੍ਰਭੂ ਸੱਚੀ ਪੂਰੇ ਭਾਵਰਮ ਤੂੰ ਬਵਣਿਆ, ਮੈਂ ਹੁਣ ਕੋਈ ਤੁਰੇ ਗਿਆ ਨਹੀਂ ਬਵਣਿਆ, ਤੂੰ ਆਪੇ ਸੱਚੀ ਆਪੇ ਕੋਈ ਤੂੰ ਆਪੇ ਹੀ ਕੜ ਭੰਨ ਸਵਾਰਾ, ਨਾਨਕ ਨਾਮ ਸੁਹਾਵਣਿਆ ਤੇਜਾ ਜਗੜਾ ਵੀ ਬੁਗਣਾ

ਪੰਜ ਦੂਤ ਸ਼ਬਦ ਵਜਾ ਬਣਿਆ ਕੀ ਕਰਵਾ ਸਕਦਾ ਜੈ ਰੰਗ ਰਾਜ ਜੀ ਜੀ ਪ੍ਰਭੂ ਜੀ ਭੈਣ ਧਰਮ ਸਰ ਜੀ ਬਾਬਾ ਠੀਕ ਹੋ ਗਿਆ ਬਾਬਾ ਯਾਦ ਦਰਬਦ ਮਾਇਆ ਸੱਚਾ ਜੀ ਸੱਚੇ ਪਾਪੈ ਸੱਚਾ ਜਾਤਾ ਤੂੰ ਜੈ ਜੀ ਮਾਪੈ ਗੁਰਮੁਖ ਕਰਨੀ ਸੱਚੇ ਗੁਰਮੁਖ ਹੋ ਗਿਆ ਤੂੰ ਇੱਕੋ ਜਾਣਾ ਇਹ ਕੋਈ ਸੇਵ ਸੁੱਖ ਪਾਵਣਿਆ ਜੀ ਜਨ ਸੁਭ ਸ਼ਰਨ ਤੁਮਾਰੀ ਅਭਿਆ ਧਰ ਦੇਖੋ ਜੀ ਗੁਜ਼ਾਰੇ ਆਂਦਨ ਤੂੰ ਆਪੇ ਮੇਲਾ ਵੇਖ ਹਰੂ ਸਭ ਮੈਂ ਭਰਾ ਨਾਨਕ ਪਿਆ ਵਰਤਾ ਹੈ ਗੁਰਮੁਖ ਸੱਚ ਜੀ ਪਾਵਣੀ ਨਾਲ ਮੇਰਾ ਰਿਜਾ ਮੇਰੇ ਬਣੀ ਗੁਰਗੇ ਬੈਠੇ ਪੀ ਵੈ ਦੱਸੇ ਜਦੋਂ ਜਪਣਿਆ ਹਾਂ ਵਾਰੀ ਜੋ ਵਾਰੀ ਕੋਈ ਚਲਣੀ ਜਿੱਥੇ ਲਾਉਣੇ ਜਦੋਂ ਗੁਰਿਆ ਪਰਸਾਦ ਚਾ ਮਨ ਭਾਵੈ ਮੈਂ ਤੋ ਆਪਣੇ ਰਾਹੋ ਰਹੇ ਜੋ ਕਹਿੰਦੇ ਕਹਿੰਦੇ ਪਰ ਲੈ ਜਿੱਤ ਲਾਇਆ ਸਾਰਾ ਇਹ ਨਾ ਜਾਂ ਕਹੂੰ ਜੇ ਨਾ ਮੈਂ ਕੀ ਭੁੱਖ ਲਾਉਣਾ ਫਿਰ ਪਾਏ ਜਪਣੇ ਸੁਖਨਾ ਪਾਵਣੇ ਜਨ ਪਾਏ ਗੁਰੂ ਕਾ ਸ਼ਬਦ ਮਨ ਵਸਾਏ ਰਹਿ ਭੈ ਅੰਦਰ ਭੈ ਮਾਰ ਭਰਮ ਚੁਕਾ ਬਣਿਆ

ਮਿਲੇ ਵੜਿਆਈ ਬੁਰੇ ਬੁਰੇ ਪਾਵਣਿਆ ਆਪੇ ਰੰਗੇ ਰੰਗ ਚੜ੍ਹਾਏ ਸੀ ਜਾਂ ਰਾਤੀ ਗੁਰਸ਼ਬਦ ਰੰਗਾਏ ਆ ਰੰਗ ਚੜ੍ਹੇ ਆ ਤੋ ਪਰ ਰਾਜ ਰਾਜ ਗੁਣ ਗਾਵੇ ਸੋਈ ਗੁਰਮਾ ਘਰ ਸੱਚ ਕਮਾਵਾ ਸੱਚੀ ਸੱਚ ਮਾਵਣਿਆ ਗੁਰਮੁਖ ਥਾਪੇ ਥਾਪਾ ਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਾ ਗੁਰਮੁਖ ਨਾਮ ਦੇ ਆਏ ਨਾਮੇ ਨਾਮ।

0: ਕਰਵਾਇਆ ਜਮਾ ਆਪਣੇ। ਹਾਂ ਵਾਰੀ ਜੀਓ ਵਾਰੀ ਉਮਰ ਪੂਰਾ ਮੰਨਵੇ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕੇ ਗੁਣੀ ਜਮਾ ਆਪਣੇ ਰਹੋ ਕੌਣ ਤਪਿਆ ਪਾਰੇ ਅੱਜ ਬਹਿ ਜਾ ਜਗਮਾ ਮੁੰਡਾ ਬਾਹਰ ਭਾਲੇ ਮਨੋ ਕਹਿੰਦੇ ਮਨਮੋਹ ਕਰਮ ਭੁਲਾ ਆਪਣੇ ਆਪੇ ਦੇ ਪੈ ਸ਼ਬਦ ਮਹਿਲੀ ਮਹਿਲ ਇਹ ਚੁੱਪ ਅੰਗ ਨਾ ਮਿਲਿਆ ਬੜਿਆ ਜੀ ਆਪੇ ਸੁਣ ਸੁਣ ਅਤੇ ਆਪਣੇ ਮਾਜ ਮਿਲਾ ਦੀ ਜਾ ਸਤਿਗੁਰ ਸਾਚੀ ਸੁੱਖ ਸੁਣਾਈ ਸਾਚੀ ਤੋਂ ਵੰਧ ਹੋਏ ਸੁਖਾਈ ਹਾਰਾ ਕਮਾ ਗੋਚਰ ਨਾ ਤੋ ਯੋਨੀ ਸਤਿਗੁਰ ਕਹਿ ਭਾਏ ਪਾਵਣੇ ਹਾਂ ਵਰੀ ਵਾਰੀ ਆਪ ਨਿਵਾਰਨ ਮੁਰਗ ਨਾਮ ਧਾਰੇ ਗਰਮਾ ਜ਼ੋਰ ਕਰੇ ਕਿਆ ਕਰੇ ਖਬਰ ਦੁੱਖ ਪਾਉਣੇ ਮਨਮ ਕਹਿੰਦੇ ਨਗਰ ਕਰ ਭਾਰੋ ਉਠਾਵੇ ਮਨ ਮਨਜ਼ੂਰੀ ਭਾਰ ਉਹ ਚਾ ਬਣਿਆ ਮੇਰਾ ਪ੍ਰਭਾਲੀ ਜਗ੍ਹਾ ਸੰਭਾਲੇ ਜੇ ਵਜਨਾ ਪਾਏ ਤੇ ਹੀ ਵਰਤਾ ਹੈ ਵਾਚੂ ਵਾਚ ਜਿਹੜਾ ਬਣਿਆ ਆਪਣੇ ਮਤਲਬ ਕੀ ਹੈ ਸੰਸਾਰ ਹੈ ਜੋ ਵਿਚਰਿਆ ਕੌਮ ਮੈਨੂੰ ਚਾਹੁੰਦਾ ਕਿਆ ਕਰਦੇ ਆਪੇ ਬਾਹਰ ਪਾਵਣੇ ਨਾਮ ਜਗੜ ਅੰਦਰ ਜੀ ਦੇਵ ਹੈ ਸੋ ਪਾਵਣੇ ਜਾ ਮਨ ਮਸਾਇਆ ਮੇਰਾ ਸਭ ਦੁੱਖ ਜਵਾਏ ਅੰਮ੍ਰਿਤ ਬਾਣੀ ਜਗ੍ਹਾ ਸਾਰਾ ਹੀ ਅੰਮ੍ਰਿਤ ਅੰਮ੍ਰਿਤ ਪਾਵਣੇ ਅੰਮ੍ਰਿਤ ਬਾਣੀ ਮਨ ਅੰਮ੍ਰਿਤ ਬੋਲੇ ਸਿਧਾਜ ਮੁੱਖ ਬੈਣੀ ਰਾਗ ਜਨਾਬ ਨੇ ਅੰਮ੍ਰਿਤ ਅੰਮ੍ਰਿਤ ਸੁਣਾ ਬੋਲੇ ਜਨਾ ਤੁਸੀਂ ਮੰਦਰ ਅੰਮ੍ਰਿਤ ਪਿਆ ਜੋ ਕਰੇ ਜੋ ਹੁਕਮ ਕਰੇ ਅੰਮ੍ਰਿਤ ਬਾਣੀ ਮਨ ਭੁਲਾ ਜਾਂਦਾ ਫਿਰ ਅੰਮ੍ਰਿਤ ਬਾਣੀ ਚੋਂ ਜਿੱਦ ਲਾਏ ਅੰਮ੍ਰਿਤ ਸਾਹਿਬ ਦੇ ਪਿਆ ਆਪਣੇ ਖਰੇ ਪਰ ਖਜਾਨੇ ਪਾਏ ਘੋੜੇ ਪਰ ਮਿਲਾ ਤੇਰੇ ਭਾਣੇ ਤੂੰ ਭਾਣਾ ਅੰਮ੍ਰਿਤ ਮਾਣੀ ਨਾ ਰੰਗ ਰਾਤੀ ਸਹਿਜੇ ਹਰ ਗੁਣ ਗਾਵਣੇ ਰਾਓ ਗੁਰ ਪ੍ਰਜਾ ਦੀ ਜਗ ਪਾਇਆ ਤੂੰ ਮਾਰੇ ਬੁਲਾਇਆ ਮੈਂ ਗੁਰਮੁਖ ਸੋਜੀ ਪਾਪਣਿਆ ਗੁਰਮੁਖ ਸਤਿਗੁਰ ਸਿਵੇ ਕੋਈ ਨਾ ਪਾਵੇ ਗੁਰ ਗੁਰ ਪਾਪਣਿਆ ਸਭ ਸਿਵੇ ਤੁਰ ਮਨ ਮੋਹ ਹੈ ਅੰਮ੍ਰਿਤ ਮੰਤਰ ਬਾਣੀ ਰਤਾ ਅੰਮ੍ਰਿਤ ਸਿਵੇ ਸੁਣਾ ਬਣਿਆ ਮਨ ਮੁਖ ਭੁੱਲਾ ਦੂਜੇ ਖੁਆਏ ਖੁਆਏ ਨਾਮ ਨਾ ਲੇਵੈ ਮਰੇ ਵੇਖਾਏ ਅੰਤ ਸਦਾ ਬੇਟਾ ਮੈਂ ਪਾਸ਼ਾ ਬਿਨ ਜੀਵਾ ਜਨਮ ਗੁਆਪਣੇ ਰੁਪਿਆ ਜਿਸ ਮਾਪੇ ਗੁਰ ਪਿਛਾ ਦੇ ਪੇ ਗੁਰਮਤ ਨਦਰੀ ਆਵਣਿਆ ਆਪੇ ਆਪਣੇ ਸੋਈ ਸੰਸਰ ਜੀ ਸੁਣਾ ਪੇ ਦਿਮਾਗ ਸਿਰਾ ਤੁਸੀਂ ਜੀ ਸੇ ਸਮਾ ਬਣਿਆ ਮਾਜ ਮਨਾ ਦੀ ਗਿਆ ਜੇ ਸੱਚ ਰਾ ਕੇ ਜੋ ਤੁਧ ਸਦਾ ਸੱਚ ਜੀ ਮੈਂ ਜੈ ਜਪਾਏ ਜਿਸੇ ਸਭ ਜਿਸੇ ਜਰਾ ਹੀ ਵਿੱਚ ਮੇਰ ਮਿਲਾ ਬਣਿਆ ਹਾਂ ਵਾਰੀ ਜੇ ਵਾਰੀ ਸੱਚ ਚਲਾਉਣਿਆ ਸੱਚ ਹੈ ਜੀ ਸੱਚ ਰਾ ਤੀ ਸੱਚ ਜੀ ਰਾਓ ਜੇ ਦੇਖਾਂ ਸੱਚ ਸਭ ਨਹੀਂ ਥਾਈ ਗੁਰਪ੍ਰਸਾਦੀ ਮਨ ਵਸਾਈ ਕਹਿਣਾ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਬਖਾਨਣਿਆ।
1: ਮਨਸਾ ਮਾ ਸੱਚ ਸੁਣੀ ਨਵੇ ਡੋਲੀ ਸਾ ਪਾਵਨ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਸ਼ਚਲ ਨਿਜ ਕਰ ਵਾਸਾ ਪਾਵਣਿਆ। ਗੁਰ ਕਾ ਸ਼ਬਦ ਹਿਰਦੇ ਦਿਖਾਇਆ ਮਾਇਆ ਮਹੋ ਸ਼ਬਦ ਜਲਾਇਆ ਸੱਚਾ ਸੱਚਾ ਸੱਚ ਵਿਸਲਾਹੀ ਗੁਰ ਸ਼ਬਦੀ ਸੱਚ ਪਾਵਣਿਆ। ਜੋ ਸੱਚ ਰਸਤੇ ਸੇ ਸੱਚੀ ਨਿਵ ਲਾਗੀ ਹਰ ਨਾਮ ਸਲਾਹੀ।

ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੇ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦੇ ਮਨ ਧਾਰੇ ਗੁਰਮਤ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੇ ਜੀਓ ਮਾਝ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪਿਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁੱਲ ਟੁੱਲ ਪਾਉਂਦਾ ਜੀਓ ਆਵੋ ਸੰਤ ਮੈਂ ਗੱਲ ਮਿਲਾਈਏ ਮੇਰੇ ਪੀਤੇ ਕੀ ਮੈਂ ਕਥਾ ਸੁਣਾਈਏ ਹਰ ਕੇ ਸੰਤ ਮਿਲੋ ਮਨ ਦੇਵਾਂ ਜੋ ਗੁਰਬਾਣੀ ਮੁਖ ਚਾਹੁੰਦਾ ਜੀਓ ਵਡਭਾਗੀ ਹਰ ਸੰਤ ਮਿਲਾਇਆ ਗੁਰਪੂਰੇ ਹਰ ਰਸ ਮੁਖ ਪਾਇਆ ਭਾਗਹੀਣ ਸਤਿਗੁਰ ਨਹੀਂ ਪਾਇਆ ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ ਆਪ ਦਿਆਲ ਦਇਆ ਪ੍ਰਵਤਾਰੀ ਮਲਹੋਮੇ ਵਿਖਿਆ ਸਭ ਨਿਵਾਰੀ ਨਾਨਕ ਹੱਟ ਪੱਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਓ ਮਾਝ ਮਹੱਲਾ ਚੌਥਾ ਹਉ ਗੁਣ ਗੋਬਿੰਦ ਹਰ ਨਾਮ ਧਿਆਈ ਮਿਰ ਸੰਗਤ ਮਰਨ ਨਾਮ ਵਸਾਈ ਹਰ ਪ੍ਰਭ ਗਾਮਯ ਗੋਚਰ ਸੁਆਮੀ ਮਿਰ ਸਤਿਗੁਰ ਹਰ ਰਸ ਕੀਚੇ ਜੀਓ ਧੰਨ ਧੰਨ ਹਰ ਜਨ ਜਨ ਹਰ ਪ੍ਰਭ ਜਾਤਾ ਜਾਇ ਪੁੱਛਾਂ ਜਨ ਹਰ ਕੀ ਬਾਤਾਂ ਪਾਪ ਮਲੋਮਾਂ ਮਲ ਮਲ ਤੋਬਾਂ ਮਿਲ ਹਰ ਜਨ ਹਰ ਰਸ ਪੀਚੇ ਜੀਓ ਸਤਿਗੁਰ ਦਾਤੇ ਨਾਮ ਦੜਾਇਆ ਵਡਭਾਗੀ ਗੁਰਦਰਸ਼ਨ ਪਾਇਆ ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ ਗੁਰਪੂਰੇ ਅੰਮ੍ਰਿਤ ਲੀਚੇ ਜੀਓ ਹਰ ਸਤਸੰਗਤ ਸਤਿਪੁਰਖ ਮਿਲਾਈਏ ਮਿਰ ਸਤਸੰਗਤ ਹਰ ਨਾਮ ਤੇ ਆਈਏ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪ੍ਰੀਚੇ ਜੀਓ ਮਾਝ ਮਹੱਲਾ ਚੌਥਾ ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦੱਸੇ ਤਿਲਕੇ

ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਬਿਲਪ ਕਰੇ ਚਾਤਰੇ ਕੀ ਨਿਆਂ ਤਿਖਣ ਉੱਤੇ ਸ਼ਾਂਤ ਨਿਆ ਬਿਨ ਦਰਸ਼ਨ ਸੰਤ ਪਿਆਰੇ ਜੀਓ ਔ ਕੋ ਲੀਜੋ ਕੋਲ ਕਮਾਏ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾ ਤੇਰਾ ਮੁਖ ਸੁਹਾਵਾ ਜੀਓ ਤਨ ਸਹਿਜ ਤੁਨ ਬਾਣੀ ਚਿਰ ਹੋਵਾ ਦੇਖੇ ਸਾਰੰਗ ਪਾਣੀ ਤਨ ਸੁ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਹੋ ਕੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਉ ਇਹ ਘੜੀ ਨਾ ਮਿਲਤੇ ਤਾਂ ਕਲ ਜਗ ਹੋਤਾ ਹੁਣ ਕਦ ਮਿਲੀਏ ਪ੍ਰਤ ਭਗਵੰਤਾ ਮੁਰਣ ਨ ਵਿਆਵੈ ਨੀਂਦ ਨ ਆਵੈ ਬਿਨ ਦੇਖੇ ਗੁਰਦੁਰਬਾਰੇ ਜੀਓ ਹਉ ਕੋਲੀ ਜੋ ਕੋਲ ਕਮਾਈ ਤੇ ਸੱਚੇ ਗੁਰਦੁਰਬਾਰੇ ਜੀਓ ਰਹਾਉ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭੂ ਅਵਨਾਸੀ ਕਰਮੇ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੁੜਾਂ ਜਨ ਨਾਨਕ ਦਾਸ ਤੁਮਾਰੇ ਜੀਓ ਹੋ ਕੋਲੀ ਜੋ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਓ ਰਹਾਉ ਰਾਗ ਮਾਜ ਮਹੱਲਾ ਪੰਜਵਾਂ ਸਾਰੁੱਤ ਸੁਹਾਵੀ ਜੇ ਤੁਧ ਸੰਭਾਲੀ ਸੋ ਕੰਮ ਸੁਹੇਲਾ ਜੋ ਤੇਰੀ ਕਾਲੀ ਤੂੰ ਰਿਦਾਸ ਸੋ ਰਿਦਾ ਸੁਹੇਲਾ ਜਿਤ ਰਿਦੇ ਤੂੰ ਬੁੱਠਾ ਸਮਨਾ ਕੇ ਦਤਾਰਾ ਜੀਓ ਤੂੰ ਸਾਂਝਾ ਸਹਿਬ ਬਾਪ ਮਾਰਾ ਨੌਂ ਤੇਰੇ ਖੁਟ ਭੰਡਾਰਾ ਜਿਸ ਤੂੰ ਦੇ ਸੋ ਤਿਵਤੇ ਗਾਵੇ ਸੋਈ ਭਗਤ ਮਾਰਾ ਜੀਓ ਸਭ ਕੋ ਆਸੇ ਤੇਰੀ ਬੈਠਾ ਕੜਕੜੇ ਅੰਤਰ ਤੂੰ ਹੈ ਬੁੱਠਾ ਸਭੇ ਸਾਂਝੀ ਵਾਰਸ ਦਾਏ ਤੂੰ ਕਿਸੇ ਨਾ ਦਿਸਹੇ ਬਾਰਾ ਜੀ ਤੂੰ ਆਪੇ ਗੁਰਮੁਖ ਮੁਕਤ ਕਰਾਇਆ ਤੂੰ ਆਪੇ ਮਨਮੁਖ ਜਨਮ ਪਵਾਇਆ ਨਾਨਕ ਦਾਸ ਤੇਰੇ ਬਲਿਹਾਰੇ ਸਭ ਤੇਰਾ ਖੇਲ ਦੁਸਾਰਾ ਜੀਓ ਤੂੰ ਆਪੇ ਮਨਮੁਖ ਜਨਮ ਪਵਾਵੇਂ ਨਾਨਕ ਦਾਸ ਤੇਰੇ ਬਲਿਹਾਰੇ ਸਭ ਤੇਰਾ ਖੇਲ ਦੁਸਾਰਾ ਜੀਓ ਮਾਜ ਮਹੱਲਾ ਪੰਜਵਾਂ ਅਨਹਦ ਵਾਜੇ ਸਹਿ ਸੁਹੇਲਾ ਸ਼ਬਦ ਅਨੰਦ ਕਰੇ ਸਦਕੇਲਾ ਸਹਿਜ ਗੁਫਾ ਮੇਂ ਤਾੜੀ ਲਾਈ ਆਸਣ ਵਿੱਚ ਸਵਾਰਿਆ ਜੀਓ ਫਿਰ ਘਿਰ ਆਪਣੇ ਗ੍ਰਹਿ ਮੇਂ ਆਇਆ ਫਿਰ ਖੇਰ ਆਪਣੇ ਗ੍ਰਹਿ ਮੇਂ ਆਇਆ ਜੋ ਲੋੜੀਂਦਾ ਸੋਈ ਪਾਇਆ ਤ੍ਰਿਪਤ ਗਾ ਰਿਹਾ ਸੰਤੋ ਗੁਰ ਅਨੁਭਵ ਪੁਰਖ ਦਿਖਾਰਿਆ ਜੀਓ ਆਪੇ ਰਾਜਨੀ ਆਪੇ ਲੋਗਾ ਆਪੇ ਨਿਰਵਾਣੀ ਆਪੇ ਭੋਗਾ ਆਪੇ ਤਖਤ ਬੈ ਸਜਣਾ ਸਭ ਚੁੱਕੀ ਕੂਕ ਪੁਕਾਰਿਆ ਜੀਓ ਜਿਹਾ ਡਿੱਠਾ ਮੈਂ ਤੋਹੇ ਤੇ ਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਓ ਮਾਜ ਮਹੱਲਾ ਪੰਜਵਾਂ ਜਿਤ ਕਰ ਪਿਰ ਸੁਹਾਗ ਬਣਾਇਆ ਤਿਤ ਕਰ ਸਖੀਏ ਮੰਗਲ ਗਾਇਆ ਨੰਦ ਬਨੋਜ ਤਿੱਤੇ ਕਰ ਸੋਹੇ ਜੋ ਤਨਕੰਤ ਸਿੰਗਾਰੀ ਜੀਓ ਸਾਗੁਣਵੰਤੀ ਸਾਵੜ ਭਾਗਣ ਪੁੱਤਰ ਬੰਤੀ ਸੀਲਵੰਤ ਸੁਹਾਗਣ ਰੂਪਵੰਸਾ ਸੁਗੜ ਬਚੱਖਣ ਜੋ ਤਨਕੰਤ ਪਿਆਰੀ ਜੀਓ ਚਾਰ ਵੰਤ ਸਾਹੀ ਪ੍ਰਦਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨ ਨੇ ਸਾਕਲਵੰਤੀ ਸੱਸ ਵਰਾਈ ਜੋ ਪਿਰਕੇ ਰੰਗ ਸੁਵਾਰੀ ਜੀਓ ਮਹਿਮਾ ਤਿਸ ਕੀ ਕਹਿਣ ਨ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਤਿਰ ਸੁਹਾਗ ਵਰਗਾ ਗੋਚਰ ਜਨ ਨਾਨਕ ਪ੍ਰੇਮ ਸੁਧਾਰੀ ਜੀਓ ਮਾਜ ਮਹੱਲਾ ਪੰਜਵਾਂ ਖੋਜ ਖੋਜ ਦਰਸ਼ਨ ਚਾਹੇ ਪਾਤ ਪਾਤ ਬਨ ਬਨ ਅਵਗਾਹੇ ਅਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਓ ਆਣ ਮਿਲਾਵੇ ਜੀਓ ਘੱਟ ਸ਼ਾਸਤਰ ਵਿੱਚ ਮੁਗਿਆਨਾ ਪੂਜਾ ਤਿਲ ਤੀਰਥ ਇਸ਼ਨਾਨਾ ਨਿਵਲੀ ਕਰਮ ਆਸਨ ਚੌਰਾਸੀ ਅਨਮੈ ਸ਼ਾਂਤ ਨ ਆਵੇ ਜੀਓ ਅਨਕ ਬਰਖ ਕੀਏ ਜਪ ਤਾਪਾ ਕਮਰ ਕੀਆ ਧਰਤੀ ਪਰਮਾਤਾ ਇੱਕ ਨਿਰਦੇ ਸ਼ਾਂਤ ਨ ਆਵੇ ਜੋਗੀ ਬੌੜ ਬੌੜ ਉਠਤਾਵੇ ਜੀਓ ਕਰ ਕਿਰਪਾ ਮੁਝ ਸਾਧ ਮਿਲਾਇਆ ਮੰਤਨ ਸੀਤਲ ਤੀਰਜ ਪਾਇਆ ਪ੍ਰਭ ਨਾਸੀ ਬਸਿਆ ਕਟ ਪੀਤਰ ਹਰ ਮੰਗਲ ਨਾਨਕ ਗਾਵੇ ਜੀਓ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਅਪਰ ਪਰਦੇਵ ਅਗਮ ਗੋਚਰ ਲੱਖ ਪੇ ਬਾਦੀਨ ਦਿਆਲ ਗੋਪਾਲ ਗੋਬਿੰਦਾ ਹਰ ਧਿਆਵੋ ਗੁਰਮੁਖ ਗਾਤੀ ਜੀਓ ਗੁਰਮੁਖ ਮਧਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈਏ ਹੋਰ ਕਿਤੇ ਨਾ ਭਾਂਤੀ ਜੀਓ ਨਿਰਾਹਾਰੀ ਕੇਸਵ ਨਿਰਵੈਰਾ ਕੋਟ ਜਨਾ ਜਾ ਕੇ ਪੂਜੇ ਪੈਰਾ ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ ਭਗਤ ਕਾਂਤੀ ਜੀਓ ਮੋਗ ਦਰਸ਼ਨ ਬੇਅੰਤੇ ਪਾਰਾ ਵੜ ਸਮਰਾਜ ਸਦਾ ਦਤਾਰਾ ਗੁਰਮੁਖ ਨਾ ਜਪੀਏ ਤਿਤ ਤਰੀਏ ਗਤ ਨਾਨਕ ਵੇਲੀ ਜਾਤੀ ਜੀਓ ਮਾਜ ਮਹੱਲਾ ਪੰਜਵਾਂ ਕਹਿਆ ਕਰਨਾ ਦਿੱਤਾ ਲੈਣਾ ਗਰੀਬਾ ਨਾਥਾਂ ਤੇਰਾ ਮਾਣਾ ਸਭ ਕੁਝ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲ ਜਾਈ ਜੀਓ ਪਾਣੇ ਓਜਰ ਪਾਣੇ ਰਾਹ ਪਾਣੇ ਹਰ ਗੁਣ ਗੁਰਮੁਖ ਗਵਾਹ ਪਾਣੇ ਪਰਮ ਪਵੇ ਬਾਜੂਨੀ ਸਭ ਕੁਛ ਤਿਸੇ ਰਜਾਈ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਪਾਣਾ
ਆਗਮ ਗੋਚਰ ਬੇਅੰਤ।

ਖਾਤਰ ਕੀਮਤ ਕਹਿਣ ਨਾ ਜਾਈ ਜੀਉ। ਖਾਕ ਸੰਤ ਕੀ ਦੇਹੋ ਪਿਆਰੇ, ਆ ਪਿਆ ਹਰ ਤੇਰੇ ਦੁਆਰੇ, ਦਰਸ਼ਨ ਪੇਖ ਸਮਾਨਿਆ ਗਾਵੇ, ਨਾਨਕ ਮਿਲਣ ਸੁਭਾਈ ਜੀਉ। ਮਾਜ ਮੁਹੱਲਾ ਪੰਜਵਾਂ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁ ਬਿਤਾਵੇ, ਸਿਮਰਤ ਨਾਮ ਸਦਾ ਸੁਣੇਲਾ, ਜਿਸ ਦੇਵੇ ਦੀਨ ਦਿਆਲਾ ਜੀਉ। ਸਤਿਗੁਰ ਮੇਰਾ ਬੜ ਸਮਰੱਥਾ, ਜੀ ਸਮਾਰੀ ਤਾਂ ਸਭ ਦੁੱਖ ਲੁੱਥਾ, ਚਿੰਤਾ ਰੋ ਗਈ ਹੋਂ ਪੀੜਾ, ਆਪ ਕਰੇ ਪਤਪਾਲਾ ਜੀਉ। ਬਾਰਕ ਵਾਂਗੀ ਹੋਂ ਸਭ ਕੁਛ ਮੰਗਾਂ, ਦੇਂਦੇ ਟੋਟ ਨਾਹੀਂ ਪ੍ਰਭ ਰੰਗਾਂ, ਪੈਰੀ ਪੈ ਪੈ ਬਹੁਤ ਮਨਾਇਆ, ਦੀਨ ਦਿਆਲ ਗੋਪਾਲਾ ਜੀਉ। ਹੋਂ ਬਲਿਹਾਰੀ ਸਤਿਗੁਰ ਪੂਰੇ, ਜਿਨ ਬੰਧਨ ਕਾਟੇ ਸਗਲੇ ਮੇਰੇ, ਹਿਰਦੇ ਨਾਮ ਦੇ ਨਿਰਮਲ ਕੀਏ, ਨਾਨਕ ਰੰਗ ਰਸਾਲਾ ਜੀਉ। ਮਾਜ ਮੁਹੱਲਾ ਪੰਜਵਾਂ, ਲਾਲ ਗੋਪਾਲ ਦਿਆਲ ਰੰਗੀਲੇ, ਗੈਰੰਗ ਵੀਰ ਬੇਅੰਤ ਗੋਬਿੰਦੇ, ਊਚ ਥਾ ਬੇਅੰਤ ਸੁਆਮੀ, ਸਿਮ ਸਿਮਰ ਹੋ ਜੀਵਾਂ ਜੀਉ। ਦੁੱਖ ਪੰਜਨ ਨਿਦਾਨ ਮੋਲੇ, ਨਿਰਭਉ ਨਿਰਵੈਰ ਅਥਾਹ ਤੋਲੇ, ਕਾਲ ਮੂਰਤਿ ਜੂਨੀ ਸੰਭੋ, ਸੋ ਮਨ ਸਿਮਰ ਠੰਡਾ ਥੀਵਾਂ ਜੀਉ। ਸਦਾ ਸੰਗੀ ਹਰ ਰੰਗ ਪਾਲਾ, ਊਚ ਨੀਚ ਕਰੈ ਪਰਤ ਪਾਲਾ, ਨਾਮ ਰਸਾਇਣ ਮਨ ਤਪਤਾਣ, ਗੁਰਮੁਖ ਅੰਮ੍ਰਿਤ ਪੀਵਾਂ ਜੀਉ। ਦੁੱਖ ਸੁੱਖ ਪਿਆਰੇ ਤੋਤੇ ਆਈ, ਇਸ ਸੁਮਤ ਗੁਰੂ ਤੇ ਪਾਈ, ਨਾਨਕ ਕੀ ਤਰ ਤੂੰ ਹੈ ਠਾਕੁਰ, ਹਰ ਰੰਗ ਪਾਰ ਪਰੀਵਾਂ ਜੀਉ। ਮਾਜ ਮੁਹੱਲਾ ਪੰਜਵਾਂ, ਧਨ ਸੁਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸਫਲ ਦਰਸ਼ਨ ਨੇਤਰ ਪੇਖ ਤਰਿਆ, ਧਨ ਮੂਰਤ ਚੱਸੇ ਬਲ ਕੜੀਆਂ, ਧਨ ਸੋਹ ਸੰਜੋਗਾ ਜੀਉ। ਉਦਮ ਕਰਤਮਰ ਨਿਰਮਲ ਹੋਵਾ, ਹਰ ਮਾਰਗ ਚਲਤ ਪਰਮ ਸਗਲਾ ਖੋਇਆ, ਨਾਮ ਨਿਦਾਨ ਸਤਿਗੁਰੂ ਸੁਣਾਇਆ, ਮਿਟ ਗਿਆ ਸਗਲੇ ਰੋਗਾ ਜੀਉ। ਅੰਤਰ ਬਾਹਰ ਤੇਰੀ ਬਾਣੀ, ਤੁਧ ਆਪ ਕਥੀ ਤੈਂ ਆਪ ਬਖਾਣੀ, ਗੁਰ ਕਹਿਆ ਸਭ ਏਕੋ ਏਕੋ, ਔਰ ਨ ਕੋਈ ਹੋਏਗਾ ਜੀਉ। ਅੰਮ੍ਰਿਤ ਰਸ ਹਰ ਗੁਰੂ ਤੇ ਪੀਆ, ਹਰ ਪੈਨਣ ਨਾਮ ਭੋਜਨ ਥੀਆ, ਨਾਮ ਰੰਗ ਨਾਮ ਚੋਜ ਤਮਾਸ਼ੇ, ਨਉ ਨਾਨਕ ਕੀਨੇ ਭੋਗਾ ਜੀਉ। ਮਾਜ ਮੁਹੱਲਾ ਪੰਜਵਾਂ, ਸਗਲ ਸੰਤਨ ਪੈ ਵਸਤਿਕ ਮੰਗੂ, ਕਰੂੰ ਬੇਨਤੀ ਮਾਨ ਤੇ ਆਗੂ, ਵਾਰ ਵਾਰ ਜਾਈ ਲਖਵਰੀਆ, ਦਿਓ ਸੰਤਨ ਕੀ ਧੂਰਾ ਜੀਉ। ਤੁਮ ਦਾਤੇ ਤੁਮ ਪੁਰਖ ਪਦਾਤੇ, ਤੁਮ ਸਮਰਾਜ ਸਦਾ ਸੁਖ ਦਾਤੇ, ਸਭ ਕੋ ਤੁਮ ਹੀ ਤੇ ਵਰਸਾਵੇ, ਅਵਸਰ ਕੋ ਕਰੋ ਹਮਾਰਾ ਪੂਰਾ ਜੀਉ। ਦਰਸ਼ਨ ਤੇਰੇ ਪਵਨ ਪਨੀਤਾ, ਆਤਮ ਗੜ੍ਹ ਬਿਖਮ ਤਿੰਨ ਹੀ ਤਿੰਨਾ ਹੀ ਜੀਤਾ, ਤੁਮ ਦਾਤੇ ਤੁਮ ਪੁਰਖ ਵਧਾਤੇ, ਤੁਮ ਜੇ ਵੜਿਓ ਨ ਸੂਰਾ ਜੀਉ। ਰੇਨ ਸੰਤਨ ਕੀ ਮੇਰੇ ਮੁਖ ਲਾਗੀ, ਦੁਰਮਤ ਬਿਨਸੀ ਇੱਕ ਬੁੱਧ ਭਾਗੀ, ਸੱਚ ਕਰ ਬੈਸ ਰਹੇ ਗੁਣ ਗਾਏ, ਨਾਨਕ ਬਿਨਸੇ ਕੂਰਾ ਜੀਉ। ਮਾਜ ਮੁਹੱਲਾ ਪੰਜਵਾਂ, ਵਿਸਰ ਨਾਹੀ ਇਹ ਬੜਦਾਤੇ, ਕਰ ਕਿਰਪਾ ਭਗਤਨ ਸਿੰਘ ਰਾਤੇ, ਦਿਨ ਸਰਣ ਜੋ ਤੋ ਦਿੱਤਿਆਈ, ਇਹੋ ਦਾਨ ਮੋਹੇ ਕਰਨਾ ਜੀਉ। ਮਾਟੀ ਅੰਧੀ ਸੁਰਤ ਸਮਾਈ, ਸਭ ਕੁਛ ਦੀਆ ਭਲੀਆ ਜਾਈ, ਨੰਦ ਵਿਨੋਦ ਚੋਜ ਤਮਾਸ਼ੇ, ਤੁਧ ਪਾਵੇ ਸੋ ਹੋਣਾ ਜੀਉ। ਜਿਸਦਾ ਦਿੱਤਾ ਸਭ ਕੁਛ ਲੈਣਾ, ਛੱਤੀ ਅੰਮ੍ਰਿਤ ਭੋਜਨ ਖਾਣਾ, ਛੇ ਸੁਖਾਲੀ ਸੀਤਲ ਪਵਣਾ, ਸਹਿਜ ਕੇਲ ਰੰਗ ਕਰਨਾ ਜੀਉ। ਸਾ ਬੁੱਧ ਦੀਜੇ ਜਿਤ ਵਿਸਰੇ ਨਾਹੀਂ, ਸਾ ਮਤ ਦੀਜੇ ਜਿਤ ਉਧ ਧਿਆਈ, ਸਾਸ ਸਾਸ ਤੇਰੇ ਗੁਣ ਗਾਵਾਂ, ਉੜ ਨਾਨਕ ਗੁਰ ਚਰਨਾ ਜੀਉ। ਮਾਜ ਮੁਹੱਲਾ ਪੰਜਵਾਂ, ਸਿਵ ਸਲਾਣ ਤੇਰਾ ਹੁਕਮ ਰਜਾਈ, ਸੋ ਗਿਆਨ ਤਾਨ ਜੋ ਤੁਧ ਭਾਈ, ਸੋਈ ਜਪ ਜੋ ਪ੍ਰਭ ਜੀਉ, ਭਾਵੇ ਭਾਣੇ ਪੂਰ ਗਿਆਨਾ ਜੀਉ। ਅੰਮ੍ਰਿਤ ਨਾਮ ਤੇਰਾ ਸੋਈ ਗਾਵੈ, ਜੋ ਸਾਹਿਬ ਤੇਰਾ ਮਨ ਭਾਵੈ, ਤੂੰ ਸੰਤਨ ਕਾ ਸੰਤ ਤੁਮਾਰੇ, ਸੰਤ ਸਾਹਿਬ ਮਨ ਮਾਨਾ ਜੀਉ। ਤੂੰ ਸੰਤਨ ਕੀ ਕਰੇ ਭਰਤ ਪਾਲਾ, ਸੰਤ ਖੇਲੇ ਤੁਮ ਸੰਗ ਗੋਪਾਲਾ, ਆਪਣੇ ਸੰਤ ਖਰੇ ਪਿਆਰੇ, ਤੂੰ ਸੰਤਨ ਕੇ ਪ੍ਰਾਣਾ ਜੀਉ। ਹੁਣ ਸੰਤਨ ਕਹਿ ਮੇਰਾ ਮਨ ਕੁਰਬਾਨੇ, ਜਿਨ ਤੂੰ ਜਾਤਾ ਜੋ ਤੁਧ ਮਨ ਪਾਨੇ, ਤਿੰਨ ਕੇ ਸੰਗ ਸਦਾ ਸੁਖ ਪਾਇਆ, ਹਰ ਰਸ ਨਾਨਕ ਤਿਪਤ ਅਗਾਨਾ ਜੀਉ। ਮਾਜ ਮੁਹੱਲਾ ਪੰਜਵਾਂ, ਤੂੰ ਜਲਦ ਹਮੀਨ ਤੁਮਾਰੇ, ਤੇਰਾ ਨਾਮ ਬੂੰਦ ਹਮ ਚਾਤਰਿਕ ਤਿਖਹਾਰੇ, ਤੁਮਰੀ ਆਸ ਪਿਆਸਾ ਤੁਮਰੀ, ਤੁਮ ਹੀ ਸੰਗਮਨ ਲੀਨਾ ਜੀਉ। ਜੋ ਬਾਰਕ ਪੀ ਖੀਰ ਰੰਘਾਵੇ, ਜੋ ਨਿਰਦਨ ਧਨ ਦੇਖ ਸੁਖ ਪਾਵੇ, ਤਿੱਖਾ ਬੰਤ ਜਲ ਪੀਵਤ ਠੰਡਾ, ਤਿਉਂ ਹਰ ਸੰਗ ਇਹ ਮਨ ਭੀਨਾ ਜੀਉ। ਜਿਉ ਦਿਆਰੇ ਦੀਪ ਪ੍ਰਗਾਸਾ, ਭਰਤਾ ਚਿਤਬਤ ਪੂਰਨਿਆਸਾ, ਮਿਲ ਪ੍ਰਤਿਮ ਜਿਉ ਹੋਤ ਆਨੰਦਾ, ਤਿਉਂ ਹਰ ਰੰਗ ਮਨ ਰੰਗੀਨਾ ਜੀਉ। ਸੰਤਨ ਮੋਕੋ ਹਰ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਗਿਝਾਇਆ, ਹਰ ਹਮਰਾ ਹਮ ਹਰ ਕੇ ਦਾਸੇ, ਨਾਨਕ ਸ਼ਬਦ ਗੁਰੂ ਸਚ ਦੀਨਾ ਜੀਉ।

ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲੀਆ ਸੁਖਦਾਈ ਦੁੱਖ ਬਿਢਾਰਨਿ ਹਰੀਆ ਅਵਰ ਸਾਧ ਚੱਕ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀਉ ਜੋ ਜੋ ਪੀਵੇ ਸੋ ਤਪਤਾਵੈ ਅਮਰ ਹੋਵੇ ਜੋ ਨਾਮ ਹਰ ਰਸ ਪਾਵੈ ਨਾਮ ਨਿਦਾਨ ਤਿਸੇ ਪ੍ਰਾਪਤ ਜੇ ਸਤਿਗੁਰ ਗੁਰੂ ਮਨ ਬੂਠਾ ਜੀਉ ਜਿਨ ਹਰ ਰਸ ਪਾਇਆ ਸੋ ਤਿਪਤੇ ਅਗਾਨਾ ਜਿਨ ਹਰ ਸਾਧ ਪਾਇਆ ਸੋ ਨਾਹੇ ਡੁਲਾਨਾ ਤਿਸੇ ਪ੍ਰਾਪਤ ਹਰ ਹਰ ਨਾਮਾ ਜੇ ਮਸਤਕ ਪਾਗੀਠਾ ਜੀਉ ਹਰ ਇੱਕ ਹੱਥ ਆਇਆ ਵਰਸਾਣੇ ਬਹੁਤੇਰੇ ਤਿਸ ਲਗ ਮੁਕਤ ਪਏ ਕੁਨੇਰੇ ਨਾਮ ਨਿਦਾਨਾ ਗੁਰਮੁਖ ਪਾਈਐ ਕੋ ਨਾਨਕ ਬਿੱਲੀ ਡੀਠਾ ਜੀਉ ਮਾਜ ਮਹੱਲਾ ਪੰਜਵਾਂ ਨਿੱਧ ਸਿੱਧ ਰਿੱਧ ਹਰ ਹਰ ਹਰ ਮੇਰੇ ਜਨ ਪਦਾਰਥ ਗਹਿਰ ਗੰਭੀਰੇ ਲਾ ਕੁੜ ਖੁਸ਼ੀਆਂ ਰੰਗ ਰਾਵੇ ਜੋ ਗੁਰ ਲਾਗਾ ਪਾਈ ਜੀਓ ਦਰਸ਼ਨ ਪੇਖਤ ਭੈ ਪਨੀਤਾ ਸਗਲੇ ਉਧਾਰੇ ਭਾਈ ਮੀਤਾ ਅਗਾਮੇ ਗੋਚਰ ਸੌਮੀ ਅਪਨਾ ਗੁਰ ਕਿਰਪਾ ਤੇ ਸੱਚ ਧਿਆਈ ਜੀਓ ਜਾਂ ਕੋ ਖੋਜੇ ਸਰਬਿਉ ਪਾਏ ਬੜਪਾਗੀ ਦਰਸ਼ਨ ਕੋ ਬਿਰਲਾ ਪਾਏ ਊਚ ਪਾਰ ਗੋਚਰ ਥਾਨਾ ਉਹ ਮਹਿਲ ਗੁਰੂ ਦੇਖਾਏ ਜੀਓ ਗੈਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਪਿਆ ਜਿਸ ਹਿਰਦੇ ਵਸੇਰਾ ਗੁਰਬੰਧਨ ਤਿਨਕੇ ਸਗਲੇ ਕਾਟੇ ਜਨ ਨਾਨਕ ਸਹਿ ਸਮਾਈ ਜੀਓ ਮਾਜ ਮਹੱਲਾ ਪੰਜਵਾਂ ਪਰਮ ਕਿਰਪਾ ਤੇ ਹਰ ਹਰ ਧਿਆਵੂੰ ਪ੍ਰਭ ਦਇਆ ਤੇ ਮੰਗਲ ਗਾਵੂੰ ਊਠ ਬੈਠ ਸੋਭਤ ਜਗ ਹਰ ਧਿਆਈਏ ਸਗਲੇ ਵਰਦਾ ਜੀਓ ਨਾਮ ਔਖਦ ਮੋਕੋ ਸਾਧੂ ਦੀਆ ਕਿਲਵੇ ਕਾਟੇ ਨਿਰਮਲ ਧੀਆ ਨੰਦ ਪਿਆ ਨਿਕਸੀ ਸਾ ਪੀਰਾ ਸਗਲ ਬਿਨਾ ਆਸੇ ਦਰਦਾ ਜੀਓ ਜਿਸ ਕਾ ਅੰਗ ਕਰੇ ਮੇਰੇ ਪਿਆ ਮੇਰਾ ਪਿਆਰਾ ਸੋ ਮੁਕਤ ਸਾਗਰ ਸੰਸਾਰਾ ਸਤ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਉ ਜਬ ਤੇ ਸਾਧੂ ਸੰਗਤ ਪਾਏ ਗੁਰ ਪੇਟ ਦਹੋ ਗਈ ਬੁਲਾਏ ਸਾਸ ਸਾਸ ਹਰ ਗਾਵੇ ਨਾਨਕ ਸਤਿਗੁਰ ਟਾਕ ਲਿਆ ਮੇਰੇ ਪੜਦਾ ਜੀਉ ਮਾਜ ਮਹੱਲਾ ਪੰਜਵਾਂ ਓਤ ਪੋਤ ਸੇਵ ਸੰਗਰਾਤਾ ਪ੍ਰਭ ਪਰਤ ਪਾਲੇ ਸੇਵਕ ਸੁਖਦਾਤਾ ਪਾਣੀ ਪੱਖਾ ਪੀਸੂ ਸੇਵੰਕੇ ਠਾਕਰ ਹੀ ਕਾ ਆਹਾਰ ਜੀਉ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੇ ਜੋ ਸਾਹਿਬ ਪਾਵੇ ਸੇਵਕ ਅੰਤਰ ਬਾਹਰ ਮਾਹਰ ਜੀਉ ਤੂੰ ਦਾਨਾ ਠਾਕੁਰ ਸਭ ਵਿਧ ਜਾਣੇ ਠਾਕਰ ਕੇ ਸੇਵਕ ਹਰ ਰੰਗ ਮਾਣੇ ਜੋ ਕੁਛ ਠਾਕਰ ਕਾ ਸੋ ਸੇਵਕ ਕਾ ਜੋ ਸੇਵਕ ਠਾਕਰ ਹੀ ਸੰਗ ਜਾਹਰ ਜੀਉ ਆਪਣੇ ਠਾਕੁਰ ਜੋ ਪਹਿਰਾਇਆ ਬੋਰ ਨ ਲੇਖਾ ਪੂਛ ਬੁਲਾਇਆ ਅਤੇ ਸੇਵਕ ਕੇ ਨਾਨਕ ਕੁਰਬਾਨੀ ਸੋ ਗੈਰ ਗੰਭੀਰ ਗਾਹੁਰ ਜੀਓ ਮਾਜ ਮਹੱਲਾ ਪੰਜਵਾਂ ਸਭ ਕੁਝ ਕਰਮੇ ਬਾਹਰ ਨਾਹੀਂ ਬਾਹਰ ਟੋਲੇ ਸੋ ਭਰਮ ਭੁਲਾਹੀਂ ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ ਚਿਮ ਚਿਮ ਵਰਸੇ ਅੰਮ੍ਰਿਤ ਤਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਆਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੁੱਖਾ ਹਰਿਆ ਸੁਮਤ ਪਾਏ ਨਾਮ ਤੈ ਗੁਰਮੁਖ ਹੋਏ ਮੇਲਾ ਜੀਓ ਜਲ ਤਰੰਗ ਜੋ ਜਲੇ ਸਮਾਇਆ ਜੋ ਜੋਤੀ ਸੰਗ ਜੋ ਸਮਲਾਇਆ ਕਹੋ ਨਾਨਕ ਪਰਮ ਕਟੇ ਕਵਾੜਾ ਬੋੜ ਨਾ ਹੋਈ ਹੈ ਜਵਲਾ ਜੀਓ ਬਾਜ ਮਹੱਲਾ ਪੰਜਵਾਂ ਤਿਸ ਕੁਰਬਾਣੀ ਜਿਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਭਣਿਆ ਵਾਰ ਵਾਰ ਜਾਈ ਤਿਸ ਵਿੱਟੋ ਜੋ ਮਨ ਤਨ ਤੋਂ ਦਹਿਰਾ ਦੇ ਜੀਓ ਤੇ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈਣ ਨਿਹਾਲੀ ਤਿਸ ਪੁਰਖ ਨਿਹਾਲੇ ਮਨ ਦੇਵਾਂ ਤੁਸੀਂ ਆਪਣੇ ਸਾਜਨ ਜਿਨ ਗੁਰਮਿਲ ਸੋ ਪ੍ਰਭਲਾ ਦੇ ਜੀਓ ਸੇ ਵਡਭਾਗੀ ਜਿਨ ਤੁਮ ਜਾਣੇ ਸਭ ਕੇ ਮਦੇ ਅਲਿਪਤ ਨਿਰਵਾਣੇ ਸਾਧਕ ਸੰਗ ਉਨ ਪਉ ਜਲ ਤਰਿਆ ਸਗਲ ਦੂਤ ਉਨ ਸਾਧੇ ਜੀਓ ਤਿਨਕੀ ਸਰਨ ਭਰਿਆ ਮਨ ਮੇਰਾ ਮਾਣ ਤਾਣ ਤਜ ਮੋਹ ਅੰਧੇਰਾ ਨਾਮ ਦਾਨ ਦੀਜੇ ਨਾਨਕੋ ਤਿਸ ਪ੍ਰਭ ਗਾਮੇ ਗਾਦੇ ਜੀਓ ਮਾਜ ਮਹੱਲਾ ਪੰਜਵਾਂ ਤੂੰ ਪੇੜ ਸਾਖ ਤੇਰੀ ਫੂਲੀ ਤੂੰ ਸੂਖਮ ਹੋਵਾ ਸਥੂਲੀ ਤੂੰ ਜਲ ਨੇ ਤੂੰ ਫੇਨ ਬੁੱਧ ਵਧਾ ਤੁਸ ਬਿਨੇ ਅਵਨਾ ਭਾਲੀਏ ਜੀਓ ਤੂੰ ਸੂਤ ਮਣੀਏ ਵੀ ਤੂੰ ਹੀ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮੱਧ ਅੰਤ ਪ੍ਰਭ ਸੋਈ ਅਵਨ ਕੋਈ ਦਿਖਾਲੇ ਜੀਓ ਤੇ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਗੁਣ ਰਸੀਆ ਰੰਗਰਾਤਾ ਆਪਣੇ ਕਰਤਵ ਆਪੇ ਜਾਣੇ ਆਪੇ ਤੁਧ ਸੰਭਾਲੀਏ ਜੀਓ ਤੂੰ ਠਾਕੁਰ ਸੇਵਕ ਫੁਨ ਪਾਪੇ ਤੂੰ ਗੁਪਤ ਪਰ ਪ੍ਰਭ ਆਪੇ ਨਾਨਕ ਦਾਸ ਸਦਾ ਗੁਣ ਗਾਵੇ ਇੱਕ ਭੋਰੀ ਨਦਰ ਨਿਹਾਲੀਏ ਜੀਓ ਮਾਜ ਮਹੱਲਾ ਪੰਜਵਾਂ ਸਫਲ ਸੁਬਾਣੀ ਜਿਤ ਨਾਮ ਬਖਾਣੀ ਗੁਰਪ੍ਰਸਾਦ ਕਿਨ ਵੇਲੇ ਜਾਣੀ ਧੰਨ ਸੁਬੋਲਾ ਜਿਤ ਹਰ ਗਾਵਤ ਸੁਣਨਾ ਆਏ ਤੇ ਪਰਵਾਣਾ ਜੀਓ
ਸੇ ਨੇਤਰ ਪ੍ਰਵਾਣ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹੋਂ ਬਲ ਤਿਨ ਸੰਗ ਪਛਾਣਾ ਜੀ। ਸੁਣ ਸਾਜਣ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮਾਹੇ ਉਦਾਰੇ, ਕਿਲ ਵਿਕਾਢ ਹੋਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਓ। ਦੋ ਕਰ ਜੋੜੇ ਬਿਨੋ ਕਰੀ ਜੈ, ਕਰ ਕਿਰਪਾ ਡੁੱਬਦਾ ਪੱਥਰ ਲੀਜੇ, ਨਾਨਕ ਪ੍ਰਭੈ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜੀਓ। ਮਾਝ ਮੁਹੱਲਾ ਪੰਜਵਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸੂਖ ਪਾਇਆ ਦਗਦੂਰ ਪੁਰਾਨਾ, ਸੰਤ ਰਸਨ ਹਰ ਨਾਮ ਬਖਾਨਾ, ਜਲ ਥਲ ਨੀਰ ਭਰੇ ਸਰ ਸੁਭਰ, ਬਿਲ ਬਿਰਥਾ ਕੋਈ ਨ ਜਾਏ ਜੀਓ। ਦਇਆ ਤਾਰੇ ਤਿਨ ਸਿਰਜਣ ਹਾਰੇ, ਜੀ ਜਨ ਸਗਲੇ ਪ੍ਰਤਪਾਰੇ, ਮਿਹਰਬਾਨ ਕਿਰਪਾਲ ਦਿਆਲਾ ਸਗਲੇ ਤਿਪਤ ਅਗਾਏ ਜੀਓ। ਵਣ ਤਿਨ ਤ੍ਰੈਪਣ ਕੀ ਤੁਨ ਹਰਿਆ, ਕਰਨ ਹਾਰ ਖਨ ਪੀਤਰ ਕਰਿਆ, ਗੁਰਮੁਖ ਨਾਨਕ ਤਿਸੇ ਅਰਾਧੇ, ਮਨ ਕੀ ਆਸ ਪੁਜਾਏ ਜੀਓ। ਮਾਝ ਮੁਹੱਲਾ ਪੰਜਵਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਨ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈਂ, ਤਾਂ ਪਾਉ ਕਿਹਾ ਕਾਲਾ ਜੀਓ। ਤੂੰ ਮੇਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਔਰ ਤੂੰ ਹੈ ਮੇਰਾ ਮਾਣਾ, ਤੁਧ ਬਿਨ ਤੁਝ ਬਿਨ ਦੂਜਾ ਵਰਨ ਕੋਈ, ਸਭ ਤੇਰਾ ਖੇਲ ਅਖਾੜਾ ਜੀਓ। ਜੀ ਜਾਨ ਸਭ ਤੁਧ ਪਾਏ, ਜਿੱਤੇ ਪਾਣਾ ਤਿੱਤਰ ਲਾਏ, ਸਭ ਕੁਛ ਕੀਤਾ ਤੇਰਾ ਹੋਵੇ, ਨਾ ਹੀ ਕਿਸੇ ਸਾੜਾ ਜੀਓ। ਨਾਮ ਤੇ ਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ, ਗੁਰਪੂਰੇ ਵੱਜੀ ਵਜਾਈ, ਨਾਨਕ ਜਿਤਾ ਬਿਖਾੜਾ ਜੀਓ। ਮਾਝ ਮੁਹੱਲਾ ਪੰਜਵਾਂ, ਜੀ ਪ੍ਰਮ ਪ੍ਰਮ ਨੇ ਅਦਾਰਾ, ਭਗਤ ਜਿਵੇਂ ਗੁਣ ਗਾਏ ਅਪਾਰਾ, ਗੁਣ ਨਿਧਾਨ ਅੰਮ੍ਰਿਤ ਹਰ ਨਾਮਾ, ਹਰ ਤਿਆਇ ਤੈ ਸੁਖ ਪਾਇਆ ਜੀਓ। ਮਨ ਸਾ ਧਾਰ ਜੋ ਕਰਤੇ ਆਵੇ, ਸਾਧ ਸੰਗ ਜਨਮ ਮਰਨ ਮਟਾਵੇ, ਆਸ ਮਨੋਰਥ ਪੂਰਨ ਹੋਵੇ, ਭੇਟ ਗੁਰਦਰਸਾਇਆ ਜੀਓ। ਅਗਮ ਗੋਚਰ ਕਿਛ ਮਿਤ ਨਹੀਂ ਜਾਣੀ, ਸਾਧਕ ਸਿੱਧ ਤਿਆਵੇ ਗਿਆਨੀ, ਖੁਦੀ ਮਿੱਟੀ ਚੂਕਾ ਪੋਲਾ ਵਹਾ, ਗੁਰਮਨ ਹੀ ਮੈਂ ਪ੍ਰਗਟਾਇਆ ਜੀਓ। ਆਨੰਦ ਮੰਗਲ ਕਲਿਆਣ ਨਿਧਾਨਾ, ਸੁਖ ਸਹਿਜ ਹਰ ਨਾਮ ਵਿਖਾਨਾ, ਹੋਏ ਕਿਰਪਾਲ ਸੁਆਮੀ ਆਪਣਾ, ਨਉ ਨਾਨਕ ਕਰ ਮੈਂ ਆਇਆ ਜੀਓ। ਮਾਝ ਮੁਹੱਲਾ ਪੰਜਵਾਂ, ਸੁਣ ਸੁਰ ਜੀ ਮੈਂ ਸੋਏ ਤੁਮਾਰੀ, ਤੂੰ ਪੀ ਤੁਮ ਠਾਕੁਰ ਤੁਪਾਰੀ, ਤੁਮਰੇ ਕਰਤਵ ਤੁਮ ਹੀ ਜਾਣੋ, ਤੁਮਰੀ ਓਟ ਗੋਪਾਲਾ ਜੀਓ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਖੋਵੇ, ਪੇਟ ਸੰਗ ਸਾਧ ਸੰਤਨ ਕੇ ਸਦਾ ਜਪੂੰ ਦਿਆਲਾ ਜੀਓ। ਪ੍ਰਭੂ ਆਪਣਾ ਸਾਧ ਸਾਧ ਸੁਮਾਰੂੰ, ਇਹ ਮਤ ਗੁਰ ਪ੍ਰਸਾਦ ਮੈਂ ਤਾਰੂੰ, ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ, ਸਰਬ ਮਾਇਆ ਪਰਤ ਪਾਲਾ ਜੀਓ। ਸਤ ਸਤ ਸਤ ਪ੍ਰਭ ਸੋਈ, ਸਦਾ ਸਦਾ ਸਦ ਆਪੇ ਹੋਈ, ਚਲਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਪਏ ਨਿਹਾਲਾ ਜੀਓ। ਮਾਝ ਮੁਹੱਲਾ ਪੰਜਵਾਂ, ਹੁਕਮ ਵਰਤਣ ਲਾਗੇ ਮੇਹਾ, ਸਾਜਨ ਸੰਮਿਲ ਨਾਮ ਜਪੇ ਹੋ, ਸੀਤ ਸਿਆਂ ਸਹਿ ਸੁਖ ਪਾਇਆ, ਠਾਂਡ ਪਾਈ ਪ੍ਰਵਿਆਪੇ ਜੀਓ। ਸਭ ਕੁਛ ਬਹੁਤੋ ਬਹੁਤੋ ਪਾਇਆ, ਕਰ ਕਿਰਪਾ ਪ੍ਰਸਗਲ ਰਜਾਇਆ, ਦਾਤ ਕਰੋ ਮੇਰੇ ਦਾਤਾ ਰਾਜੀ, ਜਨ ਸਭ ਧਾਪੇ ਜੀਓ। ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦ ਸਦਾ ਧਿਆਈ, ਜਨ ਮਰਨ ਪੈ ਕਾਟੇ ਮੋਹਾ, ਬਿਨਸੇ ਸੋਗ ਸੰਤਾਪਾ ਜੀ ਸੰਤਾਪੇ ਜੀਓ। ਸਾਸ ਸਾਸ ਨਾਨਕ ਸਲਾਹੇ, ਸਿਮਰਤ ਨਾਮ ਕਾਟੇ ਸਫਾਹੇ, ਪੂਰਨ ਆਸ ਕਰੀ ਖਨ ਪੀਤਰ, ਹਰ ਹਰ ਹਰ ਗੁਣ ਜਾਪੇ ਜੀਓ। ਮਾਝ ਮੁਹੱਲਾ ਪੰਜਵਾਂ, ਆਓ ਸਾਜਣ ਸੰਤ ਮੀਤ ਪਿਆਰੇ, ਮਿਲ ਗਾਵੋ ਗੁਣ ਅਗਾਮੀ ਅਪਾਰੇ, ਗਾਵਤ ਸੁਣ ਸਭੇ ਹੀ ਮੁਕਤੇ, ਸੋ ਤਿਆਈਏ ਜਨਮ ਕੀਏ ਜੀਓ। ਜਨਮ ਜਨਮ ਕੇ ਕਿਲ ਵਿਖ ਜਾਵੇ, ਮਨ ਚਿੰਦੇ ਸਹੀ ਫਲ ਪਾਵੇ, ਸਿਮਰ ਸਾਹਿਬ ਸੋ ਸੱਚ ਸੁਆਮੀ, ਰਿਚਕ ਸਭ ਸਾ ਕਿਛ ਦੀਏ ਜੀਓ। ਨਾਮ ਜਪਤ ਸਰਬ ਸੁਖ ਪਾਈਏ, ਸਭ ਪਉ ਬਿਨਸੇ ਹਰ ਹਰ ਤਿਆਈਏ, ਜਿਨ ਸੇਵਿਆ ਸੋ ਪਾਰ ਗ੍ਰਾਮੀ, ਕਾਰ ਸਗਲੇ ਥੀਏ ਜੀਓ। ਆਏ ਪਿਆ ਤੇਰੀ ਸ਼ਰਨਾਏ, ਜੋ ਪਾਵੇ ਤੂੰ ਲਹਿ ਮਲਾਏ, ਆਏ ਪਿਆ ਤੇਰੀ ਸ਼ਰਨਾਈ, ਜੇ ਪਾਵੇ ਤੂੰ ਲਹਿ ਮਲਾਏ, ਕਰ ਕਿਰਪਾ ਭਗਤੀ ਲਾਵੋ, ਸਚ ਨਾਨਕ ਅੰਮ੍ਰਿਤ ਪੀਏ ਜੀਓ। ਮਾਝ ਮੁਹੱਲਾ ਪੰਜਵਾਂ, ਪੈ ਕਿਰਪਾਲ ਗੋਬਿੰਦ ਗੁਸਾਈ, ਮੇਘ ਵਰਸੇ ਸਭਨੀ ਥਾਈ, ਦੀਨ ਦਿਆਲ ਸਦਾ ਕਿਰਪਾਲਾ, ਠਾਂਡ ਪਾਈ ਕਰਤਾਰੇ ਜੀਓ। ਆਪਣੇ ਜੀ ਅਜੰਤ ਪਰਤ ਪਾਰੇ, ਜੀ ਜੀਓ ਬਾਰਕ ਮਾਤਾ ਸੰਮਾਰੇ, ਦੁੱਖ ਭੰਜਨ ਸੁਖ ਸਾਗਰ ਸੁਆਮੀ, ਦੇ ਸਗਲ ਆਹਾਰੇ ਜੀਓ। ਜਲ ਥਲ ਪੂਰ ਰਿਹਾ ਮਿਹਰਬਾਨਾ, ਸਤ ਬਲਿਹਾਰ ਜਾਈਏ ਕੁਰਬਾਨਾ, ਰਹਿਣ ਦਿਨ ਸਤੇ ਸਦਾ ਧਿਆਈ, ਜੇ ਖਿਨ ਮੈਂ ਸਗਲ ਉਦਾਰੇ ਜੀਓ।
राख लिए सगले प्रव्यापे, उतर गए सब सुख संतापे, नाम जपत मन तन हरियाबल, प्रभ नानक नद निहारे जियो। माज मोहल्ला पंजवा, जिथे नाम जपिए प्रभ प्यारे, से असल सोए चुबारे, जिथे नाम न ना जपिए मेरे गोविंदा, से ही नगर उजाड़ी जियो। हर रुखी रोटी खाए संभाले, हर अंतर बाहर नदन निहाले, खाए खाए करे बद फैली, जान विसु की वाड़ी जियो। संतां सेंती रंग न लाए, सागत संग कर्म कमाए, दुर्लभ दे खोई अग्ञानी, जड़े अपनी आप पौड़ी जी। तेरी सर मेरे दीन दयाला, सुख सागर मेरे गुर कृपाला, कर कृपा नान गुण गावे, राखो शरण राखो सर में साड़ी जियो। माज मोहल्ला पांजवा, चरण ठाकर के हृदय समाणे, कल कलेश अब दूर प्याणे, शांत सुख सहज तुनि उपजी, साधु संग निवासा जियो। लागे प्रीत न टूटे मूले, हर अंतर बार रहा पर पूरे, सिमर सिमर सिमर गुण गावा, काटी जमकी फासा जियो। अमृत बरखे अनहद बाणी, मंत निरंतर शाद समाणी, तिप्त गाए रहे जन तेरे, सतगुर किया दिलासा जियो। जिसका सतें ते फल पाया, कर कृपा प्रसंग मलाया, आवण जान रहे बड़पागी, नानक पूर्ण आसा जियो। माज महला पांजमा, मीह पया परमेश्वर पाया, जी जन सब सुखी वसाया, गया कलेश पया सुख साचा, हर हर नाम संभाली जियो। जिसके से तिन ही परत पारे, पार ब्रह्म पर पहे रखवारे, सुने बनाती ठाकुर मेरे, पूर्ण होई काला जियो। सर्व जिया को देवनहारा, गुर प्रसादी नदन निहारा, जल थल मैले सब तृताने, साधु चरण पखाली जियो। मन की इच पुजाब नुहारा, सदा सदा जाई बलिहारा, नानक दान किया दुख पंजन, रत्ते रंग साली जियो। माज मोहल्ला पांजवा, मंतन तेरा तन भी तेरा, तू ठाकुर स्वामी पर मेरा, जियो पिंड सब रास तुम्हारी, तेरा जोर गोपाला जियो। सदा सदा तुम्हें सुखदाई, निम निम लागा तेरी पाई, कारक मामा जे तुद पावा, जा तू देह दयाला जियो। प्रभ तुम ते लैना, तू मेरा गहना, जो तू दे सोई सुख सहना, जिथे रखे बिकुंठ तखाय, ते थाई तू सवना के पद पाला जियो। सिमर सिमर नानक सुख पाया, आड़ पै तेरे गुण गाया, सगन मनोरथ पूर्ण होए, कदे ना होए दुखाला जियो। माज मोहल्ला पांजवा, पार ब्रह्म पर मेघ बठाया, जल थल मैयल दैद तरसाया, शांत पै बूझी सब तृष्णा, आनंद पया सब ठाई जियो। सुखदाता सुखदाता दुख दुख भंजन हारा, आपे बख्श करे जी सारा, अपने कीते नूं आप परत पाले, पै पैरी तिसे मनाई जियो। जाकी शरण पया गत पाईए, सा सा हर नाम ते आईए, तिस बिन होर न दूजा ठाकुर, सब तिसे किया साई, तिस सब तिसे किया जाई जियो। तेरा माण तान प्रभ तेरा, तू सदा साहब गुणी गहेरा, नानक दास कह बेनती, आड़ पै तू त्याई जियो। आज मोहल्ला पंजवा, सबे सुख पै प्रभ तुठे, गुरपुरे के चरण मन उठे, सह समाध लगी लवे अंतर, सोरस सोई जाने जियो। अगाम गोचर सा है मेरा, कट कट अंत वरते नेरा, सदा लिप्त जी का जिया का दाता, को बिरला आप पछाणे जियो। पर मिल प्रभ मिले की यह निशानी, मन इको सच्चा हुक्म पछानी, सहज संतोख सदा तपतासे, नंद खसम के पाणे जियो। हथी दीती प्रभ देवन हारे, जन मन रोग सावन वारे, नान दास किए प्रभ अपने, हर कीर्तन रंग माणे जियो। माया मन महला पांजवा, कीनी दया गोपाल गुसाई, गुर के चरण बसे मन माही, अंगीकार किया तिन करते, दुख का डेरा ढाया जियो। मंतन बसया सच्चा सोई, बिखड़ा थान न दिसे कोई, दूत दुश्मन सब सज्जन होए, एको स्वामी आया जियो। जो कुछ करे सो आपे आपे, बुद्ध सियाण किशु ना जापे, अपनिया संतां नूं आप सहाए, पर परम भुलावा लाया जियो। चरण कमल जन का आधारो, आड़ पैर राम नाम वपारो,
ਸਹਿਜ ਆਨੰਦ ਗਾਵੇ ਗੁਣ ਗੋਬਿੰਦ, ਪ੍ਰਭ ਨਾਨਕ ਸਰਬ ਸਮਾਹਿਆ ਜੀਓ, ਪੰਜ ਮੁਹੱਲਾ ਪੰਜ। ਸੋ ਸੱਚ ਮੰਦਰ ਜਿਤ ਸੱਚ ਤੇ ਆਈਏ, ਸੋ ਰਿਦਾ ਸੁਹੇਲਾ ਜਿਤ ਹਰ ਗੁਣ ਗਾਈਏ, ਸਤ ਤਰਤ ਸੁਹਾਵੇ ਜਿਤ ਵਸੇ ਹਰ ਜਨ, ਸੱਚੇ ਨਾਮ ਬਿਟੋ ਕੁਰਬਾਣੋ ਜੀ। ਸੱਚ ਵਡਾਈ ਕੀਮ ਨ ਪਾਈ, ਕੁਦਰਤ ਕਰਮ ਨ ਕਹਿਣਾ ਜਾਈ, ਤੈ ਤੈ ਜੀਵੇ ਜਨ ਤੇਰੇ, ਸਤ ਸ਼ਬਦ ਮਨ ਭਾਣੋ ਜੀਓ। ਸੱਚ ਸਲੰਡ ਵਟ ਭਾਗੀ ਪਾਈਏ, ਗੁਰਪ੍ਰਸਾਦੀ ਹਰ ਗੁਣ ਗਾਈਏ, ਰੰਗ ਰਤੇ ਤੇਰੇ ਤਦ ਪਾਵੇ, ਸੱਚ ਨਾਮ ਨਿਸ਼ਾਨੋ ਜੀਓ। ਸੱਚੇ ਅੰਤ ਨ ਜਾਣੇ ਕੋਈ, ਥਾਨ ਥਰੰਤਰ ਸੱਚਾ ਸੋਈ, ਨਾਨਕ ਸੱਚ ਤੇ ਆਈਏ ਸਦ ਹੀ ਅੰਤਰ ਜਾਮੀ ਜਾਣੋ ਜੀਓ। ਮਾਜ ਮੁਹੱਲਾ ਪੰਜਵਾਂ। ਰਹਿਣ ਸੁਹਾਵੜੀ ਦਿਨ ਸੁਹੇਲਾ, ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ, ਕੜੀ ਮੂਰਤ ਸਿਮਰਤ ਪਲ ਵੰਜੇ, ਜੀਵਨ ਸਿਮਰਤ ਤੇ ਥਾਈ ਜੀਓ। ਸਿਮਰਤ ਨਾਮ ਦੋਖ ਸਬਲਾਥੇ, ਅੰਤਰ ਬਾਰ ਹਰ ਪ੍ਰਭ ਸਾਥੇ, ਪੈ ਪਵ ਪਰਮ ਖੋਇਆ ਗੁਰਪੂਰੇ, ਦੇਖਾਂ ਸਭਨੀ ਜਾਈ ਜੀਓ। ਪਵ ਸਮਰੱਥ ਵਡੂ ਚ ਪਾਰਾ, ਨੌ ਦਿਨ ਨਾਮ ਭਰੇ ਭੰਡਾਰਾ, ਆਦਿ ਅੰਤ ਮੱਧ ਪ੍ਰਭ ਸੋਈ, ਦੂਜਾ ਲਵਿਨ ਲਾਈ ਜੀਓ। ਕਰ ਕਿਰਪਾ ਮੇਰੇ ਦੀਨ ਦਿਆਲਾ, ਜਾਚੇ ਜਾਚੇ ਸਾਦਰ ਵਾਲਾ, ਦੇ ਦਾਨ ਨਾਨਕ ਜਨ ਮੰਗੇ, ਸਦਾ ਸਦਾ ਹਰ ਧਿਆਈ ਜੀਓ। ਮਾਜ ਮੁਹੱਲਾ ਪੰਜਵਾਂ। ਇੱਥੇ ਤੂੰ ਹੈ ਆਗੇ ਆਪੇ, ਜੀ ਜੰਤਰ ਸਭ ਤੇਰੇ ਥਾਪੇ, ਤਦੁਰ ਨਵਨ ਕੋਈ ਕਰਤੇ, ਮੈਂ ਧਰ ਓਟ ਤੁਮਾਰੀ ਜੀਓ। ਰਸਨਾ ਜਪ ਜਪ ਜੀਵੈ ਸੁਆਮੀ, ਪਾਰ ਬ੍ਰਹਮ ਪ੍ਰਵੰਤਰ ਜਾਮੀ, ਜਿਨ ਸੇਵਿਆ ਤਿਨ ਹੀ ਸੁਖ ਪਾਇਆ, ਸੋ ਜਨਮ ਨ ਜੂਏ ਹਾਰੀ ਜੀਓ। ਨਾਮ ਅਵਖਤ ਜਨ ਜਨ ਤੇਰੇ ਪਾਇਆ, ਜਨਮ ਜਨਮ ਕਾ ਰੋਗ ਗਵਾਇਆ, ਹਰ ਕੀਰਤਨ ਗਾਵੋ ਦਿਨ ਰਾਤੀ, ਸਫਲਿਆ ਹੈ ਕਾਰੀ ਜੀਓ। ਦਿਸ਼ ਤਾਰ ਆਪਣਾ ਦਾਸ ਵਾਰਿਆ, ਘਟਕ ਜੰਤਰ ਪਾਰ ਬ੍ਰਹਮ ਨਮਸਕਾਰਿਆ, ਇੱਕ ਸਵਿਣ ਹੋਰ ਦੂਜਾ ਨਾਹੀ, ਬਾਬਾ ਨਾਨਕ ਏ ਮਤ ਸਾਰੀ ਜੀਓ। ਮਾਜ ਮੁਹੱਲਾ ਪੰਜਵਾਂ। ਮੰਤਰ ਰੱਤਾ ਰਾਮ ਪਿਆਰੇ, ਸਰਬਸ ਦੀਜੇ ਆਪਣਾ ਵਾਰੇ, ਆਠ ਪਹਿਰ ਗੋਬਿੰਦ ਗੁਣ ਗਾਈਏ, ਬਿਸਨ ਕੋਈ ਸਾਸਾ ਜੀਓ। ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਤਸੰਗ ਵਿਚਾਰਾ, ਸਾਧੂ ਸੰਗ ਤਰੀਜੇ ਸਾਗਰ ਕਟੀਏ, ਜਮਕੀ ਫਾਸਾ ਜੀਓ। ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਦ ਜਬ ਲਾਖੇ ਪੇਵਾ, ਕਾਮ ਕ੍ਰੋਧ ਕਿਲਵੇ ਗੁਰ ਕਾਟੇ, ਪੂਰਨ ਹੋਈ ਆਸਾ ਜੀਓ। ਪੂਰਨ ਭਾਗ ਪਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ, ਨਾਨਕ ਨਾਮ ਵਸਿਆ ਜਿਹਦੇ ਅੰਤਰ, ਪ੍ਰਵਾਨ ਗ੍ਰਿਸ ਉਦਾਸਾ ਜੀਓ। ਮਾਜ ਮੁਹੱਲਾ ਪੰਜਵਾਂ। ਸਿਮਰਤ ਨਾਮ ਹਿਰਦੇ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸਤਸੰਗ ਮਿਲ ਹਰ ਹਰ ਜਪੀਏ, ਬਿਨਸੇ ਆਲਸ ਰੋਗਾ ਜੀਓ। ਜਾ ਕੇ ਗ੍ਰਹਿ ਨਵ ਨਿਧ ਹਰ ਭਾਈ, ਤਿਸ ਮਿਲਿਆ ਜਿਸ ਪੁਰਬ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਸਵਨਾ ਗੱਲਾਂ ਜੋਗਾ ਜੀਓ। ਖਿਨਮੇ ਥਾਪ ਥਾਪਨ ਹਾਰਾ, ਆਪ ਇਕੰਤੀ ਆਪ ਸਾਰਾ, ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲੈਣ ਵਜੋਗਾ ਜੀਓ। ਅੰਚਲ ਲਾਏ ਸਭਸਿਸ਼ਟ ਤਰਾਏ, ਆਪਣਾ ਨਾਉ ਆਪ ਜਪਾਈ, ਗੁਰਬੋਹਦ ਪਾਇਆ ਕਿਰਪਾ ਤੇ, ਨਾਨਕ ਤੁਰ ਸੰਜੋਗਾ ਜੀਓ। ਮਾਜ ਮੁਹੱਲਾ ਪੰਜਵਾਂ। ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੇ ਸਭ ਭਲੀ ਜਾਏ, ਸੋਈ ਸਿਆਣਾ ਸੁਪਦ ਮਾਤਾ, ਹੁਕਮ ਲੱਗੇ ਜਿਸ ਮਿੱਠਾ ਜੀਓ। ਸਭ ਪਰੋਈ ਇੱਕ ਧਾਗੈ, ਜਿਸ ਲਾਏ ਲਏ ਸੋ ਚਰਨੀ ਲਾਗੇ, ਊਂਦ ਕਵਲ ਜਿਸ ਹੋਏ ਪ੍ਰਗਾਸਾ, ਤਿਨ ਸਭ ਨਿਰੰਜਨ ਡੀਠਾ ਜੀਓ। ਤੇਰੀ ਮਹਿਮਾ ਤੂੰ ਹੈ ਜਾਣੇ, ਆਪਣਾ ਆਪ ਤੂੰ ਆਪ ਪਛਾਣੇ, ਹਉਂ ਬਲਿਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰੇ ਕਲਮਲ, ਨਾਨਕ ਨਾਮ ਧਿਆਏ ਧਿਆਏ ਜੀਵੈ, ਬਿਨਸਿਆ ਭਰਮ ਪਉ ਧੀਠਾ ਜੀਓ। ਮਾਜ ਮੁਹੱਲਾ ਪੰਜਵਾਂ। ਝੂਠਾ ਮੰਗਣ ਜੇ ਕੋਈ ਮੰਗੇ, ਤਿਸ ਕੋ ਮਰਤੇ ਘੜੀ ਨਾ ਲਾਗੇ, ਪਾਰ ਬ੍ਰਹਮ ਜੋ ਸਦ ਹੀ ਸੇਵੈ, ਸੋ ਗੁਰ ਮਿਲ ਨਿਸ਼ਚਲ ਕਹਿਣਾ, ਪੇਮ ਭਗਤ ਜਿਸ ਕੇ ਮਨ ਲਾਗੀ, ਗੁਣ ਗਾਵੇ ਅੰਦਰ ਨਿਤ ਜਾਗੀ, ਬਾਂ ਪਕੜ ਤੇ ਸੁਆਮੀ ਮੇਲੇ, ਜਿਸ ਕੇ ਮਸਤ ਲੈਣਾ, ਚਰਨ ਕਮਲ ਭਗਤਾਂ ਮਨ ਬੂਠੇ, ਬਿਨ ਪਰਮੇਸ਼ਰ ਸਗਲੇ ਮੁੱਠੇ, ਸੰਤ ਜਿਨ੍ਹਾਂ ਕੀ ਧੂੜ ਨਿਧ ਬਾਂਛੇ, ਨਾਮ ਸੱਚੇ ਕਾ ਗਹਿਣਾ, ਉਠਦ ਬੈਠ ਹਰ ਹਰ ਗਾਈਏ, ਜਿਸ ਸਿਮਰਤ ਵਰ ਨਿਚਲ ਪਾਈਏ, ਨਾਨਕ ਪ੍ਰਭੂ ਦਿਆਲਾ ਤੇਰਾ ਕੀਤਾ ਸਹਿਣਾ।
ਰਾਗ ਮਾਝ ਅਸ਼ਟਪਦੀਆਂ ਪਹਿਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼ਬਦ ਰਗਾਏ ਹੁਕਮ ਸਵਾਏ ਸੱਚੀ ਦਰਗਹਿ ਬਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤੀ ਆਵਣਿਆ ਓਂ ਵਾਰੀ ਜੋ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਮਤੀ ਮਨ ਵਸਾਵਣਿਆ ਰਹਾਉ ਨਾ ਕੁ ਮੇਰਾ ਹੂੰ ਕਿਸ ਕੇਰਾ ਸਾਚਾ ਠਾਕੁਰ ਤੈਬਣ ਮੇਰਾ ਹਮੇ ਕਰ ਕਰ ਜਾਏ ਕਣੇਰੀ ਕਰੇ ਅਵਗਣ ਪੁੱਛੋ ਤਾਵਣਿਆ ਹੁਕਮ ਛਾਣੇ ਸੋ ਹਰ ਗੁਣ ਵਖਾਣੇ ਗੁਰ ਕੇ ਸ਼ਬਦ ਨਾਮ ਨਿਸ਼ਾਣੇ ਸਭਨਾ ਕਾਦਰ ਲਿਖੇ ਸੱਚੇ ਛੂਟ ਨਾਮ ਸੁਹਾਵਣਿਆ ਮਨ ਪੂਲਾ ਠੌਰ ਨ ਪਾਏ ਜਮਦਰ ਬੱਦਾ ਚੋਟਾ ਖਾਏ ਬਿਨ ਨਾਮੇ ਕੋ ਸੰਗ ਨ ਸਾਥੀ ਮੁਕਤੇ ਨਾਮ ਤੇ ਆਵਣਿਆ ਸਾਗਤ ਕੂੜੇ ਸੱਚ ਨ ਪਾਵੇ ਦੁਬਦਾ ਬੰਦਾ ਆਵੇ ਜਾਵੇ ਲਿਖਿਆ ਲੇਖਨ ਬੇਟੇ ਕੋਈ ਗੁਰਮੁਖ ਮੁਕਤ ਕਰਾਵਣਿਆ ਪੇੜੇ ਪਿਰ ਜਾਤੋ ਨਾਹੀ ਝੂਠ ਵਛੁਨੀ ਰੋਵੇ ਤਾਹੀ ਅਵਗਣ ਮੁੱਠੀ ਮਹਿਲ ਨ ਪਾਏ ਅਵਗਣ ਗੁਣ ਬਖਸ਼ਾਵਣਿਆ ਪੇੜੇ ਜਨ ਜਾਤਾ ਪਿਆਰਾ ਗੁਰਮੁਖ ਬੂਝੇ ਤੱਤ ਵਿਚਾਰਾ ਆਵਣ ਜਾਣਾ ਠਾਕ ਰਹਾਏ ਸੱਚੇ ਨਾਮ ਸਮਾਵਣਿਆ ਗੁਰਮੁਖ ਬੂਝੇ ਕਤ ਕਹਾਵੇ ਸੱਚੇ ਠਾਕੁਰ ਸਾਚੂ ਪਾਵੇ ਨਾਨਕ ਸੱਚ ਕਹੇ ਬੇਨੰਤੀ ਸੱਚ ਮਿਲੇ ਗੁਣ ਗਾਵਣਿਆ ਮਾਝ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਗੁਰੂ ਮਿਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ ਹਉਮੈ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹਉ ਵਾਰੀ ਜੋ ਵਾਰੀ ਸਤਿਗੁਰ ਕੇ ਬਲਿਹਾਰਣਿਆ ਗੁਰਮਤੀ ਪ੍ਰਗਾਸ ਹੋਵਾ ਜੇ ਅੰਦਰ ਹਰ ਗੁਣ ਗਾਵਣਿਆ ਰਹਾਉ ਤਨ ਮਨ ਖੋਜੇ ਤਨ ਉਪਾਏ ਧਾਵਤ ਰਾਖੇ ਠਾਕੁਰ ਹਾਏ ਗੁਰ ਕੀ ਬਾਣੀ ਅੰਦਨ ਗਾਵੇ ਸਹਿਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾ ਨੌ ਦਰਵਾਜੇ ਦਸਵੇਂ ਮੁਕਤਾਨ ਹਰ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਅੰਦਨ ਸਦਾ ਰਹੇ ਰੰਗਰਾਤਾ ਦਰ ਸੱਚੇ ਸੋਜੋ ਸੋ ਪਾਵਣਿਆ ਦਰ ਸੱਚੇ ਸੋਜੀ ਪਾਵਣਿਆ ਪਾਪੁਨ ਕੀ ਸਾਰ ਨ ਜਾਣੀ ਦੂਜੇ ਲਾਗੀ ਭਰਮ ਪੁਲਾਣੀ ਅਗਿਆਨੀ ਅੰਦਾ ਮਗਨ ਜਾਣੇ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉਮੈ ਮੇਰਾ ਠਾਕੁਰ ਆਇਆ ਗੁਰਸਾਖੀ ਮਿਟਿਆ ਹੁੰਦਿਆ ਰੱਬ ਅਜਰ ਕਪਾਟ ਖੁਲਾਵਣਿਆ ਹਉਮੈ ਮਰ ਮਨ ਵਸਾਇਆ ਗੁਰਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮੰਡਨ ਮਿਲਣ ਨਿਰਮਲ ਨਾਮ ਤੇ ਆਵਣਿਆ ਜੀਵਨ ਮਰਨਾ ਸਭ ਤੁਦੇ ਤਾਹੀਂ ਜਿਸ ਬਖਸ਼ੇ ਤਿਸ ਦੇ ਵਡਿਆਏ ਨਾਨਕ ਨਾਮ ਤੇ ਹੈ ਸਦਾ ਤੂੰ ਜੰਮਣ ਮਰਨ ਸਵਾਰਣਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਗਮ ਅਪਾਰਾ ਤੇ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਵੇ ਸੋਈ ਬੂਝੇ ਗੁਣ ਕਹਿ ਗੁਣੀ ਸਮਾਵਣਿਆ ਹਉ ਵਾਰੀ ਜੋ ਵਾਰੀ ਹਰ ਕਾ ਨਹਾ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਅੰਦਨ ਜਾਗੇ ਦਰ ਸੱਚੇ ਸੋਭਾ ਪਾਵਣਿਆ ਰਹਾਉ ਆਪ ਸੁਣੇ ਤੈ ਆਪੇ ਵੇਖੇ ਜਿਸਨੂੰ ਨਦ ਕਰੇ ਸੋਈ ਜਨ ਲੇਖੇ ਆਪੇ ਲਾਏ ਲਏ ਸੋ ਲਾਗੇ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਲਾਏ ਸੋ ਕਿੱਥੇ ਹੱਥ ਪਾਏ ਪੂਰਵ ਲਿਖਿਆ ਨਾ ਮੇਟਣਾ ਜਾ ਪੂਰਵ ਲਿਖਿਆ ਸੋ ਮੇਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸੇਵੜ ਪਾਗੀ ਪੂਰੇ ਕਰਮ ਮਿਲਾ ਬਣਿਆ ਪੇੜੇ ਤਨੇ ਅੰਦਨ ਸੁੱਤੀ ਕੰਤ ਵਿਸਾਰੀ ਅਵਗਣ ਮੁੱਤੀ ਅੰਦਨ ਸਦਾ ਫਿਰੇ ਬਿੱਲ ਲਾਂਦੇ ਬਿਨ ਪਿਰ ਨੀਂਦ ਨ ਪਾਵਣਿਆ ਪੇੜੇ ਸੁਖ ਜਾਤਾ ਜਾਤਾ ਹਉਮੈ ਮਾਰ ਗੁਰ ਸ਼ਬਦ ਪਛਾਤਾ ਸੇ ਸੁਹਾਵੀ ਸਦਾ ਪਿਰ ਰਾਵੇ ਸੱਚ ਸ਼ਿੰਗਾਰ ਬਣਾ ਬਣਿਆ ਲੱਖ ਚੁਰਾਸੀ ਜੀ ਉਪਾਏ ਜਿਸਨੂੰ ਨਦ ਕਰੇ ਤਿਸ ਗੁਰੂ ਮਲਾਏ ਕਿਲਵ ਕਾਢ ਸਦਾ ਜਨ ਨਿਰਮਲ ਦਰ ਸੱਚੇ ਨਾਮ ਸੁਹਾਵਣਿਆ ਲੇਖਾ ਮੰਗੇ ਧਿਆ ਕਿਨ ਦੀਏ ਸੁੱਖ ਨਾਹੀਂ ਪੁਨ ਦੂਏ ਧੀਏ ਆਪੇ ਬਖਸ਼ ਲੈ ਪ੍ਰਭ ਸਾਚਾ ਆਪੇ ਬਖਸ਼ ਮਲਾ ਬਣਿਆ ਆਪ ਕਰੇ ਤੈਂ ਆਪ ਕਰਾਇਆ ਪੂਰੇ ਗੁਰ ਕੇ ਸ਼ਬਦ ਮਿਲਾਏ ਆਪ ਕਰੇ ਤੂੰ ਆਪ ਕਰਾਏ ਪੂਰੇ ਗੁਰ ਕੇ ਸ਼ਬਦ ਮਿਲਾਏ ਨਾਨਕ ਨ ਮਿਲ ਨਾਨਕ ਨਾ ਮਿਲੇ ਵਡਿਆਈ ਆਪੇ ਮੇਲ ਮਿਲਾ ਬਣਿਆ ਮਾਝ ਮਹੱਲਾ ਤੀਜਾ ਇੱਕੋ ਆ ਫਿਰੇ ਪ੍ਰਸੰਨਾ ਗੁਰਮੁਖ ਵੇਖਾਂ ਤਾਂ ਇਹ ਮਨ ਭਿੰਨਾ ਤਿਸ਼ਨਾ ਤਜ ਗੁਰਮਤ ਮਨ ਇੱਕ ਦਿਗ ਕਰ ਆਇਆ ਸੱਚੇ ਰੰਗ ਰਗਾਵਣਿਆ ਰਹਾਉ ਇਹ ਜਗ ਪੂਲਾ ਤਿਸ਼ਨਾ ਤਜ ਸਹਿ ਸੁਖ ਪਾਇਆ ਇੱਕੋ ਮਨ ਵਸਾਵਣਿਆ ਹਉ ਵਾਰੀ ਜੋ ਵਾਰੀ ਇੱਕ ਸਿਉ ਸੱਚ ਚਿਤ ਲਾਵਣਿਆ ਗੁਰਮਤੀ ਮਨ ਇਕਤ ਕਰ ਆਇਆ ਸੱਚੇ ਰੰਗ ਰਗਾਵਣਿਆ ਰਹਾਉ
ਇਹ ਜਗ ਭੂਲਾ ਤੈਂ ਆਪ ਭੁਲਾਇਆ, ਇੱਕ ਵਸਾ ਦੂਜੇ ਲੋ ਪਾਇਆ, ਅੰਦਨ ਸਦਾ ਫਿਰੇ ਪ੍ਰਮ ਭੂਲਾ, ਬਿਨ ਨਾਮੇ ਦੁੱਖ ਪਾਵਣਿਆ। ਜੋ ਰੰਗਰਾਤੇ ਕਰਮ ਵਿਦਾਤੇ, ਗੁਰਸੇਵਾ ਤੇ ਜੁਗ ਚਾਰੇ ਜਾਤੇ, ਜਿਸਨੂੰ ਆਪ ਦੇ ਵਡਿਆਈ, ਹਰ ਕੇ ਨਾਮ ਸਮਾਵਣਿਆ। ਮਾਇਆ ਮੋਹ ਹਰ ਚੇਤੇ ਨਾਹੀ, ਜੰਪਰ ਬੰਦਾ ਦੁੱਖ ਸਹਾਈ, ਅੰਨਾ ਬੋਲਾ ਕਿਛ ਨਦਰ ਨ ਆਵੇ, ਮਨ ਮੁਖ ਪਾਪ ਚਾ ਪਾਪ ਪਚਾਵਣਿਆ। ਇੱਕ ਰੰਗਰਾਤੇ ਜੋ ਤੁਦ ਆਪ ਲਿਵ ਲਾਏ, ਪਾਏ ਭਗਤ ਤੇਰੇ ਮਨ ਪਾਏ, ਸਤਿਗੁਰ ਸੇਵਨ ਸਦਾ ਸੁਖਦਾਤਾ, ਸਭ ਇੱਛਾ ਆਪ ਪੁਜਾਵਣਿਆ। ਹਰ ਜੋ ਤੇਰੀ ਸਦਾ ਸ਼ਰਨਾਈ, ਆਪੇ ਬਖਸ਼ੇ ਦੇ ਵਡਿਆਈ, ਜਮ ਕਾ ਤਿਸ ਨੇੜ ਨ ਆਵੇ, ਜੋ ਹਰ ਹਰ ਨਾਮ ਤੇ ਆਵਣਿਆ। ਅੰਦਰ ਰਾਤੇ ਜੋ ਹਰ ਪਾਏ, ਮੇਰੇ ਪ੍ਰਭ ਮੇਲੇ ਮੇਲ ਮਿਲਾਏ, ਸਦਾ ਸਦਾ ਸੱਚੇ ਤੇਰੀ ਸ਼ਰਨਾਈ, ਤੂੰ ਆਪੇ ਸੱਚ ਬਜਾਵਣਿਆ। ਜਿਸ ਸੱਚਾ ਸੇ ਸੱਚ ਸਮਾਣੇ, ਹਰ ਗੁਣ ਗਾਵੇ ਸੱਚ ਵਖਾਣੇ, ਨਾਨਕ ਨਾਮ ਰਤੇ ਬੈਰਾਗੇ, ਨਿਜ ਕਰ ਤਾੜੀ ਲਾਵਣਿਆ। ਮਾਜ ਮਹੱਲਾ ਤੀਜਾ, ਸ਼ਬਦ ਮਰੇ ਸੋ ਮੂੰਹ ਆ ਜਾਪੇ, ਕਾਲਨ ਜਾਪੇ ਦੁੱਖ ਨਾ ਸੰਤਾਪੇ, ਜੋਤੀ ਵਿੱਚ ਮੈਂ ਜੋਤ ਸਮਾਣੀ, ਸੁਣਮਨ ਸੱਚ ਸਮਾਵਣਿਆ। ਹਉ ਵਾਰੀ ਜਿਉਂ ਵਾਰੀ, ਹਰ ਕੇ ਨਾਏ ਸੋਭਾ ਪਾਵਣਿਆ, ਸਤਿਗੁਰ ਸੇਵ ਸੱਚ ਜਿਤ ਲਾਇਆ, ਗੁਰਮਤੀ ਸਹਿ ਸਮਾਵਣਿਆ। ਰਹੋ ਕਾਇਆ ਕੱਚੀ, ਕੱਚਾ ਚੀਰ ਹੰਡਾਏ, ਦੂਜੇ ਲਾਗੀ ਮਹਿਲ ਪਾਏ, ਅੰਦਨ ਜਲਤੀ ਫਿਰੇ ਦਿਨ ਰਾਤੀ, ਬਿਨ ਪਿਰ ਬਹੁਤ ਪਾਵਣਿਆ। ਦੇਹੀ ਜਾਤ ਨੇ ਆਗੇ ਜਾਏ, ਜਿੱਥੇ ਲੇਖਾ ਮੰਗੀਏ ਤਿੱਥੇ ਛੂਟੇ ਸੱਚ ਕਮਾਏ, ਸਤਿਗੁਰ ਸੇਵਨ ਸੇਤਨ ਬੰਤੇ, ਇੱਥੇ ਉੱਥੇ ਨਾਮ ਸਮਾਵਣਿਆ। ਪੈ ਪਾਏ ਸ਼ਿੰਗਾਰ ਬਣਾਏ, ਗੁਰਪ੍ਰਸਾਦੀ ਮਹਿਲ ਕਰ ਪਾਏ, ਅੰਦਰ ਸਦਾ ਰਵੇ ਦਿਨ ਰਾਤੀ, ਮਜੀਠੇ ਰੰਗ ਬਣਾ ਬਣਿਆ। ਸਮਨਾ ਪਿਰ ਵਸੈ ਸਦਾ ਨਾਲੇ, ਗੁਰਪ੍ਰਸਾਦੀ ਕੋ ਨਦਰ ਨਿਹਾਲੇ, ਮੇਰਾ ਪ੍ਰਭ ਅਤ ਉੱਚੋ ਉੱਚਾ ਕਰ ਕਿਰਪਾ ਆਪ ਮਿਲਾ ਬਣਿਆ। ਮਾਇਆ ਮੋਹ ਏ ਜਗਸੂਤਾ, ਨਾਮ ਸਾਰ ਅੰਤ ਬਿਗੂਤਾ, ਜਿਸਤੇ ਸੁੱਤਾ ਸੋ ਜੁਗਾਏ, ਗੁਰਮਤਿ ਸੋ ਜੀ ਪਾਵਣਿਆ। ਅਪਿਓ ਪੀਏ ਸੋ ਭਰਮ ਗਵਾਏ, ਗੁਰਪ੍ਰਸਾਦੀ ਮੁਕਤ ਗਤ ਪਾਏ, ਭਗਤੀ ਰੱਤਾ ਸਦਾ ਬਿਰਾਗੀ, ਆਪ ਮਾਰ ਮਿਲਾ ਬਣਿਆ। ਆਪ ਉਪਦੇਸ਼ ਧੰਦੇ ਲਾਏ, ਲੱਖ ਚੁਰਾਸੀ ਰਿਚਕ ਆਪ ਅਪੜਾਏ, ਨਾਨਕ ਨਾਮ ਧਿਆਏ ਸੱਚ ਰਾਤੇ, ਜੋ ਤਿਸ ਪਾਵੇ ਸੋ ਕਾਰ ਕਰਾਵਣਿਆ। ਮਾਜ ਮੁਹੱਲਾ ਤੀਜਾ, ਅੰਦਰ ਹੀਰਾ ਲਾਲ ਬਣਾਇਆ, ਗੁਰ ਕੇ ਸ਼ਬਦ ਪਰਖ ਪਰਖਾਇਆ, ਜੇ ਸੱਚ ਪੱਲੇ ਸੱਚ ਬਣਖਾਣੇ, ਸੱਚ ਕਸਵੱਟੀ ਲਾਵਣਿਆ। ਹਉ ਵਾਰੀ ਜੋ ਵਾਰੀ, ਗੁਰ ਕੀ ਬਾਣੀ ਮਨ ਵਸਾਵਣਿਆ, ਅੰਜਨ ਮਾਹਿ ਨਿਰੰਜਨ ਪਾਈਏ, ਜੋਤੀ ਜੋਤ ਮਿਲਾਵਣਿਆ। ਹੋ ਰਹਾਉ ਇਸ ਕਾਇ ਅੰਦਰ ਬਹੁਤ ਵਸਾਰਾ, ਨਾਮ ਨਿਰੰਜਨ ਨਾਮ ਨਿਰੰਜਨ ਅਤ ਅਗਮਯ ਪਾਰਾ, ਗੁਰਮੁਖ ਹੋਵੇ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ। ਮੇਰਾ ਠਾਕੁਰ ਸੱਚ ਦਰਡਾਏ, ਗੁਰਪ੍ਰਸਾਦੀ ਸੱਚ ਜਿਤ ਲਾਏ, ਸੱਚੋ ਸੱਚ ਵਰਤੇ ਸਭਨੀ ਥਾਈ, ਸੱਚੇ ਸੱਚ ਸਮਾਵਣਿਆ। ਬੇਪਰਵਾ ਸੱਚ ਮੇਰਾ ਪਿਆਰਾ, ਕਿਲਮਖ ਅਵਗੁਣ ਕਾਟਣ ਹਾਰਾ, ਪ੍ਰੇਮ ਪ੍ਰੀ ਸਦਾ ਧਿਆਈਏ, ਪੈ ਪਾਏ ਭਗਤ ਦੜਾ ਬਣਿਆ। ਤੇਰੀ ਭਗਤ ਸੱਚੀ ਜੇ ਸੱਚੇ ਪਾਵੇ, ਆਪੇ ਦੇ ਨ ਪਛੋਤਾਵੇ, ਸਭਨਾ ਜੀਆਂ ਕਾਏ ਕੋ ਦਾਤਾ, ਸ਼ਬਦੇ ਮਾਰ ਜਵਾ ਬਣਿਆ। ਹਰ ਤੁਦ ਬਾਜੋ ਮੈਂ ਕੋਈ ਨਾਹੀਂ, ਹਰ ਤੁਧੇ ਸੇਵੀ ਤੈਂ ਤੁਧ ਸਲਾਹੀ, ਆਪੇ ਮੇਲਿਓ ਪ੍ਰਭ ਸਾਚੇ, ਪੂਰੇ ਕਰਮ ਤੂੰ ਪਾਵਣਿਆ। ਮੈਂ ਹੋਰ ਨਾ ਕੋਈ ਤੁਧੇ ਜਿਹਾ, ਤੇਰੀ ਨਦਰ ਸੀ ਜਿਸ ਦੇਹਾ, ਅੰਦਨ ਸਾਰ ਸਮਾਲ ਹਰ ਰਾਖੇ, ਗੁਰਮੁਖ ਸਹਿ ਸਮਾਵਣਿਆ। ਤੁਧੇ ਬਣ ਮੈਂ ਹੋਰ ਨਾ ਕੋਈ, ਤੁਧੇ ਆਪੇ ਸਿਰਜੀ ਆਪੇ ਗੋਈ, ਤੂੰ ਆਪੇ ਹੀ ਕੜਭਨ ਸਵਾਰੇ, ਨਾਨਕ ਨਾਮ ਸੁਹਾਵਣਿਆ। ਬਾਜ ਮੁਹੱਲਾ ਤੀਜਾ, ਸਭ ਕੜ ਆਪੇ ਭੋਗਣ ਹਾਰਾ, ਲੱਖ ਵਰਤੇ ਗਮ ਅਪਾਰਾ, ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਏ, ਸਹਿਜੇ ਸੱਚ ਸਮਾਵਣਿਆ। ਹਉ ਵਾਰੀ ਜੋ ਵਾਰੀ, ਗੁਰ ਸ਼ਬਦ ਮਨ ਵਸਾਵਣਿਆ, ਸ਼ਬਦ ਸੂਜੈ ਤਾਂ ਮਨ ਸਿਉ ਲੂਜੈ, ਮਨਸਾ ਮਾਰ ਸਮਾਵਣਿਆ। ਰਹਾਉ ਪੰਚ ਦੂਤ ਮੋਹੇ ਸੰਸਾਰਾ, ਮਨਮੁਖ ਅੰਦੇ ਸੁਧ ਨਾ ਸਾਰਾ, ਗੁਰਮੁਖ ਹੋਵੇ ਸੋ ਆਪਣਾ ਕਰ ਰਾਖੇ, ਪੰਚ ਦੂਤ ਸ਼ਬਦ ਪਚਾਵਣਿਆ। ਇਹ ਗੁਰਮੁਖ ਸਦਾ ਸੱਚੇ ਰੰਗਰਾਤੇ, ਸਹਿਜੇ ਪ੍ਰਭ ਸੇਵੇ ਅੰਦਨ ਮਾਤੇ, ਮਿਲ ਪ੍ਰੀਤਮ ਸੱਚੇ ਗੁਣ ਗਾਵੇ, ਹਰ ਦਰ ਸੋਭਾ ਪਾਵਣਿਆ। ਇੱਕ ਮੇਕੇ ਆਪੇ ਪਾਇਆ, ਦੁਬਦਾ ਦੂਜਾ ਤ੍ਰਿਬਦ ਮਾਇਆ, ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾਵਣਿਆ। ਸਭ ਹੈ ਸੱਚਾ ਜੇ ਸੱਚੇ ਪਾਵੇ, ਜਿਨ ਸੱਚ ਜਾਤਾ ਸੋ ਸਹਿਜ ਸਮਾਵੇ, ਗੁਰਮੁਖ ਕਰਨੀ ਸੱਚ ਸੇਵੇ, ਸੱਚੇ ਜਾਏ ਸਮਾਵਣਿਆ।
ਸੱਚੇ ਬਾਜੋ ਕੋ ਨ ਦੂਆ, ਦੂਜੇ ਲਾਗ ਜਗ ਖੱਪ ਖੱਪ ਮੂਆ। ਗੁਰਮੁਖ ਹੋਵੇ ਸੋ ਇੱਕੋ ਜਾਣੇ, ਇੱਕੋ ਸੇਵ ਸੁੱਖ ਪਾਵਣੇ। ਜੀ ਜਨ ਸਭ ਸਰਨ ਤੁਮਾਰੀ, ਆਪੇ ਧਰ ਦੇਖੇ ਕੱਚੀ ਪੱਕੀ ਸਾਰੀ। ਅੰਦਨੇ ਆਪੇ ਕਾਰ ਕਰਾਏ, ਆਪੇ ਮੇਲ ਮਿਲਾਵਣਿਆ। ਤੂੰ ਆਪੇ ਮੇਲੇ ਵੇਖੇ ਹਦੂਰ, ਸਮੇਂ ਆਪ ਰਹਿਆ ਭਰਪੂਰ। ਨਾਨਕ ਆਪੇ ਆਪ ਵਰਤੇ, ਗੁਰਮੁਖ ਸੋਜੀ ਪਾਵਣਿਆ। ਮਾਜ ਮਹੱਲਾ ਤੀਜਾ। ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਵੇਲੇ ਕਿਨੈ ਚੱਖ ਡੀਠੀ। ਅੰਤਰ ਪ੍ਰਗਾਸ ਮਹਾਰਸ ਪੀਵੇ, ਦਰ ਸੱਚੇ ਸ਼ਬਦ ਵਜਾਵਣਿਆ। ਹਵਾਰੀ ਜੁਵਾਰੀ ਗੁਰਚਰਨੀ ਚਿਤਲਾ ਬਣਿਆ। ਸਤਿਗੁਰ ਹੈ ਅੰਮ੍ਰਿਤ ਸਰ ਸਾਚਾ, ਮਨ ਨਾਵੈ ਮੈਲ ਚੁਕਾ ਬਣਿਆ ਰਹਾ। ਤੇਰਾ ਸੱਚੇ ਕਿਨੇ ਅੰਤ ਨ ਪਾਇਆ, ਗੁਰਪ੍ਰਸਾਦ ਕਿਨੇ ਬਿਰਲੇ ਚਦਲਾਇਆ। ਤੁਸ ਸਲਾਹੇ ਨਾ ਰੱਜਾ ਕਬੂ, ਸੱਚੇ ਨਾਵੇਂ ਕੀ ਪੁਖਲਾ ਬਣਿਆ। ਇੱਕੋ ਵੇਖਾ ਅਵਰ ਨਬੀਆ, ਗੁਰਪ੍ਰਸਾਦੀ ਅੰਮ੍ਰਿਤ ਪੀਆ। ਗੁਰ ਕੇ ਸ਼ਬਦ ਤਿਖਾ ਨਿਵਾਰੀ, ਸਹਿਜੇ ਸੁਖ ਸਮਾ ਬਣਿਆ। ਰਤਨ ਪਦਾਰਥ ਪਲਲ ਤੇ ਆਗੇ, ਮਨਮੁਖ ਅੰਦਾ ਦੂਜੇ ਪਾਏ ਲਾਗੇ। ਜੋ ਬੀਜੇ ਸੋਈ ਫਲ ਪਾਏ, ਸੁਪਨੇ ਸੁਖ ਨ ਪਾਵਣਿਆ। ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ। ਅੰਦਨ ਸਦਾ ਰਹੇ ਪੈ ਅੰਦਰ, ਪੈ ਮਾਰ ਪਰਮ ਚੁਕਾਵਣਿਆ। ਪਰਮ ਚੁਕਾਇਆ ਸਦਾ ਸੁਖ ਪਾਇਆ, ਗੁਰਪ੍ਰਸਾਦ ਪਰਮ ਪਦ ਪਾਇਆ। ਅੰਤਰ ਨਿਰਮਲ ਨਿਰਮਲ ਬਾਣੀ, ਹਰ ਗੁਣ ਸਹਿਸ ਗਾ ਬਣਿਆ। ਸਿਮਰ ਸਾਤਰ ਵੇਦ ਵਖਾਣੇ, ਪਰਮੇ ਪੂਲਾ ਤੱਤ ਨਾ ਜਾਣੇ। ਬਿੰਦ ਗੁਣ ਸਤਿਗੁਰ ਸੇਵੇ ਸੁਖ ਨ ਪਾਏ, ਦੁੱਖੋ ਦੁੱਖ ਕਮਾ ਬਣਿਆ। ਆਪ ਕਰੇ ਕਿਸੇ ਆਖੇ ਕੋਈ, ਆਖਣ ਜਾਈਏ ਜੇ ਭੁੱਲਾ ਹੋਈ। ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ। ਮਾਜ ਮੁਹੱਲਾ ਤੀਜਾ। ਆਪੇ ਰੰਗੇ ਸਹਿ ਸੁਪਾਹੇ, ਗੁਰ ਕੇ ਸ਼ਬਦ ਹਰ ਰੰਗ ਚੜਾਏ। ਮਨ ਤਨ ਰਤਾ ਰਸਨਾ ਰੰਗ ਚਲੂਲੀ, ਪਹਿ ਪਾਏ ਰੰਗ ਚੜਾ ਬਣਿਆ। ਹਉ ਵਾਰੀ ਜੋ ਵਾਰੀ ਨਿਰਭਉ ਮਨ ਵਸਾ ਬਣਿਆ। ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ, ਬਿਖ ਪਹੁੰਚਲ ਸ਼ਬਦ ਤਰਾ ਬਣਿਆ ਰਹਾ। ਮਨਮੁਖ ਮੁਗਧ ਕਰੇ ਚਿਤਰਾਈ, ਨਾਤਾ ਤੋਤਾ ਥਾਏ ਨ ਪਾਈ। ਜਿਹਾ ਆਇਆ ਤੇਹਾ ਜਾਸੀ, ਕਰੇ ਅਵਗਣ ਪੱਛੋ ਤਾਵਣਿਆ। ਮਨਮੁਖ ਅੰਦੇ ਕਿਛੂ ਨ ਸੂਝੇ, ਬਰਨ ਲਿਖਾਏ ਆਏ ਨਹੀਂ ਬੂਝੇ। ਮਨਮੁਖ ਕਰਮ ਕਰੇ ਨਹੀਂ ਪਾਏ, ਬਿਨ ਨਾਮੇ ਜਨਮ ਗਵਾ ਬਣਿਆ। ਸੱਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਏ ਮੋਖ ਦੁਆਰ। ਅੰਦਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗਾ ਬਣਿਆ। ਰਸਨਾ ਹਰ ਰਸ ਰਾਤੀ ਰੰਗ ਲਾਏ, ਮੰਤਨ ਮੋਇਆ ਸਹਿਜ ਪਾਏ। ਸਹਿਜੇ ਪੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾ ਬਣਿਆ। ਜਿਸੇ ਅੰਦਰ ਰੰਗ ਸੋਈ ਗੁਣ ਗਾਵੇ, ਗੁਰ ਕੇ ਸ਼ਬਦ ਸਹਿਜੇ ਸੁੱਖ ਸਮਾਵੇ। ਹਉਂ ਭਲੇ ਹਰਿ ਸਦਾ ਤਨ ਵਿੱਟੋ, ਗੁਰ ਸੇਵਾ ਚਦਲਾ ਬਣਿਆ। ਸੱਚਾ ਸੱਚੋ ਸੱਚ ਭਤੀਜੇ, ਗੁਰਪ੍ਰਸਾਦ ਅੰਦਰ ਅੰਦਰ ਭੀਜੇ। ਬੈਸ ਸਥਾਨ ਹਰ ਗੁਣ ਗਾਵੇ, ਆਪੇ ਘਰ ਸੱਤ ਮਨਾਵਣਿਆ। ਜਿਸਨੂੰ ਨਜ਼ਰ ਕਰੇ ਸੋ ਪਾਏ, ਗੁਰਪ੍ਰਸਾਦੇ ਹਉਮੇ ਜਾਏ। ਨਾਨਕ ਨਾਮ ਵਸੇ ਮਨ ਅੰਤਰ, ਦਰ ਸੱਚੇ ਸੋਭਾ ਪਾਵਣਿਆ। ਮਾਜ ਮੁਹੱਲਾ ਤੀਜਾ। ਸਤਿਗੁਰ ਸੇਵੈ ਵੱਡੀ ਵਡਿਆਈ, ਗੁਰੂ ਜੀ ਅਚਿੰਤ ਵਸੇ ਮੁਨਿਆਈ। ਹਰ ਜਿਉ ਸਫਲੋ ਪਿਰਖ ਹੈ ਅੰਮ੍ਰਿਤ, ਜਨ ਪੀਤਾ ਤਿਸ ਤਿਖਾ ਲਹਾਵਣਿਆ। ਹਉ ਵਾਰੀ ਜੋ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ। ਹਰ ਸਤਸੰਗਤ ਆਪੇ ਮੇਲੈ, ਗੁਰ ਸ਼ਬਦੀ ਹਰ ਗੁਣ ਗਾਵਣਿਆ ਰੋ। ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਨ ਹਰ ਕਾ ਨਾਮ ਮਨ ਵਸਾਇਆ। ਹਰ ਨਿਰਮਲ ਹਉਮੇ ਮੈਲ ਗਵਾਏ, ਦਰ ਸੱਚੇ ਸੋਭਾ ਪਾਵਣਿਆ। ਬਿਨ ਗੁਰਨਾਮ ਨ ਪਾਇਆ ਜਾਏ, ਸਿੱਧ ਸਾਧਗ ਰਹੇ ਬਿਲਾਏ। ਬਿਨ ਗੁਰ ਸੇਵੇ ਸੁੱਖ ਨ ਹੋਵੀ, ਪੂਰੇ ਪਾ ਗੁਰ ਪਾਵਣਿਆ। ਇਹ ਮਨ ਆਰ ਸੀ ਕੋਈ ਗੁਰਮੁਖ ਵੇਖੇ, ਮੋਰ ਚਾਨਣ ਲੱਗ ਗਏ ਜਾਂ ਹਉਮੈ ਸੋਖੇ। ਅਨਹਦ ਬਾਣੀ ਨਿਰਮਲ ਸ਼ਬਦ ਵਜਾਏ, ਗੁਰ ਸ਼ਬਦੀ ਸੱਚ ਸਮਾਵਣਿਆ। ਬਿਨ ਸਤਿਗੁਰੂ ਕਿਹੋ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ। ਆਪੇ ਆਪ ਆਪ ਮਿਲ ਰਹੇ ਆ ਸਹਿਜੇ ਸਹਿਜ ਸਮਾਵਣੇ। ਗੁਰਮੁਖ ਹੋਵੇ ਸੋ ਇੱਕ ਸਿਉਂ ਲਿਵਲਾਏ, ਦੂਜਾ ਪਰਮ ਗੁਰ ਸ਼ਬਦ ਚਲਾਏ। ਕਾਇਆ ਅੰਦਰ ਵਣਜ ਕਰੇ ਵਪਾਰਾ, ਨਾਮ ਨਿਧਾਨ ਸੱਚ ਪਾਵਣਿਆ। ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ। ਅੰਦਰ ਰੰਗ ਰਤਾ ਗੁਣ ਗਾਵੇ, ਅੰਦਰ ਮੈਲ ਬੁਲਾਵਣੇ ਹਾਂ। ਸਤਿਗੁਰ ਦਾਤਾ ਮਿਲੇ ਮਿਲਾਇਆ, ਪੂਰੇ ਪਾਗਮਨ ਸ਼ਬਦ ਵਸਾਇਆ।
ਨਾਨਕ ਨਾਮ ਮਿਲੇ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ। ਮਾਝ ਮੁਹੱਲਾ ਤੀਜਾ। ਆਪ ਬਨ ਜਾਏ ਤਾਂ ਸਭ ਕੁਛ ਪਾਏ, ਗੁਰ ਸ਼ਬਦੀ ਸੱਚੀ ਲਵਲਾਏ, ਸੱਚ ਬਣੰਜੇ ਸੱਚ ਸੰਗ ਰਹੇ, ਸੱਚ ਵਪਾਰ ਕਰਾਵਣਿਆ। ਹਉ ਵਾਰੀ ਜੋ ਵਾਰੀ ਹਰ ਗੁਣ ਅੰਦਨ ਗਾਵਣਿਆ, ਹਉ ਤੇਰਾ ਤੂੰ ਠਾਕੁਰ ਮੇਰਾ, ਸ਼ਬਦ ਵਡਿਆਈ ਦੇਵਾਵਣਿਆ ਰਹੋ। ਵੇਲਾ ਵਕਤ ਸਭ ਸੁਹਾਇਆ, ਜੇ ਸੱਚਾ ਮੇਰੇ ਮਨ ਪਾਇਆ, ਸੱਚੇ ਸੇਵੈ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ। ਪਾਉ ਭੋਜਨ ਸਤਿਗੁਰ ਝੁੱਠੇ ਪਾਏ, ਅੰਨ ਰਸ ਚੁੱਕੇ ਹਰਸ ਮਨ ਵਸਾਏ, ਸੱਚ ਸੰਤੋਖ ਸਹਿਜ ਤੁਨ ਬਾਣੀ, ਪੂਰੇ ਗੁਰ ਤੇ ਪਾਵਣਿਆ। ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ, ਫਿਰ ਉਹ ਕਿੱਥੋਂ ਪਾਇਨ ਮੋਖ ਦੁਆਰਾ। ਮਰ ਮਰ ਜੰਮੇ ਫਿਰ ਫਰਿਆਵੇ, ਜਮਦਾਰ ਝੋਟਾ ਖਾਵਣਿਆ। ਸ਼ਬਦ ਦੇ ਸਾਧ ਜਾਣੇ ਤਾਂ ਆਪ ਪਛਾਣੇ, ਨਿਰਮਲ ਬਾਣੀ ਸ਼ਬਦ ਵਿਖਾਣੇ, ਸੱਚੇ ਸੇਵ ਸਦਾ ਸੁਖ ਪਾਇਨ, ਨੌ ਨਿਦ ਨਾ ਮਨ ਵਸਾ ਬਣਿਆ। ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤ ਸੰਗਤ ਬਹਿ ਹਰ ਗੁਣ ਗਾਇਆ, ਅੰਦਨ ਹਰ ਸਲਾਹੇ ਸਾਚਾ, ਨਿਰਮਲ ਨਾਦ ਵਜਾ ਬਣਿਆ। ਮਨ ਮੁਖ ਖੋਟੀ ਰਾਸ ਖੋਟਾ ਪਸਾਰਾ, ਕੂੜ ਕਮਾਵਣ ਦੁਖ ਲਾਗੇ ਪਾਰਾ, ਪਰਮੇ ਪੂਲੇ ਫਿਰਨ ਦਿਨ ਰਾਤੀ, ਮਰ ਜਨਮੇ ਜਨਮ ਗਵਾ ਬਣਿਆ। ਸੱਚਾ ਸਹਿਮੈ ਅਤ ਪਿਆਰਾ, ਪੂਰੇ ਗੁਰ ਕੇ ਸ਼ਬਦ ਅਧਾਰਾ, ਨਾਨਕ ਨਾ ਮਿਲੇ ਵਡਿਆਈ, ਦੁੱਖ ਸੰਕਰ ਜਾਣਿਆ। ਮਾਝ ਮੁਹੱਲਾ ਤੀਜਾ। ਤੇਰੀਆਂ ਖਾਣੀ ਤੇਰੀਆਂ ਬਾਣੀ, ਬੇਨਾਮੇ ਸਭ ਭਰਮ ਭੁਲਾਣੀ, ਗੁਰਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਇ ਨ ਪਾਵਣਿਆ। ਹਉ ਵਾਰੀ ਜੋ ਵਾਰੀ ਹਰ ਸੇਤੀ ਚਿਤ ਲਾਵਣਿਆ, ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣਿਆ ਰਹਾਵ। ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜੇ ਹੀ ਮਨਸਾ ਕਰ ਲਾਗੇ ਤੇ ਹਾ ਫਲ ਪਾਏ, ਸਤਿਗੁਰ ਦਾਤਾ ਸਮਨਾ ਬੱਥੂ ਕਾ, ਪੂਰੇ ਭਾਗ ਮਿਲਾ ਬਣਿਆ। ਇਹ ਮਨ ਮਹਿਲਾ ਇੱਕ ਨਾਂ ਤੇ ਆਏ, ਅੰਤਰ ਮਹਿਲ ਲਾਗੀ ਬਾ ਦੂਜੇ ਪਾਏ, ਤੱਟ ਤੀਰਥ ਦੇ ਸੰਤਰ ਪਵੇ, ਅਹੰਕਾਰੀ ਹੋਰ ਵਧੇਰੇ ਹਉਮੈ ਮਹਲਾ ਬਣਿਆ। ਤੱਟ ਤੀਰਥ ਦੇ ਸੰਤਰ ਪਵੇ, ਅਹੰਕਾਰੀ ਹੋਰ ਵਧੇਰੇ ਹਉਮੈ ਮਹਲਾ ਬਣਿਆ। ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੇ ਹਰ ਸਿਉ ਚਿਤ ਲਾਏ, ਹਰ ਨਿਰਮਲ ਸੱਚ ਮਹਿਲ ਨ ਲਾਗੇ, ਸੱਚ ਲਾਗੇ ਮਹਿਲ ਗਵਾ ਬਣਿਆ। ਵਾਹਿਗੁਰੂ ਹੈ ਅੰਧ ਗਵਾਰਾ, ਅਗਿਆਨੀ ਅੰਧਾ ਅੰਧ ਅੰਧਾਰਾ, ਬਿਸ਼ਟਾ ਕੇ ਕੀੜੇ ਬਿਸ਼ਟਾ ਸੁਮਾਹੇ, ਫਿਰ ਬਿਸ਼ਟਾ ਮਹਿ ਪਚਾ ਬਣਿਆ। ਮੁਕਤੇ ਸੇਵੇ ਮੁਕਤਾ ਹੋਵੇ, ਹਉਮੈ ਮਮਤਾ ਸ਼ਬਦੇ ਖੋਵੇ, ਅੰਦਰ ਹਰਜੂ ਸੱਚਾ ਸੇਵੀ, ਪੂਰੇ ਪਾ ਗੁਰ ਪਾਵਣਿਆ। ਆਪੇ ਬਖਸ਼ੇ ਮੇਲ ਮਲਾਏ, ਪੂਰੇ ਗੁਰ ਕੇ ਗੁਰ ਤੇ ਨਾਮ ਨਿਧ ਪਾਏ, ਸੱਚੇ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁੱਖ ਗਵਾਵਣਿਆ। ਸਦਾ ਹਜੂਰ ਦੂਰ ਨਾ ਜਾਣੋ, ਗੁਰ ਸ਼ਾਦੀ ਹਰ ਅੰਤਰ ਪਛਾਣੋ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮੁਹੱਲਾ ਤੀਜਾ। ਇੱਥੇ ਸਾਚੇ ਸੁਆਗੇ ਸਾਚੇ, ਮਨ ਸੱਚਾ ਸੱਚੇ ਸ਼ਬਦ ਰਾਚੇ, ਸੱਚਾ ਸੇਵੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ। ਹਉ ਵਾਰੀ ਜੋ ਵਾਰੀ ਸੱਚਾ ਨਾਮ ਮਨ ਵਸਾਵਣਿਆ, ਸੱਚੇ ਸੇਵੇ ਸੱਚ ਸੁਮਾਵੇ, ਸੱਚੇ ਕੇ ਗੁਣ ਗਾਵਣਿਆ ਰਹਾਉ। ਪੰਡਿਤ ਪਰੇ ਸਾਧ ਨਾ ਪਾਵੇ, ਦੂਜੇ ਪਾਏ ਮਾਇਆ ਮਨ ਪਰਮਾਵੇ, ਮਾਇਆ ਮੂਹ ਸਭ ਸੁੱਧ ਗਵਾਏ, ਕਰੇ ਅਵਗੁਣ ਪਛੋ ਤਾਵਣਿਆ। ਸਤਿਗੁਰ ਮਿਲੇ ਤਾਂ ਤੱਤ ਪਾਏ, ਹਰ ਕਾ ਨਾਮ ਮਨ ਵਸਾਏ, ਸ਼ਬਦ ਮਰੇ ਮਨ ਮਾਰੇ ਆਪਣਾ, ਮੁਕਤੀ ਕਾ ਦਰ ਪਾਵਣਿਆ। ਕਿਲਵ ਕਾਟੇ ਖੂਦ ਨੂੰ ਆਰੇ, ਗੁਰ ਕਾ ਸ਼ਬਦ ਰੱਖੇ ਉਰਤਾਰੇ, ਸੱਚ ਰਤੇ ਸਦਾ ਬੈਰਾਗੀ, ਹਉਮੈ ਮਾਰ ਮਿਲਾਵਣਿਆ। ਅੰਤਰ ਰਤਨ ਮਿਲੇ ਮਿਲਾਇਆ, ਤ੍ਰਿਬਦ ਮਨਸਾ ਤੇ ਬਦਮਾਇਆ, ਪੜਪੜ ਪੰਡਿਤ ਮੋਨੀ ਥੱਕੇ, ਚੌਥੇ ਪਦ ਕੀ ਸਾਰ ਨ ਪਾਵਣਿਆ। ਆਪੇ ਰੰਗੇ ਰੰਗ ਚੜਾਏ, ਸੇਜਨ ਰਾਤੇ ਗੁਰ ਸ਼ਬਦ ਰੰਗਾਏ, ਹਰ ਰੰਗ ਚੜਿਆ ਤੇ ਪਾਰਾ, ਹਰ ਰਸ ਰਸ ਗੁਣ ਗਾ, ਹਰ ਰਸ ਰਸ ਗੁਣ ਗਾਵਣਿਆ। ਗੁਰਮੁਖ ਰਿਸ ਸਤ ਸੰਜਮ ਸੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ, ਗੁਰਮੁਖ ਕਾਰ ਸੱਚ ਕਮਾਵੇ, ਸੱਚੇ ਸੱਚ ਸਮਾਵਣਿਆ। ਗੁਰਮੁਖ ਥਾਪੇ ਥਾਪੇ ਥਾਪੇ, ਗੁਰਮੁਖ ਜਾਤ ਪਤ ਸਭ ਆਪੇ, ਨਾਨਕ ਗੁਰਮੁਖ ਨਾਮ ਤੇ ਆਏ, ਨਾਮੇ ਨਾਮ ਸਮਾਵਣਿਆ। ਮਾਝ ਮੁਹੱਲਾ ਤੀਜਾ। ਉਤਪਦ ਪੜ ਲਓ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਦ ਹੋਵੇ, ਗੁਰਮੁਖ ਵਰਤੇ ਸਭ ਆਪੇ, ਸੱਚਾ ਗੁਰਮੁਖ ਪਾਏ ਸਮਾਵਣਿਆ। ਹਉ ਵਾਰੀ ਜੋ ਵਾਰੀ ਗੁਰ ਪੂਰਾ ਮਨ ਵਸਾਵਣਿਆ,
ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾ ਬਣਿਆ ਰਹਾਓ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬਸੰਤਰ ਖਿਲੇ ਬਡਾਣੀ ਸੋ ਨਗੁਰਾ ਜੋ ਮਰਮਰ ਜੰਮੇ ਨਗੁਰੇ ਆਵਣ ਜਾਵਣਿਆ ਤਿੰਨ ਕਰਤੇ ਇੱਕ ਖੇਰ ਰਚਾਇਆ ਕਾਇਆ ਸਰੀਰੇ ਵਿੱਚ ਸਭ ਕੁਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾ ਬਣਿਆ ਸੱਚਾ ਸ਼ਾਹ ਵਜੇ ਬਣਜਾ ਸੱਚੇ ਬਣਜਾਰੇ ਸੱਚ ਬਣੰਜੇ ਗੁਰੂ ਹਿਤ ਪਿਆਰੇ ਸੱਚ ਬਿਹਾਜੇ ਸੱਚ ਕਮਾਵੇ ਸੱਚੋ ਸੱਚ ਕਮਾ ਬਣਿਆ ਬਿਨ ਰਾਸੀ ਕੋ ਵਧ ਕਿਉਂ ਪਾਏ ਮਨ ਭੂਲੇ ਲੋਕ ਸੁਭਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾ ਦੁੱਖ ਪਾਵਣਿਆ ਇੱਕ ਸੱਚ ਬਣੰਜੇ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਕੁਲ ਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਭਾਲੇ ਮਨਮੁਖੇ ਅੰਦੇ ਫਿਰੇ ਬਤਾਲੇ ਜਿੱਥੇ ਵਤ ਹੋਵੇ ਤਿੱਥੋਂ ਕੋਈ ਨ ਪਾਵੇ ਮਨਮੁਖ ਪਰਮ ਪੁਲਾ ਬਣਿਆ ਆਪੇ ਦੇਵੇ ਸ਼ਬਦ ਬੁਲਾਏ ਮਹਿਲੀ ਮਹਿਲ ਸਹਿਜ ਸੁਖ ਪਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਤੇ ਆਵਣਿਆ ਮਾਝ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਜੇਤੋ ਅੰਤ ਹੋਏ ਸੁਖਾਈ ਹਰ ਅਗਮ ਗੋਚਰ ਨਾਥੇ ਜੋਨੀ ਸਤਿਗੁਰ ਕੇ ਪਾਏ ਪਾਵਣਿਆ।

ਵੇਖਿਆ ਸੁਖ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ। ਬਿਨ ਭਾਗਾ ਗੁਰ ਪਾਈਏ ਨਾਹੀਂ, ਸ਼ਬਦੇ ਮੇਲ ਮਿਲਾ ਬਣਿਆ। ਗੁਰਮੁਖ ਲਪਤ ਰਹੇ ਸੰਸਾਰੇ, ਗੁਰ ਕੈ ਤੱਕੀਏ ਨਾਮ ਅਧਾਰੇ। ਗੁਰਮੁਖ ਜੋਰ ਕਰੇ ਕਿਆ ਤਿਸ ਨੂੰ, ਆਪੇ ਖਬ ਦੁਖ ਪਾ ਬਣਿਆ। ਮਨਮੁਖੀ ਅੰਦੇ ਸੁਧ ਨਕਾਈ, ਆਤਮ ਘਾਤੀ ਹੈ ਜਗਤ ਕਸਾਈ। ਨਿੰਦਾ ਕਰ ਕਰ ਬਹੁਤ ਭਾਰ ਉਠਾਵੇ, ਬਿਨ ਮਜ਼ੂਰੀ ਭਾਰ ਪਹੁੰਚਾ ਬਣਿਆ। ਇਹ ਜਗਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾਹੀਂ ਖਾਲੀ। ਜਿਹੀ ਵਾਸ਼ ਨਾ ਪਾਏ ਤੇ ਹੀ ਵਰਤੇ ਵਾਸੂ ਵਾਸ ਜਣਾ ਬਣਿਆ। ਮਾਨਮਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਗਮ ਅਪਾਰਾ। ਦੁਖੀਏ ਨਿਤ ਫਿਰੇ ਬਿਲ ਲਾਂਦੇ, ਬਿਨ ਗੁਰ ਸ਼ਾਂਤ ਨ ਪਾਵਣਿਆ। ਜਿਨ ਕੀਤੇ ਸੋਈ ਬਿਦ ਜਾਣੇ, ਆਪ ਕਰੇ ਤਾਂ ਹੁਕਮ ਛਾਣੇ। ਜਿਹਾ ਅੰਦਰ ਪਾਏ ਤੇ ਹਾ ਵਰਤੇ, ਆਪੇ ਬਾਹਰ ਪਾਵਣਿਆ। ਜਿਸ ਬਾਝੋਂ ਸੱਚੇ ਵੈ ਹੋਰ ਨ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ। ਨਾਨਕ ਨਾਮ ਵਸੇ ਕਟਿਅੰਤਰ, ਜਿਸ ਦੇਵੇ ਸੋ ਪਾਵਣਿਆ। ਮਾਜ ਮੁਹੱਲਾ ਤੀਜਾ, ਅੰਮ੍ਰਿਤ ਨਾਮ ਮਨ ਵਸਾਏ। ਹੋਮੇ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਹੇ। ਅੰਮ੍ਰਿਤ ਅੰਮ੍ਰਿਤ ਪਾਵਣਿਆ, ਓ ਵਾਰੀ ਜੋ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ। ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਤੇ ਆਵਣਿਆ ਰਹਾਵ। ਅੰਮ੍ਰਿਤ ਬੋਲੇ ਸਦਾ ਮੁਖ ਬੈਣੀ, ਅੰਮ੍ਰਿਤ ਵੇਖੇ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ। ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ, ਅਮਰਾਂ ਆਖ ਸੁਣਾਵਣਿਆ। ਅੰਮ੍ਰਿਤ ਰੰਗ ਰਤਾ ਲਵਲਾਈ, ਅੰਮ੍ਰਿਤ ਗੁਰ ਪ੍ਰਸਾਦੀ ਪਾਏ। ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮੰਤਰ ਅੰਮ੍ਰਿਤ ਪਿਆ ਬਣਿਆ। ਸੋ ਕਿਛ ਕਰੇ ਜੋ ਚਿੱਤ ਨਾ ਹੋਈ, ਤਿਸਦਾ ਹੁਕਮ ਮੇਟ ਨਾ ਸਕੇ ਕੋਈ। ਹੁਕਮੇ ਵਰਤੇ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪਿਆ ਬਣਿਆ। ਅਜਬ ਕੰਮ ਕਰਤੇ ਹਰ ਕੇਰੇ, ਮਨ ਭੁੱਲਾ ਜਾਂਦਾ ਫੇਰੇ। ਅੰਤ ਬਾਣੀ ਸੁਚਿਤ ਲਾਏ, ਅੰਮ੍ਰਿਤ ਸ਼ਬਦ ਵਸਾ ਵਜਾ ਬਣਿਆ। ਖੋਟੇ ਖਰੇ ਤੁਦੇ ਆਪ ਪਾਏ, ਤੁਦੇ ਆਪੇ ਪਰਖੇ ਲੋਕ ਸਵਾਏ। ਖਰੇ ਪਰਖ ਖਜਾਨੇ ਪਾਈਏ, ਖੋਟੇ ਪਰਮ ਪੁਲਾ ਬਣਿਆ। ਕਿਉਂ ਕਰ ਵੇਖਾਂ ਕਿਉਂ ਸਲਾਹੀ, ਗੁਰਪ੍ਰਸਾਦੀ ਸ਼ਬਦ ਸਲਾਹੀ। ਤੇਰੇ ਭਾਣੇ ਵਿੱਚ ਅੰਮ੍ਰਿਤ ਵਸਾ, ਤੂੰ ਭਾਣੇ ਅੰਮ੍ਰਿਤ ਪਿਆ ਬਣਿਆ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੈ ਹਿਰਦੇ ਸਮਾਣੀ। ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲੈ ਜਾ ਬਣਿਆ। ਮਾਝ ਮੁਹੱਲਾ ਤੀਜਾ, ਅੰਮ੍ਰਿਤ ਵਰਸੇ ਸਹਿਜ ਸੁਭਾਏ। ਗੁਰਮੁਖ ਬਿਰਲਾ ਕੋਈ ਜਨ ਪਾਏ, ਅੰਮ੍ਰਿਤ ਪੀ ਸਦਾ ਤਪਤਾਸੇ। ਕਰ ਕਿਰਪਾ ਤਿਸ਼ਨਾ ਬਜਾ ਬਣਿਆ, ਹਉ ਵਾਰੀ ਜੋ ਵਾਰੀ ਗੁਰਮੁਖ ਅੰਮ੍ਰਿਤ ਪਿਆ ਬਣਿਆ। ਰਸਨਾ ਰੱਖ ਚਾਖ ਸਦਾ ਰਹੇ, ਰੰਗ ਰਾਤੀ ਸਹਿਜੇ ਹਰ ਗੁਣ ਗਾ ਬਣਿਆ ਰਹਾਵ। ਗੁਰ ਪ੍ਰਸਾਦੀ ਸਹਿਜ ਕੁਪਾਏ, ਦੁਬਦਾ ਮਾਰੇ ਇੱਕ ਸਿਉਂ ਲਵਲਾਏ। ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸੱਚ ਸਮਾਵਣਿਆ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ। ਤੋਤੇ ਵਾਰ ਕਛੂ ਨਾ ਹੋਵੇ, ਗੁਰਮੁਖ ਸੋਝੀ ਪਾਵਣਿਆ। ਗੁਰਮੁਖ ਤੱਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ। ਬਿਨ ਸਤਿਗੁਰ ਸੇਵੇ ਕੋਈ ਨਾ ਪਾਵੈ, ਗੁਰ ਕਿਰਪਾ ਤੇ ਪਾਵਣਿਆ। ਸਤਿਗੁਰ ਸੇਵੇ ਸੋ ਜਨ ਸੋ ਹੋਏ, ਅੰਮ੍ਰਿਤ ਨਾ ਮੰਤਰ ਮਨ ਮੋਹੇ। ਅੰਮ੍ਰਿਤ ਮੰਤਰ ਬਾਣੀ ਰੱਤਾ, ਅੰਮ੍ਰਿਤ ਸਹਿ ਸੁਣਾ ਬਣਿਆ। ਮਨ ਭੂਲਾ ਦੋ ਜੇ ਭਾਏ ਖੁਆਏ, ਨਾਮ ਨਾ ਲੇਵੇ ਮਰੇ ਵਿਖਾਏ। ਅੰਦਨ ਸਦਾ ਵਿਸ਼ਟਾ ਮੈਂ ਬਾਸਾ, ਬਿਨ ਸੇਵਾ ਜਨਮ ਗਵਾ ਬਣਿਆ। ਅੰਮ੍ਰਿਤ ਪੀਵੈ ਜਿਸਨੂੰ ਆਪ ਆਏ, ਗੁਰਪ੍ਰਸਾਦੀ ਸਹਿਜ ਲਵਲਾਏ। ਪੂਰਨ ਪੂਰ ਰਿਹਾ ਸਭ ਆਪੇ, ਗੁਰਮਤ ਨਦਰੀ ਭਾ ਬਣਿਆ। ਆਪੇ ਆਪ ਨਿਰੰਜਨ ਸੋਈ, ਜਿਨਸੇ ਜੀਤਨੀ ਆਪੇ ਗੋਈ। ਨਾਨਕ ਨਾਮ ਸੰਭਾਲ ਸਦਾ ਤੂੰ, ਸਹਿਜੇ ਸੱਚ ਸੰਭਾਵਣਿਆ। ਮਾਝ ਮੁਹੱਲਾ ਤੀਜਾ, ਸੇ ਸੱਚ ਲਾਗੇ ਜੋ ਤੁਧ ਭਾਏ। ਸਦਾ ਸੱਚ ਸੇਵੇ ਸਹਿਜ ਸੁਪਾਏ, ਸੱਚੇ ਸ਼ਬਦ ਸੱਚਾ ਸਲਾਹੀ। ਸੱਚੇ ਮੇਲ ਮਿਲਾਵਣਿਆ, ਹਉ ਵਾਰੀ ਜੋ ਵਾਰੀ ਸੱਚ ਸਲਾਹਣਿਆ। ਸੱਚ ਧਿਆਨ ਸੇ ਸੱਚ ਰਾਤੇ, ਸੱਚੇ ਸੱਚ ਸੰਭਾਵਣਿਆ ਰਹਾਵ। ਜੈ ਦੇਖਾਂ ਸਭ ਸਭਨੀ ਥਾਈਂ, ਗੁਰਪ੍ਰਸਾਦੀ ਮਨ ਵਸਾਈ। ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਿਖਾਵਣਿਆ। ਮਨਸਾ ਮਾਰ ਸੱਚ ਸਮਾਣੀ, ਇਨ ਮਨ ਡੀਠੀ ਸਭ ਆਵਣ ਜਾਣੀ।
ਸਤਿਗੁਰ ਸੇਵੇ ਸਦਾ ਮਨ ਨਿਚਲ ਨਿਜ ਕਰ ਵਾਸਾ ਪਾਵਣਿਆ। ਗੁਰ ਕੇ ਸ਼ਬਦ ਹਿਰਦੇ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ, ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸੱਚ ਪਾਵਣਿਆ। ਸੋ ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾਗੀ, ਹਰ ਨਾਮ ਸੰਭਾਲੇ ਸੇ ਵਡਭਾਗੀ, ਸੱਚੇ ਸ਼ਬਦ ਆਪ ਮਿਲਾਏ, ਸਤਸੰਗਤ ਸੱਚ ਗੁਣ ਗਾ ਬਣਿਆ। ਲੇਖਾ ਪੜ੍ਹੀਏ ਜੇ ਲੇਖੇ ਵਿੱਚ ਹੋਵੇ, ਉਹ ਗਮ ਗੋਚਰ ਸ਼ਬਦ ਸੁਧ ਹੋਵੇ, ਅੰਦਨ ਸੱਚ ਸ਼ਬਦ ਸਲਾਹੀ, ਹੋਰ ਕੋਈ ਨਾ ਕੀਮਤ ਭਾ ਬਣਿਆ। ਪੜ ਪੜ ਥੱਕੇ ਸ਼ਾਂਤ ਨ ਆਈ, ਤ੍ਰਿਸ਼ਨਾ ਜਾਲੇ ਸੁਧ ਨ ਕਾਈ, ਵਿਖ ਬਿਹਾਜੇ ਵਿਖ ਮੋਹ ਪਿਆਸੇ, ਕੂੜ ਬੋਲ ਵਿਖਾਵਣਿਆ। ਗੁਰਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ, ਨਾਨਕ ਏਕੋ ਨਾਮ ਵਰਤੇ ਮਨ ਅੰਤਰ, ਗੁਰਪ੍ਰਸਾਦੀ ਪਾਵਣਿਆ। ਮਾਜ ਮਹੱਲਾ ਤੀਜਾ, ਵਨ ਰੂਪ ਵਰਤੇ ਸਭ ਤੇਰੇ, ਮਰ ਮਰ ਜੰਮੇ ਫਿਰ ਪਵੇ ਕਨੇਰੇ, ਤੂੰ ਏਕੋ ਨਿਚਲ ਅਗਮ ਅਪਾਰਾ, ਗੁਰਮਤੀ ਬੂਝ ਬਜਾਵਣਿਆ। ਹਉ ਵਾਰੀ ਜੋ ਵਾਰੀ ਰਾਮ ਨਾਮ ਮਨ ਵਸਾਵਣਿਆ, ਤਿਸ ਰੂਪ ਨ ਰੇਖਿਆ ਵਰਨ ਨ ਕੋਈ, ਗੁਰਮਤੀ ਆਪ ਬਜਾਵਣਿਆ। ਰਹਾਉ ਸਭ ਏਕਾ ਜੋਤ ਜਾਣੇ ਜੇ ਕੋਈ, ਸਤਿਗੁਰ ਸੇਵੈ ਪ੍ਰਗਟ ਹੋਈ, ਗੁਪਤ ਪ੍ਰਗਟ ਵਰਤੇ ਸਭ ਥਾਈ, ਜੋਤੀ ਜੋਤ ਮਿਲਾਵਣਿਆ। ਤਿਸ਼ਨਾ ਅਗਲ ਜਲੇ ਸੰਸਾਰਾ, ਲੋਭਵਾਨ ਅਭਿਮਾਨ ਬਹੁਤ ਅਹੰਕਾਰਾ, ਮਰ ਮਰ ਜਨਮੇ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾ ਬਣਿਆ। ਗੁਰ ਕਾ ਸ਼ਬਦ ਕੁਬਿਲਾ ਬੂਝੇ, ਆਪ ਮਾਰੇ ਤਾਂ ਤ੍ਰੈਵਣ ਸੂਝੇ, ਫਿਰ ਉਹ ਮਰੇ ਨਾ ਮਰਨਾ ਹੋਵੇ, ਸਹਿਜੇ ਸੱਚ ਸਮਾਵਣਿਆ। ਮਾਇਆ ਮੈਂ ਫਿਰ ਚਿੱਤ ਨ ਲਾਏ, ਗੁਰ ਕੈ ਸ਼ਬਦ ਸਦ ਰਹੇ ਸਮਾਏ, ਸੱਚ ਸਲਾਹੀ ਸਭ ਕਟਿਅੰਤਰ, ਸੱਚੋ ਸੱਚ ਸੁਹਾਵਣਿਆ। ਸੱਚ ਸਲਾਹੀ ਸਦਾ ਹਜੂਰੇ, ਗੁਰ ਕੇ ਸ਼ਬਦ ਰਹਿਆ ਭਰਪੂਰੇ, ਗੁਰਪ੍ਰਸਾਦੀ ਸੱਚ ਨਦਰੀ ਆਵੇ, ਸੱਚੇ ਹੀ ਸੁਖ ਪਾਵਣਿਆ। ਸੱਚ ਮਨ ਅੰਦਰ ਰਿਹਾ ਸਮਾਏ, ਸਦਾ ਸੱਚ ਨਿਹਚਲ ਆਵੇ ਨਾ ਜਾਏ, ਸੱਚੇ ਲਾਗੇ ਸੋ ਮਨ ਨਿਰਮਲ, ਗੁਰਮਤੀ ਸੱਚ ਸਮਾਵਣਿਆ। ਸੱਚ ਸਲਾਹੀ ਅਵਨ ਕੋਈ, ਜਿਤ ਸੇਵੈ ਸਦਾ ਸੁਖ ਹੋਈ, ਨਾਨਕ ਨਾਮ ਰਤੇ ਵਿਚਾਰੀ, ਸੱਚੋ ਸੱਚ ਘੁਮਾ ਬਣਿਆ। ਮਾਜ ਮਹੱਲਾ ਤੀਜਾ, ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋ ਸਮਾਹੀ ਸਮਾਣੀ, ਨਿਰਮਲ ਬਾਣੀ ਹਰ ਸਲਾਹੀ, ਜਪ ਹਰ ਨਿਰਮਲ ਮੈਲ ਗਵਾ ਬਣਿਆ। ਹਉ ਵਾਰੀ ਜਿਉ ਵਾਰੀ ਸੁਖਦਾਤਾ ਮਨ ਵਸਾ ਬਣਿਆ, ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦੋ ਸੁਣੋ ਤਿਸ਼ਾ ਮਿਟਾ ਬਣਿਆ। ਰਹਾ ਨਿਰਮਲ ਨਾ ਵਸਿਆ ਮਨਿ ਆਏ, ਬੰਤਰ ਨਿਰਮਲ ਮਾਇਆ ਮੋਹ ਗਵਾਏ, ਨਿਰਮਲ ਗੁਣ ਗਾਵੇ ਨਿਜ ਸਾਚੇ ਕੇ, ਨਿਰਮਲ ਨਾਦ ਵਜਾ ਬਣਿਆ। ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪੂ ਆ ਤਿੱਥੇ ਮੋਹ ਨਮਾਇਆ, ਨਿਰਮਲ ਗਿਆਨ ਧਿਆਨ ਅਤਿ ਨਿਰਮਲ, ਨਿਰਮਲ ਬਾਣੀ ਮਨ ਵਸਾ ਬਣਿਆ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ, ਹਉਮੈ ਮੈਲ ਗੁਰ ਸ਼ਬਦੇ ਧੋਵੈ।

ਰਾਜ ਮਹੱਲਾ ਤੀਜਾ ਗੋਬਿੰਦ ਉਜਲ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਮੁਖ ਸੋਹੇ ਆਤਮ ਉਜਲ ਨਾਮ ਤੇ ਆਵਣਿਆ ਹਉ ਵਾਰੀ ਜੋ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹੇ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾ ਗੋਬਿੰਦ ਗਾਵੇ ਸਹਿਜ ਸੁਪਾਏ ਗੁਰ ਕੇ ਭੈ ਉਜਲ ਹਉਮੈ ਮਲ ਜਾਏ ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੇ ਭਗਤ ਦੜਾਏ ਗੁਰ ਕੈ ਸ਼ਬਦ ਮਨੇ ਮਨ ਮਿਲਾਏ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸ਼ਬਦ ਨਿਰਤ ਕਰਾਵਣੇ ਉੱਚਾ ਕੂਕੇ ਤਨੇ ਪਛਾੜੇ ਮਾਇਆ ਮੋਹ ਜੋਹਿਆ ਜਮਕਾਲੇ ਮਾਇਆ ਮੋਹ ਇਸ ਮਨੇ ਨਚਾਏ ਅੰਤਰ ਕਪਟ ਦੁੱਖ ਪਾਵਣੇ ਗੁਰਮੁਖ ਭਗਤ ਜੈ ਆਪ ਕਰਾਏ ਮੰਤਨ ਰਾਤਾ ਸਹਿਜ ਸੁਪਾਏ ਬਾਣੀ ਬੱਜੇ ਸ਼ਬਦ ਬਚਾਏ ਗੁਰਮੁਖ ਭਗਤ ਥਾਂਏ ਪਾਵਣਿਆ ਬਹੁਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਪਿੜ ਬੰਧ ਨਾਚੇ ਦੂਜੇ ਪਾਏ ਦੁੱਖ ਪਾਵਣਿਆ ਜਿਸ ਅੰਤਰ ਪੀਤ ਲੱਗੇ ਸੋ ਮੁਕਤਾ ਇੰਦਰੀ ਵਸ ਸਚ ਸੰਜਮ ਯੁਗਤਾ ਗੁਰ ਕੈ ਸ਼ਬਦ ਸਦਾ ਹਰ ਤਿਆਏ ਇਹਾ ਭਗਤ ਹਰ ਪਾਵਣਿਆ ਗੁਰਮੁਖ ਭਗਤ ਜੁਗਚਾਰੇ ਹੋਈ ਹੋਰ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਨੀ ਚਿਤ ਲਾਵਣਿਆ ਮਾਜ ਮਹੱਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚੇ ਨਾਏ ਦੁੱਖ ਕਵੀ ਨਾਹੀ ਸੁਖਦਾਤਾ ਸੇਵਨ ਸੁਖ ਪਾਇਨ ਗੁਰਮਤ ਮਨ ਵਸਾਵਣਿਆ ਹਉ ਵਾਰੀ ਜੋ ਵਾਰੀ ਸੁਖ ਸਹਿ ਸਮਾਧ ਲਗਾਵਣਿਆ ਜੋ ਹਰ ਸੇਵੇ ਸੇ ਸਦਾ ਸੋਹੇ ਸੋਭਾ ਸੁਰਤ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸਹੀ ਭਗਤ ਤੇਰੇ ਮਨ ਪਾਏ ਸੱਚ ਬਾਣੀ ਤੁਧੇ ਸਲਾਨ ਰੰਗ ਰਾਤੇ ਪਗ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰਮੁਖ ਮਿਲੇ ਤਾਂ ਚੁੱਕੈ ਫੇਰਾ ਜਾਂ ਤੁਧ ਪਾਵੇ ਤਾਂ ਨਾਏ ਰਚਾਵੈਂ ਤੂੰ ਆਪੇ ਨਾਉ ਜਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰ ਸੋਗ ਸਭ ਮੋਹ ਗਵਾਇਆ ਇਕ ਸਿਉਂ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤਿਰ ਚਾਏ ਨੌ ਦਿਨ ਨਾਮ ਵਸਿਆ ਮਨੇ ਆਏ ਪੂਰੇ ਭਾਗ ਸਤਿਗੁਰ ਪਾਇਆ ਸ਼ਬਦੇ ਮੇਲ ਮਲਾਵਣਿਆ ਤੂੰ ਦਿਆਲ ਸਦਾ ਸੁਖਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵੇ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਧ ਸਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਏਕ ਸਿਉ ਮਨ ਰਹਿਆ ਸੁਮਾਏ ਮਨ ਮਨਿਐ ਮਨੇ ਮਿਲਾਵਣਿਆ ਗੁਰਮੁਖ ਹੋਵੇ ਸੋ ਸਲਾਹੇ ਸਾਚੇ ਠਾਕੁਰ ਵੇ ਪਰਵਾਏ ਨਾਨਕ ਨਾਮ ਵਸੇ ਬਨਿਅੰਤਰ ਗੁਰ ਸ਼ਬਦੀ ਹਰ ਮਿਲਾਵਣਿਆ ਮਾਜ ਮਹੱਲਾ ਤੀਜਾ ਤੇਰੇ ਭਗਤ ਸੋਹੇ ਸਾਚੇ ਦਰਬਾਰੇ ਗੁਰ ਕੇ ਸ਼ਬਦ ਨਾਮ ਸਮਾਰੇ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕੈ ਗੁਣੀ ਸਮਾਵਣਿਆ ਹਉ ਵਾਰੀ ਜੋ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜੂ ਸੱਚਾ ਉੱਚੋ ਉੱਚਾ ਹੋਮੇ ਮਾਰ ਮਿਲਾਵਣਿਆ ਰਹਾਉ ਹਰ ਜੂ ਸਾਚਾ ਸਾਚੀ ਨਾਈ ਗੁਰਪ੍ਰਸਾਦੀ ਕਿਸੇ ਮਿਲਾਈ ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀ ਸਹਿਜੇ ਸੱਚ ਸਮਾਵਣਿਆ ਤੁਸ ਤੇ ਵਾਰ ਕਛੂ ਨਾ ਹੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਿਲਾਵਣੇ ਕਾਵਣ ਗੁਣਵੰਤੀ ਹਰ ਪਾਏ ਭੈ ਪਾਏ ਸ਼ਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸੱਚ ਵਿਦੇ ਸਮਾਵਣਿਆ ਸ਼ਬਦ ਵਿਸਾਰਿਅਨ ਤਿਨ ਠਾਉ ਨਠਾਉ ਭ੍ਰਮ ਭੂਲੇ ਸੁਣੇ ਜੋ ਸੁਣੇ ਕਰਕਾਉ ਹਾਲਤ ਪਲਤ ਤਿਨ ਦੋਵੇਂ ਗਵਾਏ ਦੁੱਖੇ ਦੁੱਖ ਵਿਹਾਵਣੇ ਲਿਖਦਿਆਂ ਲਿਖਦਿਆਂ ਕਾਗਜ਼ ਮਸਕ ਹੋਈ ਦੂਜੇ ਪੈ ਸੁਖ ਪਾਏ ਨ ਕੋਈ ਕੂੜ ਲਿਖੇ ਤੈ ਕੂੜ ਕਮਾਵੇ ਜਲ ਜਾਵੇ ਕੂੜ ਚਿੱਤ ਲਾਵਣਿਆ ਗੁਰਮੁਖ ਸੱਚੋ ਸੱਚ ਲਿਖੇ ਵਿਚਾਰ ਸੇਜਨ ਸੱਚੇ ਪਾਵੇ ਮੋਖ ਦੁਆਰ ਸੱਚ ਕਾਗਜ਼ ਕਲਮ ਮਸਵਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਦਰ ਬੈਠਾ ਵੇਖੇ ਗੁਰਪ੍ਰਸਾਦੀ ਮਿਲੇ ਸੋਈ ਜਨ ਲੇਖੈ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ

ਮਹਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਹੋਮੇ ਮੈ ਲਾਗੇ ਗੁਰ ਸ਼ਬਦੀ ਖੋਵੇ ਮਨ ਨਿਰਮਲ ਅੰਦਨ ਭਗਤੀ ਰਾਤਾ ਭਗਤ ਕਰੇ ਹਰ ਪਾਵ ਪਾਵਣ ਹੋਂ ਵਾਰੀ ਜੋ ਵਾਰੀ ਆਪ ਭਗਤ ਕਰਨ ਅਵਰਾਂ ਭਗਤ ਕਰਾਵਣਿਆ ਤਿੰਨਾਂ ਭਗਤ ਜਿਨ੍ਹਾਂ ਕੋ ਸਦ ਨਮਸਕਾਰ ਕੀਜੈ ਜੋ ਆਂਦਨ ਹਰ ਗੁਣ ਗਾਵਣਿਆ ਰਾਉ ਆਪੇ ਕਰਤਾ ਕਾਰਨ ਕਰਾਏ ਜਿਤ ਪਾਵੇ ਤਿਤ ਕਾਰੇ ਲਾਏ ਪੂਰੇ ਪਾ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੇ ਤਾਂ ਕੁਛ ਪਾਏ ਗੁਰ ਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿਜ ਸਮਾਵਣਿਆ ਬਹੁ ਕਰਮ ਕਮਾਵੈ ਮੁਕਤ ਨ ਪਾਏ ਦਿਸ਼ੰਤਰ ਭਵੇ ਦੂਜੇ ਭਾਏ ਖੁਆਏ ਬਿਰਥਾ ਜਨਮ ਗੁਆਇਆ ਕਪਟੀ ਬਿਨ ਸ਼ਬਦੇ ਦੁਖ ਪਾਵਣਿਆ ਤਾਵਤ ਰਾਖੀ ਠਾਕੁਰ ਹੋਏ ਗੁਰਪ੍ਰਸਾਦੀ ਪਰਮ ਪਦ ਪਾਏ ਸਤਿਗੁਰੇ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫੁੱਲ ਪਾਏ ਦੂਜੇ ਪਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੁੱਬੇ ਕੂੜ ਬੋਲ ਬਿਖਾ ਬਣਿਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ ਪਾਏ ਭਗਤ ਜਾਂ ਹੋਮੇ ਸੋਖੇ ਸਿੱਧ ਸਾਧਕ ਮੂਨ ਧਾਰੀ ਰਹੇ ਲਿਵ ਲਾਏ ਤਿੰਨ ਵੀ ਤਨ ਮੈਂ ਮਨ ਨਾ ਦਿਖਾ ਬਣਿਆ ਆਪ ਕਰਾਏ ਕਰਤਾ ਸੋਈ ਹੋਰ ਕਹਿ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੇ ਸੋ ਲੇਵੇ ਨਾਮੋ ਮਨ ਵਸਾ ਬਣਿਆ ਮਾਝ ਮਹੱਲਾ ਤੀਜਾ ਇਸ ਗੁਫਾ ਮੈਂ ਖੁੱਟ ਭੰਡਾਰਾ ਤਿਸ ਵਿੱਚ ਵਸੇ ਹਰ ਲਾਖੇ ਅਪਾਰਾ ਆਪੇ ਗੁਰ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਵਜਾਵਣਿਆ ਹਉ ਵਾਰੀ ਜੋ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮੀਟਾ ਗੁਰਮਤੀ ਅੰਮ੍ਰਿਤ ਪਿਆ ਬਣਿਆ ਹਾਂ ਰਹਾਉ ਹਉ ਮੈਂ ਮਾਰ ਬਜਰ ਕਪਾਟ ਖੁਲਾਇਆ ਨਾਮ ਅਮੋਲ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦੇ ਨਾਮ ਨ ਪਾਏ ਕੋਈ ਗੁਰ ਕਿਰਪਾ ਮਨ ਵਸਾ ਬਣਿਆ ਗੁਰ ਗਿਆਨ ਅੰਜਨ ਸਜਨੇਤਰੀ ਪਾਇਆ ਅੰਤਰ ਚੰਨ ਗਿਆਨ ਅਧੀਰ ਗਵਾਇਆ ਜੋਤੀ ਜੋਤ ਮਿਲੀ ਮਨਮਾਨਿਆ ਹਰ ਦਰ ਸੋਭਾ ਪਾਵਣਿਆ ਸਿਰੋ ਭਾਲਣ ਕੋ ਬਾਹਰ ਜਾਏ ਨਾਮ ਨ ਲਹੇ ਬਹੁਤ ਬੇਗਾਰ ਦੁੱਖ ਪਾਏ ਮਨਮੁਖੇ ਅੰਧੇ ਸੂਜੇ ਨਾਹੀਂ ਫਿਰ ਘਰੇ ਆਏ ਗੁਰਮੁਖ ਵਥ ਪਾਵਣਿਆ ਗੁਰਪ੍ਰਸਾਦੀ ਸੱਚਾ ਹਰ ਪਾਏ ਮੰਤਰ ਵੇਖੇ ਹਉਮੇ ਮੈਲ ਜਾਏ ਬੈਸ ਸੁਦਾਨ ਸਦ ਹਰ ਗੁਣ ਗਾਵੈ ਸੱਚੇ ਸ਼ਬਦ ਸਮਾਵਣ ਨੌਂਦਰ ਠਾਕੇ ਧਾਪਤ ਰਹਾਏ ਦਸਵੇਂ ਨਿਚਕਰ ਵਾਸਾ ਪਾਏ ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣ ਬਿਨ ਸ਼ਬਦੇ ਅੰਤਰ ਆ ਨੇਰਾ ਨਾ ਵਸਤ ਲਹੇ ਨਾ ਚੁੱਕੇ ਫੇਰਾ ਸਤਿਗੁਰ ਹੱਥ ਕੁੰਜੀ ਹੋਰ ਦਰਤ ਖੁੱਲੇ ਨਾਹੀਂ ਗੁਰ ਪੂਰੇ ਭਾਗ ਮਿਲਾਵਣਿਆ ਗੁਪਤ ਪ੍ਰਗਟ ਤੂੰ ਸਭਨੀ ਥਾਈ ਗੁਰਪ੍ਰਸਾਦੀ ਮਿਲ ਸੋਜੀ ਪਾਈ ਨਾਨਕ ਨਾਮ ਸਲਾਏ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਮਾਝ ਮਹੱਲਾ ਤੀਜਾ ਗੁਰਮੁਖ ਮਿਲੇ ਮਿਲਾਏ ਆਪੇ ਕਾਲ ਨ ਜੋਹੇ ਦੁੱਖ ਨਾ ਸੰਤਾਪੇ ਹੋਮੇ ਮਾਰ ਬੰਧਨ ਸਭ ਤੋੜੇ ਗੁਰਮੁਖ ਸ਼ਬਦ ਸੁਹਾਵਣਿਆ ਹਉ ਵਾਰੀ ਜਿਉ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੈ ਗੁਰਮੁਖ ਨਾਚੇ ਹਰ ਸੇਤੀ ਚਿਤਲਾ ਬਣਿਆ ਰਹਾਉ ਗੁਰਮੁਖ ਜੀਵੈ ਮਰੇ ਪਰਵਾਣ ਆਰ ਜਨਾਸ਼ੀ ਜੇ ਸ਼ਬਦ ਪਛਾਣ ਗੁਰਮੁਖ ਮਰੈ ਨਾ ਕਾਲ ਨਾ ਖਾਏ ਗੁਰਮੁਖ ਸੱਚ ਸਮਾ ਬਣਿਆ ਗੁਰਮੁਖ ਹਰ ਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ ਆਪ ਤਰੇ ਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਦੁੱਖ ਕਦੇ ਨਾ ਲਗੈ ਸਰੀਰ ਗੁਰਮੁਖ ਹੋਮੈ ਚੁੱਕੈ ਪੀਰ ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੇ ਗੁਰਮੁਖ ਸਹਿ ਸੰਭਾਵਣਿਆ ਗੁਰਮੁਖ ਨਾ ਮਿਲੇ ਵਡਿਆਈ ਗੁਰਮੁਖ ਗੁਣ ਗਾਵੇ ਸੋਭਾ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਕਰਾ ਬਣਿਆ ਗੁਰਮੁਖ ਅੰਦਨ ਸ਼ਬਦੇ ਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦੇ ਭਗਤ ਕਰਾ ਬਣਿਆ ਬਾਜ ਗੁਰੂ ਹੈ ਅੰਧੇ ਅੰਧਾਰਾ ਜਮਕਾਲ ਗਰਠੇ ਸਗਲ ਪੁਕਾਰਾ ਅੰਦਰ ਰੋਗੀ ਬੇਸ਼ਟਾ ਕੇ ਕੀੜੇ ਬੇਸ਼ਟਾ ਮੈਂ ਦੁਖ ਪਾਵਣੇ ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਹਿਰਦੇ ਬੁੱਠਾ ਆਪ ਆਏ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣੇ ਮਾਜ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰ ਪੂਰਾ ਆਪੇ ਫਰਕ ਕੀਤੀ ਉਨ ਘਟ ਯੰਤਰ ਆਪੇ ਬਣਤ ਬਣਾਵਣਿਆ
ਹਉ ਵਾਰੀ ਜਿਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਿਜ ਨ ਪਾਏ ਗੁਰਮੁਖ ਸਹਿਜ ਸਮਾ ਬਣਿਆ ਰਹਾਉ ਤੂੰ ਆਪੇ ਸੋਹੇ ਆਪੇ ਜਗ ਮੋਹੇ ਤੂੰ ਆਪੇ ਨਦਰੀ ਜਗਤ ਪਰੋਵੇਂ ਤੂੰ ਆਪੇ ਦੁੱਖ ਸੁਖ ਦੇਵੇਂ ਕਰਤੇ ਗੁਰਮੁਖ ਹਰ ਦੇਖਾ ਬਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਮਨ ਵਸਾਏ ਸ਼ਬਦੇ ਉਪਜੇ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾ ਬਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਲੱਖ ਲਖਾ ਬਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤ ਸਪਾਇਆ ਆਪੇ ਗੁਣਦਾਤਾ ਗੁਣ ਗਾਵੇ ਆਪੇ ਆਖ ਸੁਣਾ ਬਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪੇ ਥਾਪੇ ਆਪੇ ਤੁਸਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਕਾਰੇ ਲਾਵਣਿਆ ਆਪੇ ਮਾਰੇ ਆਪ ਜਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸਮਾਵਣਿਆ ਆਪੇ ਉੱਚਾ ਉੱਚੋ ਹੋਈ ਜਿਸ ਆਪ ਵਿਖਾਲੇ ਸੋ ਵੇਖੇ ਕੋਈ ਨਾਨਕ ਨਾਮ ਵਸੇ ਘਟੇ ਅੰਤਰ ਆਪੇ ਵੇਖ ਵਿਖਾਲਣਿਆ ਮਾਝ ਮੁਹੱਲਾ ਤੀਜਾ ਮੇਰਾ ਪ੍ਰਭ ਪੂਰਿਆ ਸਭ ਥਾਈ ਗੁਰਪ੍ਰਸਾਦੀ ਕਰਹੀ ਮੈਂ ਪਾਈ ਸਦਾ ਸਿਰੇ ਵੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾ ਬਣਿਆ ਹਉ ਵਾਰੀ ਜੋ ਵਾਰੀ ਜਗ ਜੀਵਨ ਮਨ ਵਸਾ ਬਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾ ਬਣਿਆ ਰਹਾਉ ਕਰਮੇ ਧਰਤੀ ਧੌਲ ਪਤਾਲਾ ਕਰਹੀ ਮੈਂ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੇ ਸੁਖਦਾਤਾ ਗੁਰਮਤ ਸਹਿਜ ਸਮਾ ਬਣਿਆ ਕਾਏ ਅੰਦਰ ਹਉਮੈ ਮੇਰਾ ਜੰਮਣ ਮਰਨ ਨਾ ਚੁੱਕੈ ਫੇਰਾ ਗੁਰਮੁਖ ਹੋਵੈ ਸੋ ਹਉਮੈ ਮਾਰੇ ਸੱਚੋ ਸੱਚ ਧਿਆ ਬਣਿਆ ਕਾਇਆ ਅੰਦਰ ਪਾਪ ਪੁੰਨ ਦੋਏ ਪਾਈ ਦੋਹੀ ਮਿਲ ਕੇ ਸਿਸ਼ਟ ਪਾਈ ਦੋਵੇਂ ਮਾਰ ਜਾਏ ਇੱਕ ਤਾਂ ਕਰੇ ਆਵੇ ਗੁਰਮੁਖ ਸਹਿਜ ਸਮਾ ਬਣਿਆ ਕਰ ਹੀ ਮਾਹੇ ਦੂਜੇ ਪਾਏ ਹਨੇਰਾ ਚਾਨਣ ਹੋਵੇ ਛੋਡੇ ਹਉਮੈ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਦਰ ਨਾਮ ਧਿਆ ਬਣਿਆ ਅੰਤਰ ਜੋਤ ਪ੍ਰਗਟ ਪਸਾਰਾ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਬੇਗਾ ਸਦਾ ਸੁਖ ਪਾਇਆ ਜੋਤੀ ਜੋਤ ਮਲਾ ਬਣਿਆ ਅੰਦਰ ਮੈਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਪਾਰਾ ਗੁਰਮੁਖ ਬਣਜੇ ਸਦਾ ਵਪਾਰੀ ਲਾਹਾ ਨਾਮ ਸਦਪਾ ਬਣਿਆ ਆਪੇ ਵਤ ਰਾਖੇ ਆਪੇ ਦੇ ਗੁਰਮੁਖ ਬਣਜੇ ਕੇਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾ ਬਣਿਆ ਮਾਝ ਮੁਹੱਲਾ ਤੀਜਾ ਹਰੇ ਆਪੇ ਮੇਲੇ ਸੇਵ ਕਰਾਏ ਗੁਰ ਕੇ ਸ਼ਬਦ ਪਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣਦਾਤਾ ਹਰ ਗੁਣ ਮੈਂ ਆਪ ਸਮਾ ਬਣਿਆ ਹਉ ਵਾਰੀ ਜਿਉ ਵਾਰੀ ਸੱਚ ਸੱਚਾ ਸ਼ਰਦੇ ਵਸਾ ਬਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾ ਬਣਿਆ ਰਾਵ ਆਪੇ ਗੁਰਦਾਤਾ ਕਰਮ ਵਿਦਾਤਾ ਸੇਵਕ ਸੇਵੇ ਗੁਰਮੁਖ ਹਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੇ ਗੁਰਮਤਿ ਹਰ ਰਸ ਪਾ ਬਣਿਆ ਇਸ ਗੁਫਾ ਮੇ ਇੱਕ ਥਾਨ ਸੁਹਾਇਆ ਪੂਰੇ ਗੁਰ ਹਉਮੈ ਭਰਮ ਚੁਕਾਇਆ ਅੰਦਰ ਨਾਮ ਸਲਾਹਣ ਰੰਗਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੇ ਸ਼ਬਦੇ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੇ ਮੁਰਾਰੇ ਹਰ ਗੁਣ ਗਾਵੇ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਗਾਤੀ ਦੂਜੇ ਪਾਏ ਕਰ ਲਾਏ ਨਾਮੋ ਭੂਲੇ ਦੇਹ ਸਜਾਏ ਘੜੀ ਮੋਹਤ ਕਾ ਲੇਖਾ ਲੇਵੇ ਰਤੀਓ ਮਾਸਾ ਘੜੀ ਮੋਹਤ ਕਾ ਲੇਖਾ ਲੇਵੇ ਰਤੀਓ ਮਾਸਾ ਤੋਲ ਕਢਾਵਣਿਆ ਪੇੜੇ ਪ੍ਰਚਿਤ ਨਾਏ ਦੂਜੇ ਮੁੱਠੀ ਰੋਵੇ ਤਾਹੀਂ ਖਰੀ ਕੁਆਲਿਓ ਕਰੂਪ ਕੁਲੱਖਣੀ ਸੁਪਨੇ ਪਿਰ ਨਹੀਂ ਪਾਵਣਿਆ ਪੇੜੇ ਪਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਣ ਪਿਰ ਰਾਖਿਆ ਕੰਠ ਲਾਏ ਸ਼ਬਦੇ ਪਿਰ ਰਾਵੇ ਸੇਜ ਸੁਹਾਵਣਿਆ ਆਪੇ ਦੇਵੇ ਸਦ ਬੁਲਾਏ ਆਪਣਾ ਨਾਉ ਮਨ ਵਸਾਏ ਨਾਨਕ ਨਾਮ ਮਿਲੇ ਵਡਿਆਏ ਅੰਦਰ ਸਦਾ ਗੁਣ ਗਾਵਣਿਆ ਮਾਝ ਮੁਹੱਲਾ ਤੀਜਾ ਊਤਮ ਜਨਮ ਸਥਾਨ ਹੈ ਵਾਸਾ ਸਤਿਗੁਰ ਸੇਵੇ ਕਰ ਮਾਹੇ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾ ਬਣਿਆ ਹਉ ਵਾਰੀ ਜੋ ਵਾਰੀ ਪੜ ਬੁੱਝ ਮਨ ਵਸਾ ਬਣਿਆ ਗੁਰਮੁਖ ਪੜੇ ਹਰ ਨਾਮ ਸਲਾਹੇ ਦਰ ਸੱਚੇ ਸੋ ਬਾਪਾ ਬਣਿਆ ਰਹਾਉ
ਲੱਖ ਪਿਓ ਹਰ ਰਿਹਾ ਸਮਾਏ, ਉਪਾਏ ਨਾ ਕੀਤੀ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਭੇਟੇ, ਨਜ਼ਰੀ ਮੇਲ ਮਿਲਾਵਣਿਆ, ਦੂਜੇ ਪਾਏ ਪੜੇ ਨਹੀਂ ਬੂਝੇ, ਤੇ ਬਦਮਾਇਆ ਕਾਰਨ ਲੂਝੇ, ਤੇ ਬਦ ਬੰਧਨ ਟੁੱਟੇ, ਗੁਰਸ਼ਬਦੀ ਗੁਰਸ਼ਬਦੀ ਮੁਕਤ ਕਰਾਵਣਿਆ। ਇਹ ਮਨ ਚੰਚਲ ਵਸ ਨ ਆਵੇ, ਦੁਬਦਾ ਲਾਗੇ ਦੈ ਦਿਸਤਾਵੇ, ਬਿਖ ਕੀੜਾ ਬਿਖ ਮੈਂ ਰਾਤਾ, ਬਿਖੀ ਮਹੇ ਪਚਾਵਣਿਆ, ਹਉਂ ਹੂੰ ਕਰੇ ਤੈਂ ਆਪ ਜਣਾਏ, ਬਹੁ ਕਰਮ ਕਰੇ ਕਿਸ ਥਾਂ ਨ ਪਾਏ, ਤੁਸਤੇ ਬਾਰ ਕਛੂ ਨਾ ਹੋਵੇ, ਬਖਸ਼ੇ ਸ਼ਬਦ ਮਸੁਹਾਵਣਿਆ। ਉਪਜੈ ਪਚੇ ਹਰ ਬੂਝੇ ਨਾਹੀ, ਅੰਦੇ ਦੂਜੇ ਪਾਏ ਪਰਾਹੀ, ਮਨਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪੁਛਤਾਵਣਿਆ। ਪਰ ਪਿਰ ਦੇਸ ਸ਼ਿੰਗਾਰ ਬਣਾਏ, ਬਨਮੁਖ ਅੰਦਾ ਐਸੇ ਕਰਮ ਕਮਾਏ, ਹਲਤ ਨ ਸੋਭਾ ਪਲਤ ਨ ਢੋਈ, ਬਿਰਥਾ ਜਨਮ ਗਵਾਵਣਿਆ। ਹਰ ਕਾ ਨਾਮ ਕਿਨੇ ਬਿਰਲੇ ਜਾਤਾ, ਪੂਰੇ ਗੁਰ ਕੇ ਸ਼ਬਦ ਪਛਾਤਾ, ਅੰਦਨ ਭਗਤ ਕਰੇ ਦਿਨ ਰਾਤੀ, ਸਹਿਜੇ ਹੀ ਸੁਖ ਪਾਵਣਿਆ। ਸਮੈ ਵਰਤੇ ਏਕੋ ਸੋਈ, ਗੁਰਮੁਖ ਬਿਰਲਾ ਬੂਝੇ ਕੋਈ, ਨਾਨਕ ਨਾਮ ਰਤੇ ਜਨ ਸੋਹੇ, ਕਰ ਕਿਰਪਾ ਆਪ ਮਿਲਾਵਣਿਆ। ਮਾਝ ਮੁਹੱਲਾ ਤੀਜਾ, ਮਨਮੁਖ ਪੜੇ ਪੰਡਿਤ ਕਹਾਵੇ, ਦੂਜੇ ਪਾਏ ਮਹਾਂ ਦੁਖ ਪਾਵੇ, ਵਿਖਿਆ ਮਾਤੇ ਕਿਛ ਸੂਝੇ ਨਾਹੀ, ਫਿਰ ਫਿਰ ਜੂਨੀ ਆਵਣਿਆ। ਹਉ ਵਾਰੀ ਜੋ ਵਾਰੀ ਹਉਮੇ ਮਾਰ ਮਿਲਾਵਣਿਆ, ਗੁਰਸੇਵਾ ਤੇ ਹਰ ਮਨ ਵਸਿਆ, ਹਰ ਸਹਿਜ ਪਿਆਵਣਿਆ ਰਹਾਉ। ਵੇਦ ਪੜ੍ਹੇ ਹਰ ਰਸ ਨਹੀਂ ਆਇਆ, ਵਾਦ ਵਿਖਾਣੇ ਮੋਹੇ ਮਾਇਆ, ਅਗਿਆਨ ਮੱਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ। ਕੱਥੋ ਕਥੀਏ ਸ਼ਬਦ ਸੁਹਾਵੇ, ਗੁਰਮਤੀ ਮਨ ਸੱਚੋ ਪਾਵੇ, ਸੱਚੋ ਸੱਚ ਰਵੇ ਦਿਨ ਰਾਤੀ, ਇਹ ਮਨ ਸੱਚ ਰੰਗਾਵਣਿਆ। ਜੋ ਸੱਚ ਰਤੇ ਤਿੰਨ ਸੱਚੋ ਭਾਵੇ, ਆਪੇ ਦੇ ਨਾ ਪੱਛੋ ਤਾਵੇ, ਗੁਰ ਕੈ ਸ਼ਬਦ ਸਦਾ ਸੱਚ ਜਾਤਾ, ਮਿਲ ਸੱਚੇ ਸੁਖ ਪਾਵਣਿਆ। ਕੂੜ ਕੁਸੱਤ ਤਿੰਨ ਮੈਲ ਨ ਲਾਗੇ, ਗੁਰ ਪ੍ਰਸਾਦੀ ਆਂਦਣ ਜਾਗੇ, ਨਿਰਮਲ ਨਾਮ ਵਸੇ ਕਟ ਪੀਤਰ, ਜੋਤੀ ਜੋਤ ਮਿਲਾਵਣਿਆ। ਤ੍ਰੈ ਗੁਣ ਪੜੇ ਹਰ ਤੱਤ ਨਾ ਪਛਾਣੇ, ਮੂਲੋਂ ਭੂਲੇ ਗੁਰ ਸ਼ਬਦ ਨਾ ਪਛਾਣੇ, ਬੋ ਵਿਆਪੇ ਕਿ ਸੂਝੇ ਨਾਹੀਂ, ਗੁਰ ਸ਼ਬਦੀ ਹਰ ਪਾਵਣਿਆ। ਵੇਦ ਪੁਕਾਰੇ ਤ੍ਰੇਬਦ ਮਾਇਆ, ਮਨਮੁਖ ਨਾ ਬੂਝੇ ਦੂਜੇ ਪਾਏ ਲਾ, ਮਨਮੁਖ ਨਾ ਬੂਝੇ ਦੂਜੇ ਪਾਏ, ਨਾਹੀਂ ਗੁਰ ਸ਼ਬਦੀ ਹਰ ਪਾਵਣਿਆ। ਮੂਲੋਂ ਭੁੱਲੇ ਗੁਰ ਸ਼ਬਦ ਨਾਮ ਛਾਣੇ, ਮੋਹ ਵਿਆਪੇ ਕੈ ਸੂਝੇ ਨਾਹੀਂ, ਗੁਰ ਸ਼ਬਦੀ ਹਰ ਪਾਵਣਿਆ। ਵੇਦ ਪੁਕਾਰੇ ਤ੍ਰੇਬਦ ਮਾਇਆ, ਮਨਮੁਖ ਨਾ ਬੂਝੇ ਦੂਜੇ ਪਾਇਆ, ਤੈ ਗੁਣ ਪੜੇ ਹਰੇਕ ਨ ਜਾਣੇ, ਬਿਨ ਬੂਝੇ ਦੁੱਖ ਪਾਵਣਿਆ। ਜਾਸ ਭਾਵੇ ਤਾਂ ਆਪ ਮਿਲਾਏ, ਗੁਰਸ਼ਬਦੀ ਸਹਿਸਾ ਦੁੱਖ ਚੁਕਾਏ, ਨਾਨਕ ਨਾਮੇ ਕੀ ਸੱਚੀ ਵਡਿਆਏ, ਨਾਮੋ ਮਨ ਸੁਖ ਪਾਵਣਿਆ। ਮਾਝ ਮੁਹੱਲਾ ਤੀਜਾ, ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੇ ਸੋ ਪੰਡਿਤ ਹੋਈ, ਆਪ ਤਰੇ ਸਗਲੇ ਕੁਲ ਤਾਰੇ, ਹਰ ਨਾਮ ਮਨ ਵਸਾਵਣਿਆ। ਹਉ ਵਾਰੀ ਜੋ ਵਾਰੀ ਹਰ ਰਸ ਚੱਖ ਸਾਧ ਪਾਵਣਿਆ, ਹਰ ਰਸ ਚਾਖੇ ਸੇ ਜਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਹਾ। ਸੋ ਨਹਿ ਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤੱਤ ਗਿਆਨ ਹਉਮੈ ਮਾਰੇ, ਨਾਨ ਪਦਾਰਥ ਨੌ ਨਿਧ ਪਾਏ, ਤ੍ਰੈ ਗੁਣ ਮੇਟ ਸੁਮਾਵਣਿਆ। ਹਉਮੈ ਕਰੇ ਨਹਿ ਕਰਮੀ ਨਾ ਹੋਵੇ, ਗੁਰਪ੍ਰਸਾਦੇ ਹਉਮੈ ਖੋਵੇ, ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰ ਸ਼ਬਦੀ ਗੁਣ ਗਾਵਣਿਆ। ਹਰ ਸਰ ਸਾਗਰ ਨਿਰਮਲ ਸੋਈ, ਸੰਤ ਚੁਗੇ ਨਿਤ ਗੁਰਮੁਖ ਹੋਈ, ਇਸ਼ਨਾਨ ਕਰੇ ਸਦਾ ਦਿਨ ਰਾਤੀ, ਹਉਮੈ ਮੈਲ ਚੁਕਾਵਣਿਆ। ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰ ਵਸੇ ਹਉਮੈ ਮਾਰ, ਐਨਸ ਪ੍ਰੀਤ ਸ਼ਬਦ ਸਾਚੇ, ਹਰ ਸਰ ਵਾਸਾ ਪਾਵਣਿਆ। ਮਨਮੁਖ ਸਦਾ ਬਗ ਮੈਲਾ, ਹਉਮੈ ਮਰ ਲਾਈ, ਇਸ਼ਨਾਨ ਕਰੇ ਪਰ ਮੈਲ ਨ ਜਾਈ, ਜੀਵਤ ਮਰੈ ਗੁਰ ਸ਼ਬਦ ਵਿਚਾਰੈ, ਹਉਮੈ ਮੈਲ ਚੁਕਾਵਣਿਆ। ਰਤਨ ਪਦਾਰਥ ਧਰਤੀ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਗੁਰਪ੍ਰਸਾਦ ਮਿਟਿਆ ਜਾਂਦੀ ਆਰਾ, ਕਟ ਚਾਨਣਿਆ ਪਛਾਨਣਿਆ। ਆਪ ਪਾਏ ਤੈਂ ਆਪੇ ਵੇਖੇ, ਸਤਿਗੁਰ ਸੇਵੇ ਸੋਜਨ ਲੇਖੇ,
ਨਾਨਕ ਨਾਮ ਵਸੇ ਕਟਿਅੰਤਰ ਗੁਰ ਕਿਰਪਾ ਤੇ ਪਾਵਣੀਆਂ ਮਾਜ ਮੁਹੱਲਾ ਤੀਜਾ ਮਾਇਆ ਮੋਹ ਜਗਤ ਸੁਵਾਇਆ ਤ੍ਰੈ ਗੁਣ ਦੀ ਸੇ ਮੋਹੀ ਮੋਇਆ ਗੁਰਪ੍ਰਸਾਦੀ ਕੋ ਬਿਰਲਾ ਬੂਜੇ ਚੌਥੇ ਪਦ ਲਿਵ ਲਾਵਣਿਆ ਓਂ ਵਾਰੀ ਜਿਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰਸਿਓ ਚਿਤਲਾਏ ਹਰ ਦਰ ਮੈਲੀ ਸੋਭਾ ਪਾਵਣਿਆ ਰਹਾਉ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸ਼ਾਸਤਰ ਜਿਨਿ ਉਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁੱਖ ਪਾਵਣਿਆ ਜਿਸ ਸਿਮਰਤ ਸਾਧ ਜਿਨਿ ਉਪਾਇਆ ਜਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰਪ੍ਰਸਾਦੀ ਮਨ ਵਸਾਇਆ ਜਤ ਸੰਜਮ ਸੱਚ ਕੁਮਾਵੇ ਗੁਰ ਪੂਰੇ ਨਾਮ ਤੇ ਆਵਣਿਆ ਪੇੜੇ ਤਨ ਭਰਮ ਭੁਲਾਣੀ ਦੂਜੇ ਲਾਗੀ ਫਿਰ ਪੱਛੋ ਤਾਣੀ ਹਲਤ ਪਲ ਦੋਵੇਂ ਗਵਾਏ ਸੁਪਨੇ ਸੁੱਖ ਨ ਪਾਵਣਿਆ ਪੇੜੇ ਤਨ ਕੰਤ ਸੰਭਾਲੇ ਗੁਰਪ੍ਰਸਾਦੀ ਵੇਖੇ ਨਾਲੀ ਪਿਰਕੇ ਸਹਿਜ ਰਹੇ ਰੰਗਰਾਤੀ ਸ਼ਬਦ ਸ਼ਿੰਗਾਰ ਬਣਾਵਣਿਆ ਸਫਲ ਜਨਮ ਜਿਨਾ ਸਤਿਗੁਰ ਪਾਇਆ ਦੂਜਾ ਪਾਕੁਰ ਸ਼ਬਦ ਜਲਾਇਆ ਇੱਕੋ ਰਵ ਰਿਹਾ ਕਟਿਅੰਤਰ ਮਿਲ ਸਤਸੰਗਤ ਹਰ ਗੁਣ ਗਾਵਣਿਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਚੇਤਨਾ ਆਵੇ ਬੇਨਾਮੇ ਬੌਧਕ ਪਾਵਣਿਆ ਜਿਨਸੇ ਸਾਜੀ ਸੋਈ ਜਾਣੇ ਆਪੇ ਮੇਲੇ ਸ਼ਬਦ ਪਛਾਣੇ ਨਾਨਕ ਨਾ ਮਿਲਿਆ ਤਿੰਨ ਜਨ ਕੋ ਦਿਨ ਜਿਨ ਤੁਰ ਮਸਤਕ ਲੇਖ ਲਿਖਾ ਬਣਿਆ ਮਾਜ ਮੁਹੱਲਾ ਚੌਥਾ ਆਦਿ ਪੁਰਖ ਅਪਨ ਪਰੇ ਆਪੇ ਆਪੇ ਥਾਪੇ ਥਾਪਿਓ ਥਾਪੇ ਸਮੈ ਵਰਤੇ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ ਹਉ ਵਾਰੀ ਜੋ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ ਤਿਸ ਰੂਪ ਨਰੇਖਿਆ ਕਟਕੜ ਦੇਖਿਆ ਗੁਰਮੁਖ ਲੱਖ ਲਿਖਾਵਣਿਆ ਰਹਾਉ ਤੂੰ ਦਿਆਲ ਕਿਰਪਾ ਪ੍ਰਸੋਈ ਤੁਦ ਬਿਨ ਦੂਜਾ ਹੋਰ ਨ ਕੋਈ ਗੁਰਪ੍ਰਸਾਦ ਕਰੇ ਨਾਮ ਦੇਵੇ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਭੀਜੇ ਸਹਿਜ ਸਮਾਧ ਲਗਾਵਣਿਆ ਆਂਦਨ ਗੁਣ ਗਾਵਾਂ ਪ੍ਰਭ ਤੇਰੇ ਤੁਦ ਸਲਾਹੀ ਪੀਤੁ ਮੇਰੇ ਤੁਦ ਬਿਨ ਅਵਨ ਨ ਕੋਈ ਜਾਚਾ ਗੁਰਪ੍ਰਸਾਦੀ ਤੂੰ ਪਾਵਣਿਆ ਅਗਮ ਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲਹੇ ਮਲਾਈ ਪੂਰੇ ਗੁਰ ਕੇ ਸ਼ਬਦ ਤੇ ਆਈਏ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੇ ਨਾਮ ਸਲਾਹੇ ਸੱਚੇ ਪਾਵੇ ਗੁਰਮੁਖ ਸਦਾ ਰਹੇ ਰੰਗਰਾਤੇ ਮਿਲ ਸੱਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਅਹੰਕਾਰੀ ਜੂਏ ਜਨ ਸਭਾ ਜੀ ਹਾਰੀ ਅੰਤਰ ਲੋਭ ਮਹਾਂ ਗੁਬਾਰਾ ਫਿਰ ਫਿਰ ਆਵਣ ਜਾਣਿਆ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖਤ ਤੁਰ ਪਾਈ ਨਾਨਕ ਨਾਮ ਮਿਲੇ ਪਉ ਪੰਜਨ ਗੁਰ ਸ਼ਬਦੀ ਸੁਖ ਪਾਵਣਿਆ ਮਾਜ ਮੁਹੱਲਾ ਪੰਜਵਾਂ ਘਰ ਪਹਿਲਾ ਅੰਤਰ ਲੱਖ ਨ ਜਾਈ ਲਖਿਆ ਨਾਮ ਰਤਨ ਲੈ ਗੁੱਜਾ ਰੁਖਿਆ ਅਗਮੇ ਗੋਚਰ ਸਭ ਤੇ ਉੱਚਾ ਗੁਰ ਕੇ ਸ਼ਬਦ ਲਿਖਾਵਣਿਆ ਹਉ ਵਾਰੀ ਜੂ ਵਾਰੀ ਕੱਲ ਮੈਂ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੇ ਤਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਉ ਸਾਧਕ ਸਿੱਧ ਜਿਸੇ ਕੋ ਫਿਰਦੇ ਬ੍ਰਹਮੇ ਇੰਦਰ ਧਿਆਨ ਹਿਰਦੇ ਕੋਟੇ ਤੀਸਾਂ ਖੋਜੇ ਤਾਂ ਕੋ ਗੁਰਮਿਲ ਹਿਰਦੇ ਗਾਵਣਿਆ ਆਠ ਪੈਰ ਤੇ ਜਾਪੇ ਪਵਨਾ ਧਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੇ ਮਨ ਪਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੇ ਪੂਰੇ ਗੁਰ ਕੈ ਸ਼ਬਦ ਸਿੰਜਾਪੇ ਜਿਨ ਪੀਆ ਸੇ ਤਪਤਾਸੇ ਸੱਚੇ ਸਾਚੇ ਅਗਾਵਣਿਆ ਤਿਸ ਕਰ ਸਹਿਜਾ ਸੋਈ ਸੁਹੇਲਾ ਆਨੰਦ ਵਿਨੋਦ ਕਰੇ ਸਦਕੇਲਾ ਸੋ ਤਨਵੰਤਾ ਸੋ ਬੜਸ਼ਾਹ ਜੋ ਗੁਰ ਚਰਨੀ ਮਨ ਲਾਵਣਿਆ ਪਹਿਲੋ ਦੇ ਤੈ ਰਿਜਕ ਸਮਾਹਾ ਪਿੱਛੋਂ ਦੇ ਤੈ ਜੰਤਿ ਉਪਾਹਾ ਤੁਰਜੇ ਵਰਦਾਤਾ ਅਵਰ ਨ ਸੁਆਮੀ ਲਵੇ ਨ ਕੋਈ ਲਾਵਣਿਆ ਜਿਸ ਤੂੰ ਟੁੱਠਾ ਸੋ ਤੁਧ ਤੇ ਆਏ ਸਾਧ ਜਨਾ ਕਾ ਮੰਤਰ ਕਮਾਏ ਆਪ ਤਰੇ ਸਗਲੇ ਕੁਲ ਤਾਰੇ ਤਿਸ ਦਰਗਹਿ ਠਾਕ ਨ ਪਾਵਣਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤ ਮੂਚੋ ਮੂਚਾ ਹਉ ਕਰਵਾਣੀ ਤੇਰੇ ਵੰਜਾ ਨਾਨਕ ਦਾਸ ਦਸਾਵਣਿਆ ਮਾਜ ਮੁਹੱਲਾ ਪੰਜਵਾਂ ਕੌਣ ਸੁਮੁਖਤਾ ਕੌਣ ਸੁਜੁਗਤਾ ਕੌਣ ਸੁਗਿਆਨੀ
ਕੌਣ ਸੁਭਗਤਾ ਕੌਣ ਸੁਗਿਰਹੀ ਕੌਣ ਅਦਾਸੀ ਕੌਣ ਸੁਕੀਮਤ ਪਾਏ ਜੀਉ ਕਿਨ ਵਿਦ ਬਾਦਾ ਕਿਨ ਵਿਦ ਛੂਟਾ ਕਿਨ ਵਿਦ ਆਵਣ ਜਾਵਣ ਟੂਟਾ ਕੌਣ ਕਰਮ ਕੌਣ ਨਿਰਕਰਮੀ ਕੌਣ ਸੁ ਕਹੇ ਕਹਾਏ ਜੀਉ ਕੌਣ ਸੁਖੀਆ ਕੌਣ ਸੁਦੁਖੀਆ ਕੌਣ ਸੁਸਨਮੁਖ ਕੌਣ ਵੇ ਮੁਖੀਆ ਕਿਨ ਵਿਦ ਮਿਲੀਐ ਕਿਨ ਵਿਦ ਵਿਛਰੇ ਇਹ ਵਿਦ ਕੌਣ ਪ੍ਰਗਟਾਏ ਜੀਉ ਕੌਣ ਸੋ ਅੱਖਰ ਜਿਤ ਧਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮਸਹਿਤਾ ਕੌਣ ਸੋ ਚਾਲ ਜਿਤ ਪਾਰ ਬ੍ਰਹਮ ਤੇ ਆਏ ਕਿਨ ਵਿਦ ਕੀਰਤਨ ਗਾਏ ਜੀਉ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਬਖਤਾ ਤਨ ਗਿਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ ਹਉਮੈ ਬਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨਿਹਕਰਮਾ ਗੁਰਮੁਖ ਕਰੇ ਸੋ ਸੁਭਾਏ ਜੀਉ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਵੇਮੁਖੀਆ ਗੁਰਮੁਖ ਮਿਲੀਐ ਮਨਮੁਖ ਵਿਛੜੈ ਗੁਰਮੁਖ ਬਿਦ ਪ੍ਰਗਟਾਏ ਜੀਉ ਗੁਰਮੁਖ ਅੱਖਰ ਜੇ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁੱਖ ਸਮਸਹਿਤਾ ਗੁਰਮੁਖ ਚਾਲ ਚਿਤ ਪਾਰ ਬ੍ਰਹਮ ਤੇ ਆਏ ਗੁਰਮੁਖ ਕੀਰਤਨ ਗਾਏ ਜੀਉ ਸਗਲੀ ਬਣਤ ਬਣਾਏ ਆਪੇ ਆਪੇ ਕਰੇ ਕਰਾਏ ਥਾਪੇ ਇਕਸਤੇ ਹੋਇਓ ਅਨੰਤਾ ਨਾਨਕ ਏਕ ਸਮਾਹੇ ਸਮਾਏ ਜੀਉ ਮਾਜ ਮੁਹੱਲਾ ਪੰਜਵਾਂ ਪ੍ਰਭਾ ਵਿਨਾਸੀ ਤਾਂ ਕਿਆ ਕਾੜਾ ਹਰ ਭਵੰਗਤਾ ਕਾ ਜਨ ਖਰਾ ਸੁਖਾਲਾ ਜੀ ਪ੍ਰਾਣ ਮਾਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹਉ ਵਾਰੀ ਜੋ ਵਾਰੀ ਗੁਰਮੁਖ ਮਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੇ ਨ ਲਾਵਣਿਆ ਰਹਾਉ ਤੇਰਾ ਕੀਤਾ ਜਿਸ ਲਾਗੇ ਮੀਠਾ ਘਟ ਘਟ ਪਾਰ ਬ੍ਰਹਮ ਤਿੰਨ ਜਨ ਡੀਠਾ ਥਾਂ ਥਨੰਤਰ ਤੂੰ ਹੈ ਇੱਕੋ ਇੱਕ ਵਰਤਾ ਬਣਿਆ ਸਗਮ ਨੋਰਥ ਤੂੰ ਦੇ ਬਣਹਾਰਾ ਭਗਤੀ ਪਾਏ ਪਰੇ ਭੰਡਾਰਾ ਦਇਆ ਧਾਰ ਰਾਖੇ ਤੁਦ ਸੇਈ ਪੂਰੇ ਕਰਮ ਸਮਾਵਣਿਆ ਅੰਧ ਕੂਪ ਤੇ ਕੰਢੇ ਚਾੜੇ ਕਰ ਕਿਰਪਾ ਦਾਸ ਨਦਰ ਨਿਆਲੇ ਗੁਣ ਗਾਵੇ ਪੂਰਨ ਅਵਨਾਸੀ ਕਹਿ ਸੁਣੇ ਤੋੜ ਨਿਆ ਬਣਿਆ ਇੱਥੇ ਉੱਥੇ ਤੁਹੇ ਰਖਵਾਲਾ ਮਾਤ ਗਰਮ ਮੈਂ ਤੁਦ ਹੀ ਪਾਲਾ ਮਾਇਆ ਗਨ ਨਾ ਪੋਹੇ ਤਿਨ ਕੋ ਰੰਗ ਰਤੇ ਗੁਣ ਗਾਵਣਿਆ ਗੁਆ ਗੁਣ ਤੇਰੇ ਆਖ ਸੰਭਾਲੀ ਮੰਤਰ ਨਿਅੰਤਰ ਤੁਦ ਨਦਰ ਨਿਹਾਲੀ ਤੂੰ ਮੇਰਾ ਮੀਰ ਸਾਜਣ ਮੇਰ ਸਵਾਮੀ ਤੁਦ ਬਿਨ ਅਵਰ ਨ ਜਾਣਿਆ ਜਿਸ ਕੋ ਤੂੰ ਪ੍ਰਭਿਆ ਸਹਾਈ ਤਸ ਤੱਤੀ ਵਾਹ ਨ ਲੱਗੇ ਕਾਈ ਤੂੰ ਸਾਹਿਬ ਸ਼ਰਨ ਸੁਖਦਾਤਾ ਸਤਸੰਗਤ ਜਪ ਪ੍ਰਗਟਾਵਣਿਆ ਤੂੰ ਉੱਚਾ ਥਾਇਆ ਪਾਰਿਆ ਮੂਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਕੂਲਾ ਤੂੰ ਮੀਰਾਂ ਸਾਚੀ ਠੁਕਰਾਈ ਨਾਨਕ ਬਲ ਬਲ ਜਾ ਬਣਿਆ ਮਾਜ ਮੁਹੱਲਾ ਪੰਜਵਾਂ ਘਰ ਦੂਜਾ ਨਿਤ ਨਿਤ ਦੇਈ ਸੰਭਾਲੀਏ ਮੂਲ ਨਾ ਮਨੋ ਵਿਸਾਰੀਏ ਰਹਾਉ ਸੰਤਾਂ ਸੰਗਤ ਪਾਈਐ ਜਿਤ ਜਮਕੈ ਪੰਥ ਨ ਜਾਈਐ ਤੋਸਾ ਹਰ ਕਾ ਨਾਮ ਲੈ ਤੇਰੇ ਕੁਲੇ ਨ ਲਾਗੇ ਗਾਲ ਜੀਉ ਜੋ ਸਿਮਰਨ ਦੇ ਸਾਈਐ ਨਰਕ ਨਸੇਈ ਪਾਈਏ ਤੱਤੀ ਵਾਵ ਨ ਲੱਗਈ ਜਨ ਮਨ ਬੁੱਠਾ ਆਏ ਜੀਉ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਤਨ ਜਿੰਨੀ ਸੰਚਿਓ ਸੇਈ ਗੰਭੀਰ ਅਪਾਰ ਜੀਉ ਹਰਿ ਅਮਿਓ ਰਸਾਇਣ ਪੀਵੀਏ ਮੂੰਹ ਡਿੱਠੇ ਜਨ ਕੇ ਜੀਵੀਏ ਘਰ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਵ ਜੀਉ ਜੋ ਹਰ ਕੀਤਾ ਆਪਣਾ ਤਿਸੇ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤ ਜਿਸ ਦੇ ਭਾਗ ਜੀਉ ਮਨ ਮੰਦੇ ਪ੍ਰਭਵ ਗਾਈਆਂ ਇਹ ਰਸ ਭੋਗਣ ਪਾਤ ਛਾਈਆਂ ਮੰਦਾ ਮੂਲ ਨ ਉਪਜਿਓ ਤਰ ਸੱਚੀ ਕਾਰੇ ਲਾਗ ਜੀਉ ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਭਵੰਦਾ ਕੰਤ ਹਾਰ ਤੇਰਾ ਥਿਰ ਹੋਆ ਸੋ ਹਾਗ ਜੀਉ ਟਲ ਪਦਾਰਥ ਪਾਇਆ ਪੈ ਭੰਜਨ ਕੀ ਸਰਨਾਇਆ ਲੈ ਅੰਚਲ ਨਾਨਕ ਤਾਰੀਅਨ ਜਿੱਤਾ ਜਨਮ ਅਪਾਰ ਜੀਉ
ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਝ ਮਹੱਲਾ ਪੰਜਵਾਂ ਘਰ ਤੀਜਾ ਤਾਂ ਹਰ ਜਪ ਜਪੇ ਮਨ ਧੀਰੇ ਰਹਾਉ ਸਿਮਰ ਸਿਮਰ ਗੁਰਦੇਵ ਮਿਟ ਗਏ ਪੈ ਦੂਰੇ ਸਰਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਚੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਰਤ ਦਾ ਜਲ ਥਲ ਮਈ ਜਲ ਪੂਰੇ ਪਾਪ ਨਾਸਨ ਸੇਵਿਆ ਪਵਿੱਤਰ ਸੰਤਨ ਕੀ ਤੂਰੇ ਸ਼ਬ ਛਡਾਈ ਖਸਮ ਆਪ ਹਰ ਜਪ ਪਈ ਠਰੂਰੇ ਕਰਤੇ ਕੀਆ ਤ ਪਾਪ ਸੋ ਦੁਸ਼ਟ ਮੂਏ ਹੋਏ ਮੂਰੇ ਨਾਨਕ ਰਤਾ ਸੱਚ ਨਾਏ ਹਰ ਵੇਖੈ ਸਦਾ ਹਜੂਰੇ ਬਾਰਾਂ ਮਾਹਾਂ ਮਾਝ ਮੁਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਹਿ ਦਿਸ ਬ੍ਰਹਮੇ ਥਕਿਆਏ ਪ੍ਰਭ ਕੀ ਸਾਮ ਤੇਨ ਦੁੱਧੇ ਤੇ ਬਾਹਰੀ ਕਿਤੇ ਨ ਆਵੇ ਕਾਮ ਜਲ ਬਿਨ ਸਾਕ ਮੁਲਾਵਤੀ ਉਪਜੇ ਨਾਹੀ ਦਾਮ ਹਰ ਨਾਮ ਨ ਮਿਲੀਏ ਸਾਜਨੇ ਕਤ ਪਾਈਏ ਬਿਸ਼ਰਾਮ ਜਿਤ ਕਰ ਹਰ ਕੰਤ ਨ ਪ੍ਰਗਟੀ ਪਠਨਗਰ ਸੇਕ ਰਾਮ ਸਰਬ ਸਿੰਘਾਲ ਤੰਬੂਲ ਰਸ ਸਣ ਦੇਹੀ ਸਭ ਕਾਮ ਪ੍ਰਭ ਸੁਆਮੀ ਕੰਤ ਬਹੂਣੀਆ ਮੀ ਸੱਜਣ ਸਭ ਜਾਮ ਨਾਨਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਚਲ ਤਾਮ ਚੇਤ ਗੋਬਿੰਦ ਉਰਾਧੀਐ ਹੋਵੇ ਆਨੰਦ ਕਣਾ ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਏਖਣ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ ਜਲ ਤਲ ਮਈਅਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨ ਆਵਈ ਕਿਤੜਾ ਦੁੱਖ ਗਣਾ ਜਿਨ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਆਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸਿਉ ਪ੍ਰਭੂ ਤਿਸ ਕੈ ਪਾਏ ਲਗਾ ਵਿਸਾਖ ਤੀਰਨ ਕਿਉਂ ਵਾਢੀਆ ਜਿੰਨਾ ਪ੍ਰੇਮ ਵਿਸ਼ੋ ਹਰ ਸਾਜਣ ਪੁਰਖ ਧਿਆ ਵਿਸਾਰ ਕੈ ਲੱਗੀ ਮਾਇਆ ਧੋ ਪੁੱਤਰ ਕਲੱਤਰ ਨ ਸੰਗ ਧਨਾ ਹਰ ਅਵਨਾਸੀ ਓ ਪਾਲਚ ਪਾਲਚ ਸਗਲੀ ਮੂਈ ਝੂਠੇ ਧੰਦੇ ਮੋਹ ਇਕ ਸਹਾਰ ਕੇ ਨਾ ਬਿਨ ਅੱਗੇ ਲਈਏ ਖੋਏ ਦਈ ਵਿਸਾਰ ਬਗੁਚਣਾ ਪ੍ਰਭ ਨੇ ਅਵਰ ਨ ਕੋਈ ਪ੍ਰੀਤਮ ਚਰਨੀ ਜੋ ਲੱਗੇ ਤਿਨਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸੁਹਾਵਾਂ ਤਾਂ ਲੱਗੈ ਜਾਂ ਸੰਤ ਪੇਟੈ ਹਰ ਸੋਏ ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਵੰਨ ਹਰ ਸਾਜਣ ਦਾਵਣ ਲੱਗਿਆ ਕਿਸੇ ਨ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾ ਹੀ ਸਨ ਰੰਗ ਸਵੇ ਨਾਰਾਇਣੇ ਜੇਤੇ ਮਨ ਪਵਨ ਜੋ ਹਰ ਲੋੜੇ ਸੋ ਕਰ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰਵਨ ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਣਨ ਹਰ ਜੇਠ ਰੰਗੀਲਾ ਤਿਸਤਣੀ ਜਿਸ ਕੈ ਪਾਗ ਮਥਨ ਅਸਾੜ ਤਪੰਦਾ ਤਿਸ ਲਗੇ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਏ ਭਾਏ ਬਿਗੁਚੀਏ ਗਲ ਪਈ ਸੁਜਮਕੀ ਫਾਸ ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ ਰਹਿਣ ਬੇਹਾਣੀ ਪੱਛੂ ਤਾਣੀ ਉੱਠ ਚੱਲੀ ਗਈ ਨਰਾਜ਼ ਜਿਨ ਕੋ ਸਾਧੂ ਭੇਟੀਏ ਸੋ ਦਰਗਹਿ ਹੋਏ ਖਿਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪ੍ਰੀਤ ਮੰਤਨ ਰਤਾ ਸੱਚ ਰੰਗੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮੰਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ ਹਰ ਅੰਮ੍ਰਿਤ ਬੂਦ ਸੁਹਾਵਣ ਮਿਲ ਸਾਧੂ ਪੀ ਬਣਹਾਰ ਵਣ ਤਿਣ ਪ੍ਰਭ ਸਿੰਘ ਮੌਲਿਆ ਸਮਰੱਥ ਪੁਰਖ ਪਾਰ
ਹਰ ਮਿਲਣੇ ਨੋ ਮਨ ਲੋਚ ਦਾ ਕਰਮ ਲਾਵਣ ਹਾਰ ਜਿਨ ਸਿੱਖੀਏ ਪ੍ਰਭ ਪਾਇਆ ਹੂੰ ਤਿਨ ਕਹਿ ਸਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਹਾਰ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਭਾਦੋਂ ਭਰਮ ਭੁਲਾਣੀ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇ ਬਿੰਸ ਸੀ ਤਿਤ ਬੇਲੇ ਕੈਸਨ ਪ੍ਰੇਤ ਪਕੜ ਚਲਾਇਨ ਜੂਮ ਦੂਤ ਜਮ ਕਿਸੇ ਨ ਦੇਨੀ ਭੇਤ ਖੱਟ ਛੱਡ ਖੜੋਤੇ ਖਿਨੇ ਮਾਹੇ ਜਿਨਸਿਓ ਲੱਗਾ ਹੇਤ ਹੱਥ ਮਰੋੜੇ ਤਨ ਕਪੇ ਸਿਆਹੋਂ ਹੋ ਆਸੇ ਜਿਹਾ ਬੀਜੇ ਸੋ ਲੁਣੇ ਕਰਮਾਂ ਸੁੰਦੜਾ ਖੇਤ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਧ ਪ੍ਰਭ ਦੇ ਸੇ ਭਾਦੋਏ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇ ਅਸਨ ਪ੍ਰੇਮਿਓ ਮਾੜਾ ਕਿਉਂ ਮਿਲੀਏ ਹਰ ਜਾਏ ਮੰਤਨ ਪਿਆ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸੁਹਾਈ ਪ੍ਰੇਮ ਕੇ ਹੂੰ ਤਿਨ ਕੇ ਲਾਗਾਂ ਪਾਏ ਬਿਣ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤਿਪਤ ਰਹੇ ਅਗਾਏ ਆਪ ਤਿਆਗ ਬਿਨਤੀ ਕਰੇ ਲੇ ਹੋ ਪ੍ਰਭ ਲੜਦਾਏ ਜੋ ਹਰ ਕੰਤ ਮਲਾਈਆਂ ਸੇ ਵਿਛੜ ਕਦੇ ਨ ਜਾਏ ਪ੍ਰਭਿਣ ਦੂਜਾ ਕੋ ਨਹੀਂ ਨਾਨਕ ਹਸਰਨਾਏ ਅੱਸੂ ਸੁਖੀ ਵਸੰਦੀਆਂ ਜਿਨ੍ਹਾਂ ਮੈਂ ਆਹਰ ਰਾਏ ਕੱਤਕ ਕਰਮ ਕਮਾਵਣੇ ਦੋਸ ਨ ਕਾਹੂ ਜੋ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮਕ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਕਿਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੈ ਕਿਸ ਥੈ ਰੋਵੇ ਰੋਜ ਕੀਤਾ ਕਿਛੂ ਨਾ ਹੋ ਵੀ ਲਿਖਿਆ ਤੁਰ ਸੰਯੋਗ ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਵੈ ਸਭ ਬਿਓ ਨਾਨਕੋ ਪ੍ਰਭ ਰਾਖ ਲਹਿ ਮੇਰ ਸਾਹਿਬ ਬੰਦੀ ਮੋਜ ਕੱਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋ ਮਗਰ ਮਾਏ ਸੁਹੰਦੀਆਂ ਹਰ ਪ੍ਰਸੰਗ ਬੈਠੜੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਧਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਤੇਰਾ ਦੁੱਖ ਨ ਕਬੂ ਉਤਰੈ ਸੇ ਜਮ ਕੇ ਵਸ ਪੜੀਆਂ ਜਿਨੀ ਰਾਵਿਆ ਪ੍ਰਵਿਆਪਣਾ ਸੇ ਦਿਸਣ ਨਿਤ ਖੜੀਆਂ ਰਤਨ ਜਵੇਹਰ ਲਾਲ ਹਰ ਕੰਠ ਤਿੰਨਾਂ ਜੜੀਆਂ ਨਾਨਕ ਬਾਂਛੇ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ ਮੱਗਰ ਪ੍ਰਭ ਰਾਧਣਾ ਬੋਹੜ ਨ ਜਨਮ ਅੜੀਆਂ ਭੋਖ ਤੁਖਾਰ ਨ ਵਿਆਹ ਪਈ ਕੰਠ ਮਿਲਿਆ ਹਰ ਨਾਹ ਮਨ ਵੇਦਿਆ ਚਰਨਾਰ ਬੈ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗੋਪਾਲ ਰੈ ਸੇਵਾ ਸੁਆਮੀ ਲਾਹ ਵਿਖਿਆ ਪੂਰਨ ਸਕੀ ਮਿਲ ਸਾਧੂ ਗੁਣ ਗਾਹ ਜੈ ਤੇ ਉਪਜੀ ਤੈ ਮਿਲ ਸੱਚੀ ਪ੍ਰੀਤ ਸਮਾਹ ਕਰ ਗੈ ਲੀਨੀ ਪਾਰਮ ਬੋੜ ਨ ਵਿਛੜਿਆਹ ਬਾਹਰ ਜਾਓ ਲਖ ਬੇਰੀਆਂ ਹਰ ਸੱਜਣ ਗਮ ਅਗਾਹ ਸਰਮ ਪਈ ਨਰਾਣੇ ਨਾਨਕ ਦਰ ਪਈ ਆਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਮਾਘ ਵਜਨ ਸੰਗ ਸਾਧੂ ਤੂੜੀ ਕਰੇ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਏ ਬਿਨ ਸਹਿ ਲੋਭ ਸੁਮਾਨ ਸੱਚੇ ਮਾਰਗ ਚਲਦਿਆਂ ਉਸਤਰ ਕਰੇ ਜਹਾਨ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸਜਾਣ ਜਿਨ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਕ ਸੁੱਚੇ ਸੇ ਕਾਂਡੀਏ ਜਨ ਪੂਰਾ ਗੁਰ ਮਿਹਰਬਾਨ ਫਾਲਗੁਣ ਨੰਦ ਉਪਾਰਜਨ ਹਰ ਸੁਜਨ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ ਸੇਜ ਸੁਹਾਵੀ ਸਰਬ ਸੁਗੁਣ ਦੁੱਖਾਂ ਨਾਹੀਂ ਜਾਏ ਇਸ਼ ਪੂਨੀ ਵਡਭਾਗਣੀ ਵਰ ਪਾਇਆ ਹਰ ਰਾਏ ਮਿਲ ਸਈਆਂ ਮੰਗਲ ਗਾਵੀ ਗੀਤ ਗੋਬਿੰਦ ਲਾਏ ਹਰ ਜਿਹਾ ਅਵਨ ਨ ਦਿਸੇ ਕੋਈ ਦੂਜਾ ਲਵੇ ਨ ਲਾਏ ਹਾਲਤ ਪਾਲਤ ਸੁਵਾਰੀ ਉਹਨੇ ਚਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰੱਖੀਆਂ ਬੋੜ ਨ ਜਨਮੇ ਤਾਏ ਜੇ ਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਲਾਏ
ਫਲਗੁਣ ਨਿਤ ਸਲਾਹੀਐ ਜਿਸ ਨੂੰ ਤਿਲ ਦਾਂਤ ਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਰਾਧਿਆ ਦਰਗਹਿ ਸੱਚ ਖਰੇ ਸਰਬ ਸੁਖਾਂ ਨਿਧ ਚਰਨ ਹਰ ਪੌਜਲ ਬਿਖਬ ਤਰੇ ਪੇਮ ਭਗਤ ਤਿਨ ਪਾਈਆ ਬਿਖਿਆ ਨਾਹੀਂ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਮ ਸੇਮ ਦੇ ਮਨ ਅੰਦਰ ਏਕ ਤਰੇ ਮਾ ਦਿਵਸ ਮੂਰਤ ਪਲੇ ਜਿਸ

0: ਮਾਜ ਮਹੱਲਾ ਪੰਜਵਾਂ ਦਿਨ ਰਹਿਣ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਸਿਨ ਸਭ ਰਹਿਣ ਆਪ ਤਿਆਗ ਸਰਣੀ ਪਵਾ ਮੁਖ ਬੋਲੀ ਮਿੱਠੜੇ ਬੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸਹਿਣ ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨ ਵਸਣ ਭੈਣ ਹਰ ਪਿਰ ਬਿਨ ਚੈਨ ਨ ਪਾਈਏ ਖੋਜ ਡਿੱਠੇ ਸਭ ਗੈਣ ਆਪ ਕਮਾਣੇ ਵਿਛੜੀ ਦੋਸ ਨ ਕਾਹੂ ਦੇਣ ਕਰ ਕਿਰਪਾ ਪਰਮ ਰਾਖ ਲੈ ਹੋਰ ਨਾ ਹੀ ਕਰਨ ਕਰੇਨ ਹਰ ਤੁਧ ਬਿਨ ਖਾਕੂ ਰੂਲਣਾ ਕਹੀਏ ਕਿੱਥੇ ਬਹਿਣ ਨਾਨਕੀ ਬੇਨਤੀ ਆ ਹਰ ਸੁਰਜਣ ਦੇਖਾ ਨੈਣ ਜੀ ਕੀ ਬਿਰਥਾ ਸੋ ਸੁਣੇ ਹਰ ਸਮਰੱਥ ਪੁਰਖ ਅਪਾਰ ਮਨ ਜੀਵਨ ਆਰਾਧਨਾ ਸਭਨਾ ਕਾਇ ਆਧਾਰ ਸਸੁਰੇ ਪਈਏ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਗਮ ਅਗਾਧ ਬੋਧ ਕਿਸੇ ਅੰਤ ਨ ਪਾਰ ਅਵਾਰ ਸੇਵਾ ਸਾ ਤਿਸ ਭਾਵਤੀ ਸੰਤਾਂ ਕੀ ਹੋਏ ਸ਼ਾਰ ਦੇਨਾ ਨਾਥ ਦੇ ਆਲ ਦੇ ਪਤ ਦੇ ਉਦਾਹਰਣ ਹਾਰ ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮੰਦ ਕੋਈ ਨ ਜਾਣੀ ਕੋ ਨਾਹੀ ਤੋਲਣਹਾਰ ਮੰਤਨੇ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕੂ ਸੇਵ ਦੇ ਤਨਕੇ ਸਦ ਬਲਿਹਾਰ ਸੰਤ ਆਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਨ ਜਿੰਦ ਗੁਰ ਸ਼ਬਦੀ ਆਰਾਧੀਏ ਜਪੀਏ ਨਿਰਮਲ ਮੰਤ ਕੀਮੰਦ ਕਹਿਣ ਨ ਜਾਈਏ ਪਰਮੇਸ਼ੁਰ ਬੇਅੰਤ ਜਿਸ ਮਨ ਵਸੇ ਨਰਾਇਣ ਸੋ ਕਹੀਏ ਭਗਵੰਤ ਜੀ ਕੇ ਲੋਚਾ ਪੂਰੀਏ ਮਿਲੇ ਸੁਆਮੀ ਕੰਤ ਨਾਨਕ ਜੀਵੇ ਜਪ ਹਰੀ ਦੋਖ ਸਭੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰੇ ਸੋ ਹਰਿਆ ਹੋਵੇ ਜੰਤ ਸਰਬ ਕਲਾ ਪ੍ਰਭ ਪੂਰਨ ਮਨ ਜਿਨ ਮਾਣੀ ਥਾਉ ਹਰ ਓਟ ਗਹੀ ਮਨ ਅੰਦਰੇ ਜਬ ਜਬ ਜੀਵਾ ਨਾਉ ਕਰ ਕਿਰਪਾ ਪ੍ਰਭ ਆਪਣੀ ਜੰਤੂੜੀ ਸੰਗ ਸਮਾਉ ਜਿਉਂ ਤੂੰ ਰਾਖੇ ਤਿਉਂ ਰਹਾਂ ਤੇਰਾ ਦਿੱਤਾ ਪਹਿਨਾ ਖਾਉ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ ਦੂਜੇ ਜਾਏ ਨ ਸੂਝੀ ਕਿੱਥੇ ਕੂਕਣ ਜਾਉ ਅਗਿਆਨ ਬਿਨਾਸਨ ਤਮ ਹਰਨ ਉੱਚੇ ਗਮ ਅਗਾਮ ਆਉ ਮਨ ਵਿਛੜਿਆ ਹਰ ਵੇਲੀਏ ਨਾਨਕ ਇਹ ਸੁਭਾਵ ਸਰਬ ਕਲਿਆਣ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਵਾਰ ਮਾਝ ਕੀ ਤਥਾ ਸਲੋਕ ਮਹੱਲਾ ਪਹਿਲਾ ਮਲਕ ਮਰੀਦਾਂ ਤਥਾ ਚੰਦੜਹਾੜਾ ਸੋਈਆਂ ਦੀ ਧੁੰਨੀ ਗਾਵਣੀ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਗੁਰਪ੍ਰਸਾਦ ਸਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹਿਵੇ ਕਰ ਗੁਰਦੀਪਕ ਤੈ ਲੋਏ ਅਮਰ ਪਦਾਰਥ ਨਾਨਕਾ ਮਨ ਮਾਨੈ ਸੁਖ ਹੋਏ ਮਹੱਲਾ ਪਹਿਲਾ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਬੇ ਚੌਥੇ ਪਿਆਰ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨ ਪੁੱਛੇ ਜਾਤ ਸੱਤਵੇਂ ਸੰਜ ਕੀਆ ਕਰਵਾਸ ਅੱਠਵੇਂ ਕ੍ਰੋਧ ਹੋਆ ਤਰਨਾਸ ਨੌਵੇਂ ਧੌਲੇ ਉੱਬੇ ਸਾ ਦਸਵੇਂ ਦੱਲਾ ਹੋਆ ਸੁਆ ਗਏ ਸੰਗੀਤ ਪੁਗਾਰੀ ਧਾ ਉੜਿਆ ਹੰਸ ਦਸਾਏ ਰਾਹ ਆਇਆ ਗਿਆ ਮੋਇਆ ਨਾਉ ਪਿੱਛੇ ਪੱਤਰ ਸਦਿਓ ਕਾਮ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹਿਲਾ ਪਹਿਲਾ ਦਸ ਬਾਲਤਣ ਬੀਸ ਰਵਣ ਤੀਸਾਂ ਕਾ ਸੁੰਦਰ ਕਹਾਵੇ ਚਾਲੀਸ ਪੁਰ ਹੋਏ ਪਚਾਸੀ ਪੱਗ ਖਿਸੇ ਸੱਠੀ ਕੇ ਬੜੇ ਪਾਇਆਵੇ ਸੱਤਰ ਕਾ ਮਤ ਹੀਣ ਅਸੀਆਂ ਕਾ ਵਿਵਹਾਰ ਨ ਪਾਵੇ ਨਵੇਂ ਕਾ ਸਹਿਜਾਸਣੀ ਮੂਲ ਜਾਣੇ ਅਪਬਲ ਢੰਡੋਲ ਟੂਡਮ ਡਿੱਠ ਮੈਂ ਨਾਨਕ ਜਗ ਤੂੰ ਏਕਾ ਤਵਲ ਹਰ ਪੌੜੀ ਤੂੰ ਕਰਤਾ ਪੁਰਖ ਅਗਮ ਹੈ ਆਪ ਸ੍ਰਿਸ਼ਟ ਪਾਤੀ ਰੰਗ ਪਰੰਗ ਉਪਾਰਜਨਾ ਬੋਂ ਬੋਂ ਵਿਦ ਪਾਤੀ ਤੂੰ ਜਾਣੇ ਜਿਨ ਉਪਾਏ ਸਭ ਖੇਲ ਤੁਮਾਤੀ ਇੱਕ ਆਵੇ ਇੱਕ ਜਾਏ ਉੱਠ ਬਿਨ ਨਾਮੇ ਮਰ ਜਾਤੀ ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਧਾਤੀ ਤੂੰ ਆਪੇ ਆਪ ਸੁਜਾਣ ਹੈ ਬੜ ਪੁਰਖ ਵਡਾਤੀ ਜੋ ਮਨ ਚਿਤ ਤੁਧ ਧਿਆਏ ਦੇ ਮੇਰ ਸੱਚਿਆ ਬਲ ਬਲ ਹਉ ਤਿੰਨ ਜਾਤੀ ਸਲੋਕ ਮਹੱਲਾ ਪਹਿਲਾ ਜਿਉ ਪਾਏ ਤਨ ਸਾਜ ਰੱਖਿਆ ਬਣਤ ਬਣਾਏ ਅੱਖੀਂ ਦੇਖੇ ਜੇ ਵਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪੈਨੇ ਖਾਏ ਜਿਨ ਰਚ ਰਚਿਆ ਤਿਸੇ ਨ ਜਾਣੇ ਅੰਧਾ ਅੰਧ ਕਮਾਏ ਜਾਂ ਭੱਜੇ ਤਾਂ ਠਿਕਰ ਹੋਵੇ ਕਾੜਤ ਕੜੀ ਨਾ ਜਾਏ ਨਾਨਕ ਗੁਰਬਿਨ ਨਾਹੇ ਪੱਤ ਪੱਤ ਬਿਨ ਪਾਰ ਨ ਪਾਏ ਮਹਿਲਾ ਦੂਜਾ ਦਿੰਦੇ ਥਾਮੋ ਦਿੱਤਾ ਚੰਗਾ ਮਨਮੁਖ ਐਸਾ ਜਾਣੀਐ ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰੇ ਆਖ ਵਖਾਣੀਐ ਅੰਤਰ ਬਹਿ ਕੇ ਕਰਮ ਕਮਾਵੇ ਸੋ ਚੌਖੁੰਟੀ ਜਾਣੀਐ ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ ਪਾਪ ਕਮਾਣੇ ਪਾਪੀ ਜਾਣੀਐ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖ ਵਖਾਣੀਐ ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੇ ਬਿਣ ਜੋਤੀ ਕਿਉਂ ਕਿਛ ਕਰੇ ਹੋ ਦਿਖਾ ਸਿਆਣੀਏ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਜਾਣੀਏ ਪੌੜੀ ਤੁਦੇ ਆਪੇ ਜਗਤ ਪਾਏ ਕੇ ਤੁਦੇ ਆਪੇ ਤੰਦੇ ਲਾਇਆ ਮੋਠ ਗੌਲੀ ਪਾਏ ਕੇ ਤੁਦੇ ਆਪੋ ਜਗਤ ਖੁਆਇਆ ਤਿਸ਼ਨਾ ਅੰਦਰ ਅਗਨ ਹੈ ਨਾ ਤਿਪਤੇ ਭੁਖਾ ਤਿਆਇਆ ਸਹਿਸਾ ਏ ਸੰਸਾਰ ਹੈ ਮਰ ਜੰਮੇ ਆਇਆ ਜਾਇਆ ਬਿਨ ਸਤਿਗੁਰ ਮੋਹ ਨ ਟੁੱਟੀ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਤੇ ਆਈਏ ਸੁਖ ਰਜਾਂ ਜਾਂ ਤੁਦ ਪਾਇਆ ਕੂੜ ਉਧਾਰੇ ਆਪਣਾ ਧਨ ਜਣੇਂਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ ਸ਼ਲੋਕ ਮਹੱਲਾ ਦੂਜਾ ਅੱਖੀ ਵਾਜੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ ਜੀਭਾਂ ਬਾਜੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੈ ਤੋ ਖਸਮੇ ਮਿਲਣਾ ਮਹਿਲਾ ਦੂਜਾ ਦਿਸੈ ਸੁਣੀਏ ਜਾਣੀਏ ਸੁਆਉ ਨ ਪਾਇਆ ਜਾਏ ਰੋਲਾ ਟੁੰਡਾ ਅੰਦੁਲਾ ਕਿਉਂ ਕਰ ਲੱਗੇ ਤਾਏ ਪੈ ਕੇ ਚਰਨ ਕਰ ਭਾਵ ਕੇ ਲੋਣ ਸੁਰਤ ਕਰੇ ਨਾਨਕ ਕਹੇ ਸਿਆਣੀਏ ਇਵ ਕੰਤ ਮਲਾਵਾ ਹੋਏ ਪੌੜੀ ਸਦਾ ਸਦਾ ਤੂੰ ਏਕ ਹੈ ਤੂੰ ਦੂਜਾ ਖੇਲ ਰਚਾਇਆ ਹੋਮੇ ਗਰਬਿਉ ਪਾਇ ਕੈ ਲੋਵੇ ਅੰਤਰ ਜਨਤਾ ਪਾਇਆ ਜੋ ਪਾਵੇ ਤੂੰ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਇੱਕ ਨਾ ਬਖਸ਼ੇ ਮੇਲ ਲੈ ਗੁਰਮਤੀ ਤੁਧ ਦੇ ਲਾਇਆ ਇੱਕ ਖੜੇ ਕਰੇ ਤੇਰੀ ਚਾਕਰੀ ਬਿਣ ਨਾਮੇ ਹੋਰ ਨ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੇ ਲਾਇਆ ਪੁੱਤ ਕਲਤ ਕੁਟੰਬ ਹੈ ਇੱਕ ਲਿਪਤ ਰਹੇ ਜੋ ਤੁਧ ਪਾਇਆ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸਮਾਇਆ ਸ਼ਲੋਕ ਮਹੱਲਾ ਪਹਿਲਾ ਸੋਨੇ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਲ ਕਹਿ ਵਿੱਚ ਧਰਤੀ ਕਹਿ ਆਕਾਸ਼ੀ ਉਰਦ ਰਹਾਂ ਸਿਰ ਭਾਰ ਉਰ ਕਰ ਕਾਇਆ ਕੱਪੜ ਪੈਰਾਂ ਤੋਵਾਂ ਸਦਾਕਾਰ ਬੱਗਾ ਰੱਤਾ ਪੀਲਾ ਕਾਲਾ ਬੇਦਾਂ ਕਰੀ ਪੁਕਾਰ ਹੋਏ ਕਚੀਰ ਰਹਾਂ ਮਲ ਧਾਰੀ ਦੁਰਮਤ ਮਤ ਵਿਕਾਰ ਨਾ ਹਾਂ ਨਾ ਮੈਂ ਨਾ ਹੂੰ ਹੋ ਮਾਂ ਨਾਨਕ ਸ਼ਬਦ ਵਿਚਾਰ ਮਹਿਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੇ ਅੰਧਾ ਭੂਲ ਮੈਂ ਪਿਆ ਜਮ ਜਾਲੇ ਵਸਤ ਪੁਰਾਈ ਆਪਣੀ ਕਰ ਜਾਣੇ ਹਉਮੈ ਬੇਦ ਕਾਲੇ ਨਾਨਕ ਗੁਰਮੁਖ ਹਉਮੈ ਟੁੱਟੈ ਤਾਂ ਹਰ ਹਰ ਨਾਮ ਧਿਆਵੈ ਨਾਮ ਜਪੇ ਨਾਮੋ ਅਰਾਧੇ ਨਾਮੇ ਸੁੱਖ ਸਮਾਵੇ ਪਵੜੀ ਕਾਇਆ ਹੰਸ ਸੰਯੋਗ ਮੇਲ ਮਿਲਾਇਆ ਤਿਨਹੀ ਕੀਆ ਵਿਯੋਗ ਜਿਨ ਉਪਾਇਆ ਮੂਰਖ ਭੋਗੇ ਭੋਗ ਦੁੱਖ ਸਵਾਇਆ ਸੁੱਖੋਂ ਉੱਠੇ ਰੋਗ ਪਾਪ ਕਮਾਇਆ ਹਰਖੋਂ ਸੋਗ ਵਿਯੋਗ ਪਾਏ ਖਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਵੇੜ ਝਗੜ ਚੁਕਾਇਆ ਕਰਤਾ ਕਰੇ ਸੁਹੋਗ ਨਾ ਚਲੈ ਚਲਾਇਆ ਸ਼ਲੋਕ ਮਹੱਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਸਾਥ ਹੈ ਨਾਨਕ ਐਸਾ ਆਗੂ ਜਾਪੇ ਮਹਿਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮੁਖ ਸੱਚ ਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ छप्पड़ नहाते सग भी मर लाए तीर्थ पूरा सत गुरु जो वंदन हर हर नाम ते आए वो आप छुट्टा कटंब से दे हर हर नाम सब श्रेष्ठ छाए जन नानक तिस बलिहारण जो आप जपै औरा नाम जपाए पौड़ी एक कंद मूल चुन खाणे वन खंड वासा एक भगवा वेस कर फिरे जोगी सुनयासा अंध तिश्ना बहुत साधन भोजन की आसा बिरथा जन्म गवाए ना गिरही ना उदासा जब काल सिरो ना उतरे ते बदमनसा गुरमत्ति काल ने आवे नेड़े जा होवे दासन दासा सच्चा शब्द सच मन कर ही माही उदासा नानक सतगुर से बन अपना से आसा ते निरासा श्लोक महला पहला जे रत लगे कपड़े जामा होए पलीत जो रत पीवे मानसा तिन क्यों निर्मल चीत नानक नाम खुदायक दिल हशे मुखले हो अवरद वाजे दुनी कै झूठे अमल करे हो महला पहला जाहू नाही ता क्या आखा क्यों नाही क्यों होवा कीता करना कहिया कछना भरिया पर परतूम आप न बुझा लोक बुझाए ऐसा आगू होवा नानक अंधा हो कै दसे राहे सब समुहाए साथे अगे गया मुहे मुँह पाहे तू ऐसा आगू जापे पौड़ी महारुति सब तू कड़ी मूर्त बेचारा तू गणते किन न पायो सच्चे लाखे पारा पढ़िया मूर्ख आखिए जित लभ लो अहंकारा नाओ पढ़िए नाओ बूझिए गुरमति बिचारा गुरमति नाम तन खटिया भक्ति परे भंडारा निर्मल नाम मनिया दर सच्चे सचियारा जिसदा जियो प्राण है अंतर जोत पारा सच्चा शाह एक तू होर जगत बन जारा श्लोक महला पहला मेहर मसीत सिदक मसला हक हलाल कुरान सारम सुनत सील रोजा हो मुसलमान करनी काबा सच पीर कलमा कलम नवाज तस्बी सत पावसी नानक रखे लाज महला पहला हक पराया नानका असूर सुगाए गुरपीर हामा ता भरै जा मरदार न खाए गली पिस न जाइए छूटे सच कमाए मारन पाए हराम मैं होए हलाल न जाए नानक गली कूड़ी कूड़ो पल्ले पाए महला पहला पंज नवाजा वक्त पंज पंजा पंजे नाओ पहला सच हलाल दोए तीजा खैर खुदाए चौथी नियत रास मन पंजवी सिफत सुनाए करनी कर्मा आख कै ता मुसलमान सदाए नानक जीते कुड़ियार कूड़े कूड़ी पाए पौड़ी एक रतन पदार्थ बणज दे एक कच्चे दे बपारा सतगुर तुठे पाइन अंदर रतन भंडारा बिण गुर किने न लद्या अंधे पौकमुए कुड़ियारा मनमुख दूजे पचमुए ना बूझे बेचारा एक सबाजो दूजा को नहीं किसे आगे करे पुकारा एक निर्धन सदा पौक दे एक ना परे तुजारा बिण नामे होर धन नाही होर बिखिया सबिशारा नानक आप कराए करे आप हुक्म सवारण हारा श्लोक महला पहला मुसलमान कहावन मुश्कत जा हुए तो मुसलमान कहावन
1: कहावे कर मिठा मस्कल मना मालूम सब होए मुस्लिम दीन महाने मरण जीवन का परम चुकावे। ਰੱਬ ਕੀ ਰਜਾਈ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੇ। ਤੋ ਨਾਨਕ ਸਰਬ ਜੀਆ ਮਹਿਰਾਮਤ, ਹੋਏ ਤਾਂ ਮੁਸਲਮਾਨ ਕਹਾਵੇ। ਮਹੱਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ, ਪਰ ਨਿੰਦਾ ਤਜ ਮਾਇਆ ਹੰਕਾਰ ਚੁਕਾਵੇ। ਤਜ ਕਾਮ ਕਾਮਨੀ ਮਹਤਜੀ, ਤਾਂਜਨ ਮਾਹੀ ਨਿਰੰਜਨ ਪਾਵੇ। ਤਜ ਮਾਨ ਅਭਿਮਾਨ ਪ੍ਰੀਤ ਸਤਦਾਰਾ, ਤਜ ਪਿਆਸ ਆਸ ਰਾਮ ਲਿਵਲਾਵੇ। ਨਾਨਕ ਸੱਚਾ ਮਨ ਵਸੇ ਸਾਚ ਸਬਦ, ਹਰ ਨਾਮ ਸਮਾਵੇ ਪੌੜੀ। ਰਾਜੀ ਰਹਿਤ ਸਿਕਦਾਰ ਕੋਈ ਨਾ ਰਹਿਸਿਓ, ਹੱਟ ਪੱਟਣ ਬਜ਼ਾਰ ਹੁਕਮੀ ਟਹਿਸਿਓ। ਬੰਕੇ ਪੱਕੇ ਬੰਕ ਦੁਆਰ, ਮੂਰਖ ਜਾਣੇ ਆਪਣੇ। ਦਰਬ ਪਰੇ ਭੰਡਾਰ ਰੀਤੇ ਇੱਕ ਖਣੀ, ਤਾਜੀ ਰੱਥ ਤੁਖਾਰ ਹਾਥੀ ਪਾਖਰੇ। ਬਾਗ ਮਿਲਖ ਘਰ ਵਾਰ, ਕਿੱਥੇ ਸੇ ਆਪਣੇ। ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ, ਨਾਨਕ ਸੱਚ ਦਾ ਤਾਰ ਸਿਨਾ ਖਤ ਕੁਦਰਤੀ। ਸਲੋਕ ਮਹੱਲਾ ਪਹਿਲਾ, ਨਦੀਆ ਹੋਵੇ ਤੇਣ ਵਾ, ਸੁਮ ਹੋਵੇ ਦੁੱਧ ਕੀਓ। ਸਗਲੀ ਧਰਤੀ ਸੱਕਰ ਹੋਵੇ, ਖੁਸ਼ੀ ਕਰੇ ਨਿਤ ਜੀਉ। ਪਰਬਤ ਸੋਨਾ ਰੂਪਾ ਹੋਵੇ, ਹੀਰੇ ਲਾਲ ਜੜਾਓ। ਪੀ ਤੂੰ ਹੈ ਸਲਾਹਣਾ, ਆਖਣ ਲਹੇ ਨਾ ਚਾਉ। ਮਹੱਲਾ ਪਹਿਲਾ। ਪਾਰ ਅਠਾਰਾ ਮੀਵਾ ਹੋਵੇ, ਗਰੜਾ ਹੋਏ ਸਵਾਓ। ਚੰਦ ਸੂਰਜ ਦੋਏ ਫਿਰਦੇ, ਰੱਖੀਏ ਨਹਿਚਲ ਹੋਵੇ ਥਾਉ। ਪੀ ਤੂੰ ਹੈ ਸਲਾਹਣਾ, ਆਖਣ ਲਹੇ ਨਾ ਚਾਉ। ਮਹੱਲਾ ਪਹਿਲਾ। ਜੇ ਦੇਹੇ ਦੁੱਖ ਲਾਹੀਏ, ਪਾਪ ਕਰੇ ਦੋਏ ਰਾਹ। ਰੱਤ ਪੀਣੇ ਰਾਜੇ ਸਿਰੇ ਉੱਪਰ, ਰੱਖੀਏ ਇਵੇ ਜਪ ਭਾਉ। ਪੀ ਤੂੰ ਹੈ ਸਲਾਹਣਾ, ਆਖਣ ਲਹੇ ਨਾ ਚਾਉ। ਮਹੱਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੇ, ਖਾਣਾ ਹੋਵੇ ਬਾਉ। ਸੁਰਗੇ ਦੀਆ ਮੋਹਾਣੀਆਂ, ਇਸਤਰੀਆਂ ਹੋਵਣ ਨਾਨਕ ਸਭੋ ਜਾਉ। ਪੀ ਤੂੰ ਹੈ ਸਲਾਹਣਾ, ਆਖਣ ਲਹੇ ਨਾ ਚਾਉ। ਪਬੜੀ। ਵੱਧ ਫੈਲੀ ਗੈਵਾਨਾ, ਖਸਮ ਨਾ ਜਾਣੀ। ਸੋ ਕਹੀਏ ਦੇਵਾਨਾ, ਆਪ ਨਾ ਪਛਾਣੀ। ਕਲੇ ਬੁਰੀ ਸੰਸਾਰ ਵਾਧੇ ਖਪੀਏ, ਬਿਨ ਨਾ ਵੇ ਵੇਕਾਰ ਭਰਮੇ ਪੱਚੀਏ। ਰਾ ਦੋਵੇ ਇੱਕ ਜਾਣੇ, ਸੋਈ ਸਿਜ ਸੀ। ਕੁਫਰ ਗੋ ਕੁਫਰਾਣੇ, ਪਿਆ ਦਜ ਸੀ। ਸਭ ਦੁਨੀਆ ਸੁਬਹਾਨ ਸੱਚ ਸਮਾਈਏ, ਸਿੱਜੇ ਦਰ ਦੀਵਾਨ ਆਪ ਗਵਾਈਏ। ਮਹੱਲਾ ਪਹਿਲਾ ਸਲੋਕ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਜੇ ਜੀਵੇ ਪੱਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ, ਰੰਗ ਰੱਤਾ ਨੱਚੇ ਨੰਗ। ਨਾਨਕ ਠੱਗਿਆ ਮੁੱਠਾ ਜਾਏ, ਬਿਣ ਨਾ ਵੇ ਪੱਤ ਗਿਆ ਗਵਾਏ। ਮਹੱਲਾ ਪਹਿਲਾ। ਕਿਆ ਖਾਧੇ ਕਿਆ ਪੈਦੇ ਹੋਏ, ਜਾ ਮਨ ਨਾਹੀਂ ਸੱਚਾ।

ਕਰ ਖਸਮ ਪਠਾਇਆ, ਤਵਲਵਾਜ ਵਿਚਾਰ ਸ਼ਬਦ ਸੁਣਾਇਆ। ਇੱਕ ਹੋਏ ਅਸਵਾਰ ਇੱਕ ਨਾ ਸਾਖਤੀ, ਇੱਕ ਨੀ ਬੱਧੇ ਭਾਰ ਇੱਕ ਨਾ ਤਾਖਤੀ। ਸਲੋਕ ਮਹੱਲਾ ਪਹਿਲਾ। ਜਾ ਪੱਕਾ ਤਾਂ ਕੱਟਿਆ ਰਹੀ ਸੁਪੱਲਰ ਵਾੜ, ਸੁਣ ਕੇ ਸਾਰਾ ਚਿੱਥਿਆ ਕਣ ਲਾਇਆ ਧਨ ਝਾੜ। ਦੋਏ ਪੌੜ ਚੱਕੀ ਜੋੜ ਕੇ ਪੀਸਣ ਆਏ ਵਹਿਠ, ਦੋ ਦਰ ਰਹੇ ਸੋ ਉਬਰੇ ਨਾਨਕ ਅਜਵ ਡਿੱਠ। ਮਹੱਲਾ ਪਹਿਲਾ। ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ, ਖੁੰਡਾ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ। ਰਸ ਕਸ ਟਟਰ ਪਾਈਐ ਤਪੇ ਤੇ ਵਿਲ ਲਾਏ, ਧੀ ਸੋ ਫੋਗ ਸੰਭਾਲੀਐ ਦੀਜੇ ਅੱਗ ਜਲਾਏ। ਨਾਨਕ ਮਿੱਠੇ ਪਤਰੀਐ ਵੇਖੋ ਲੋਕਾ ਆਏ। ਪਵੜੀ। ਇੱਕ ਨਾ ਮਰਨ ਨਾ ਚਿਤਿਆ ਸਿਕਣ ਰਿਆ, ਮਰ ਮਰ ਜੰਮੇ ਨਿਤ ਕਿਸੇ ਨਾ ਕੇਰਿਆ। ਆਪ ਨੜੇ ਮਨ ਚਿੱਤ ਕਹਿਣ ਚੰਗੇ ਰਿਆ, ਜਮ ਰਾਜੇ ਨਿਤ ਨਿਤ ਮਨ ਮੁਖ ਹੇਰਿਆ। ਮਨ ਮੁਖ ਲੂਣ ਹਰਾਮ ਕਿਆ ਨਾ ਜਾਣਿਆ, ਬੱਧੇ ਕਰਨ ਸਲਾਮ ਖਸਮ ਨਾ ਭਾਣਿਆ। ਸੱਚ ਮਿਲੇ ਮੁਖ ਨਾਮ ਸਾਹਿਬ ਭਾਵਸੀ, ਕਰਸਨ ਤਖਤ ਸਲਾਮ ਲਿਖਿਆ ਪਾਵਸੀ। ਮਹੱਲਾ ਪਹਿਲਾ। ਸਲੋਕ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ, ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ। ਕੁੱਤੇ ਚੰਦਨ ਲਾਈਏ ਪੀਸੋ ਕੁੱਤੀ ਧਾਤ, ਬੋਲਾ ਜੇ ਸਮਝਾਈਏ ਪੜੀਏ ਸਿਮਰਤ ਪਾਠ। ਅੰਧਾ ਚਾਨਣ ਰੱਖੀਏ ਦੀਬੇ ਵਾਲੇ ਪਚਾਸ, ਚੌਣੇ ਸੋਨਾ ਪਾਈਏ ਚੁਣ ਚੁਣ ਖਾਵੇ ਘਾਸ। ਲੋਹਾ ਮਾਰਨ ਪਾਈਏ ਢਹੇ ਨਾ ਹੋਏ ਕਪਾਸ, ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਣਾਸ। ਮਹੱਲਾ ਪਹਿਲਾ। ਕਿਹਾ ਕੰਚਨ ਟੁੱਟੇ ਸਾਰ, ਅਗਨੀ ਗੰਢ ਪਾਏ ਲੋਹਾਰ, ਗੋਰੀ ਸੇਤੀ ਟੁੱਟੇ ਪਤਾਰ, ਪੁੱਤੀ ਗੰਢ ਪਵੇ ਸੰਸਾਰ। ਰਾਜਾ ਮੰਗੇ ਦਿੱਤੇ ਗੰਢ ਪਾਏ, ਭੁੱਖਿਆ ਗੰਢ ਪਵੇ ਜਾ ਖਾਏ। ਕਾਲਾ ਗੰਢ ਨਦੀਆਂ ਮਿਹ ਝੂਲ, ਗੰਢ ਪ੍ਰੀਤੀ ਮਿੱਠੇ ਬੋਲ। ਬੇਦਾ ਗੰਢ ਬੋਲੇ ਸੱਚ ਕੋਏ, ਮੂਆ ਗੰਢ ਨੇਕੀ ਸਤ ਹੋਏ। ਏਤ ਗੰਢ ਵਰਤੇ ਸੰਸਾਰ, ਮੂਰਖ ਗੰਢ ਪਵੇ ਮਹਮਾਰ। ਨਾਨਕ ਆਖੇ ਇਹ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਪੌੜੀ। ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ। ਖਰੇ ਖਜ਼ਾਨੇ ਪਾਈਐ ਖੋਟੇ ਸੱਟੀਏ ਬਾਹਰ ਵਾਰ, ਖੋਟੇ ਸੱਚੀ ਦਰਗੇ ਸੁੱਟੀਏ ਕਿਸੇ ਅੱਗੇ ਕਰੇ ਪੁਕਾਰ। ਸਤਿਗੁਰ ਪਿੱਛੇ ਭੱਜ ਪਵੇ ਇਹਾ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਣ ਹਾਰ। ਸੱਚੀ ਦਰਗੇ ਮੰਨੀਐ ਗੁਰ ਕੇ ਪ੍ਰੇਮ ਪਿਆਰ, ਗਣਤ ਤਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸੇ ਕਰਤਾਰ। ਸਲੋਕ ਮਹੱਲਾ ਪਹਿਲਾ। ਹਮ ਜੇਰ ਜਿਮੀ ਦੁਨੀਆ ਪੀਰਾ ਮਸਾਈ ਕਰ ਆਇਆ, ਮੈਂ ਰਬ ਦਵਾਦ ਸਹਾ ਫਜੂ ਖੁਦਾਏ। ਏਕ ਤੂੰ ਹੀ ਏਕ ਤੂੰ ਹੀ। ਮਹੱਲਾ ਪਹਿਲਾ। ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧਕਾ ਤਰਾ, ਅਸਤ ਏਕ ਦਿਗਰ ਕੋਈ, ਏਕ ਤੂਈ ਏਕ ਤੂਈ। ਮਹੱਲਾ ਪਹਿਲਾ। ਨਾ ਦਾਦੇ ਦਹਿੰਦ ਆਦਮੀ, ਨਾ ਸਪਤ ਜੇਰ ਜਿਵੀਂ, ਅਸਤ ਏਕ ਦਿਗਰ ਕੋਈ, ਏਕ ਤੂਈ ਏਕ ਤੂਈ। ਮਹੱਲਾ ਪਹਿਲਾ।

ना जलो। अन्न पौन थिर ना कोई, एक तुई महला पहला। ना रिजक दस्ते आ कसे, हमारा एक आस वसे। अस्त एक दिगर कोई, एक तुई महला पहला। परंदे ना गिरा जर, दरखत आवयास कर। देहिंद सुई एक तुई महला पहला। नानक लीलार लिखिया सोए, मेट ना सके कोई। कला तरे हिरे सुई, एक तुई पौड़ी। सच्चा तेरा हुक्म गुरमुख जानिया, गुरमत्ती आप गवाई सच पछाणिया। सच तेरा दरबार शब्द निशानिया, सच्चा शब्द विचार सच समाणिया। मनमुख सदा कुड़ियार भरम भुलाणिया, बिस्टा अंदर वास साधना जानिया। बिन नावे दुख पाए आवण जानिया, नानक पारख आप जिन खोटा खरा पछाणिया। सलोक महला पहला। सीहा वाजा चरगा कुइया, इना खवाले काह। काहो खान तिना मास खवाले, हे चलाहे राह। नदिया विच टिब्बे दिखाले, थली करे असगाह। कीड़ा थाप दे पात साही, लस्कर करे स्वाह। जेते जी जीव लै सहा, जीवाले ताके असहा। नानक ज्यो ज्यो सच्चे भावे, त्यो त्यो दे गिराह। महला पहला। एक मासाहारी एक तृण खाहे, एक ना शक्ति अमृत पाहे। एक मिटिया मह मिटिया खाहे, एक पौन सुमारी पौन सुमार। एक निरंकारी नाम अतार, जीवे दाता मरे ना कोए। नानक मुठे जा ना ही मन सोए पौड़ी। पूरे गुर की कार कर्म कमाइए, गुरमत्ती आप गवाए नाम ते आइए। दूजी कारे लग जन्म गवाइए, बिन नावे सब बिस पैजे खाइए। सच्चा शब्द सलाह सच समाइए, बिन सतगुर सेवे ना ही सुख निवास फिर आइए। दुनिया खोटी रास कूड़ कमाइए, नानक सच खरा सलाहे पत सेओ जाइए। सलोक महला पहला। तुद भावे ता बावे गावे, तुद भावे जल नावे। जा तुद भावे ता करे बेभूता, सिंगी नाद विजावे। जा तुद भावे ता पढ़े कतेबा, मुला सेख कहावै। जा तुद भावे ता होवे राजा, रस कस बहुत कमावै। जा तुद भावे तेग बगावै, सिर मुंडी कट जावै। जा तुद भावे जाहे दिसंतर, सुन गल्ला कर आवै। जा तुद भावे नाए रचाए, तुद भाणे तू पावै। नानक एक कहे बेनंती, होर सगले कूड़ कमावे। महला पहला। जा तू बड़ा सब वड्याइया, चंगे चंगा होई। जा तू सच्चा ता सब को सच्चा, कूड़ा कोई ना कोई। आखण वेखण बोलण चलण, जीवन मरणा तात। हुक्म साज हुक्मे विच रखे, नानक सच्चा आप पौड़ी। सतगुर सेवन संग भरम चुकाइए, सतगुर आखे कार सोकार कमाइए। सतगुर होए दयाल ता नाम ते आइए। लाहा भगत सो सार गुरमुख पाइए। मन मुख कूड़ गुबार कूड़ कमाइए। सच्चे दे दे दर जाए सच चवाइए। सच्चे अंदर महल सच बुलाइए।
ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ। ਕਲ ਕਾਤੀ ਰਾਜੇ ਕਸਾਈ ਧਰਮ ਪੱਖ ਪੰਖ ਕਰ ਉਡਰਿਆ। ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ। ਹੋ ਭਾਲ ਵਿਕੁੰਨੀ ਹੋਈ ਆ ਤੇਰੇ ਰਾਹ ਨਾ ਕੋਈ। ਵਿੱਚ ਹੋਮੇ ਕਾਰ ਦੁੱਖ ਰੋਈ ਕੋ ਨਾਨਕ ਕਿਨ ਵਿਦਗਤ ਹੋਈ। ਮਹੱਲਾ ਤੀਜਾ। ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੇ ਪਾਰ। ਜਿਸ ਨੂੰ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੋ ਲੇਵੈ ਪੌੜੀ। ਭਗਤਾਂ ਤੇ ਸਹਿ ਸਾਰੀਆ ਜੋੜ ਕਦੇ ਨਾ ਆਇਆ। ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ। ਭਗਤ ਆਪੇ ਮੇਲੀਅਨ ਜਿੰਨੀ ਸੱਚੋ ਸੱਚ ਕਮਾਇਆ। ਸਹਿ ਸਾਰੀ ਆਪ ਖੁਆਇਨ ਜਿੰਨੀ ਕੂੜ ਬੋਲ ਬੋਲ ਵਿਖ ਖਾਇਆ। ਚੱਲਣ ਸਾਰ ਨਾ ਜਾਣਨੀ ਕਾਮ ਕਰੋਧ ਵਿਸ ਵਿਧਾਇਆ। ਭਗਤ ਕਰਨ ਹਰ ਚੱਕਰੀ ਜਿੰਨੀ ਅਨਦਿਨ ਨਾਮ ਧਿਆਇਆ। ਦਾਸਨ ਦਾਸ ਹੋਏ ਕੇ ਜਿੰਨੀ ਵਿੱਚੋ ਆਪ ਗਵਾਇਆ। ਉਹਨਾਂ ਖਸਮਾਂ ਕੇ ਦਰ ਮੁੱਖ ਉਜਲੇ ਸੱਚੇ ਸ਼ਬਦ ਸੁਹਾਇਆ। ਸਲੋਕ ਮਹੱਲਾ ਪਹਿਲਾ। ਸਵਾਹੀ ਸਲਾਹ ਜਿਨੀ ਧਿਆਇਆ ਇੱਕ ਮਨ ਸੇਈ ਪੂਰੇ ਸਾ ਵਖਤੇ ਉੱਪਰ ਲੜ ਮੂਏ। ਦੂਜੇ ਬਹੁਤੇ ਰਾਹ ਮਨ ਕੀਆ ਮਤੀ ਖਿੰਡਿਆ। ਬਹੁਤ ਪਏ ਅਸਗਾਹ ਖੋਤੇ ਗੋਤੇ ਖਾਏ ਨਾ ਨਿਕਲੇ। ਤੀਜੇ ਮੋਹੇ ਗਰਾਹ ਭੂਖ ਤੇ ਖਾ ਦੋਏ ਭੌਕੀਆ। ਖਾਧਾ ਹੋਏ ਸੁਆ ਪੀ ਖਾਣੇ ਸਿਓ ਦੋਸਤੀ। ਚੌਥੇ ਆਈ ਉਂਗ ਅੱਖੀ ਮੀਟ ਪੀ ਪਾਰ ਗਿਆ। ਪੀ ਉੱਠ ਰਚਿਓਨ ਵਾਦ ਸਹਿ ਬਰਿਆ ਕੀ ਭੇੜ ਵਧੀ। ਸਭੇ ਵੇਲਾ ਵਕਤ ਸਭ ਜੇ ਅੱਠੀ ਪਉ ਹੋਏ। ਨਾਨਕ ਸਾਹਿਬ ਮਨ ਵਸੇ ਸੱਚਾ ਨਾਵਣ ਹੋਏ। ਮਹੱਲਾ ਦੂਜਾ। ਸੇਈ ਪੂਰੇ ਸਾ ਜਿਨੀ ਪੂਰਾ ਪਾਇਆ। ਅੱਠੀ ਬੇਪਰਵਾਰ ਹਨ ਇੱਕ ਤੇ ਰੰਗ ਦਰਸ਼ਨ ਰੂਪ ਅਥਾ ਵਿਰਲੇ ਪਾਈਏ। ਕਰਮ ਪੂਰੇ ਪੂਰਾ ਗੁਰੂ ਪੂਰਾ ਜਾ ਕਾ ਬੋਲ। ਨਾਨਕ ਪੂਰਾ ਜੇ ਕਰੇ ਘਟੇ ਨਾਹੀਂ ਤੋਲ ਪੌੜੀ। ਜਾ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ। ਮੁੱਠੀ ਧੰਦੇ ਚੋਰ ਮਹਿਲ ਨਾ ਪਾਈਏ। ਇੰਨੇ ਚਿੱਤ ਕਠੋਰ ਸੇਵ ਗਵਾਈਏ। ਚਿੱਤ ਘੱਟ ਸੱਚ ਨਾ ਪਾਏ ਸੋ ਭੰਨ ਕੜਾਈਏ। ਕਿਉਂ ਕਰ ਪੂਰੇ ਵੱਟ ਤੋਲ ਤੋਲਾਈਏ। ਕੋਈ ਨਾ ਅੱਖੇ ਘੱਟ ਹੋਮੇ ਜਾਈਏ। ਲਈਅਨ ਖਰੇ ਪਰਖ ਦਰ ਬੇਨ ਆਈਏ। ਸੌਦਾ ਇੱਕ ਤਹੱਟ ਪੂਰੇ ਗੁਰ ਪਾਈਏ। ਸਲੋਕ ਮਹੱਲਾ ਦੂਜਾ। ਅੱਠੀ ਪਹਿਰੀ ਅੱਠ ਖੰਡ ਨਾਵਾ ਖੰਡ ਸਰੀਰ। ਇਸ ਵਿੱਚ ਨੌ ਨਿਦ ਨਾਮ ਇੱਕ ਭਾਲੇ ਇੱਕ ਗੁਣੀ ਗਹੀਰ। ਕਰਮ ਬੰਤੀ ਸਲਾਹਿਆ ਨਾਨਕ ਕਰ ਗੁਰਪੀਰ। ਚੌਥੇ ਪਹਿਰ ਸਵਾ ਕੇ ਸੁਰਤਿਆ ਉਪਜੇ ਚਾਓ। ਤਿਨਾ ਦਰਿਆਵਾ ਸਿਉ ਦੋਸਤੀ ਮਨਮੁਖ ਸੱਚਾ ਨਾਓ। ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ। ਕੰਚਨ ਕਾਇਆ ਕਸੀਏ ਬੰਨੀ ਚੜੇ ਚੜਾਓ। ਜੇ ਹੋਵੇ ਨਦਰ ਸਰਾਫ ਕੀ ਬੋਹੜ ਨਾ ਪਾਈ ਤਾਓ। ਸੱਤੀ ਪਹਿਰੀ ਸੱਤ ਭਲਾ ਬਹੀਏ ਪੜਿਆ ਪਾਸ। ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ। ਉੱਥੇ ਖੋਟੇ ਸੱਟੀਏ ਖਰੇ ਕੀਚੇ ਸਾਵਾਸ। ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਸ। ਮਹੱਲਾ ਦੂਜਾ। ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਦਿਨ ਸਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਚੰਗੇ ਆਈਆਂ ਬੁਰੇ ਆਈਆਂ ਵਾਚੇ ਧਰਮ ਹਦੂਰ।
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਪੌੜੀ। ਸੱਚਾ ਭੋਜਨ ਭਾਉ ਸਤਿਗੁਰ ਦੱਸਿਆ, ਸੱਚੇ ਹੀ ਪਤਿਆਏ ਸੱਚ ਵਿਗਸਿਆ, ਸੱਚੇ ਕੋਠ ਗਰਾਏ ਨਿਜ ਘਰ ਵਸਿਆ। ਸਤਿਗੁਰ ਤੁੱਠੇ ਨਾਉ ਪ੍ਰੇਮ ਰਹੱਸਿਆ, ਸੱਚੇ ਦੇ ਦੀਵਾਨ ਕੂੜ ਨਾ ਜਾਈਏ, ਝੂਠੋ ਝੂਠ ਵਖਾਣ ਸੁਮਹਿਲ ਖੁਆਈਏ। ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਏ, ਸੱਚ ਸੁਣ ਬੁੱਝ ਵਖਾਣ ਮਹਲ ਬੁਲਾਈਏ। ਸਲੋਕ ਮਹੱਲਾ ਪਹਿਲਾ, ਪਹਿਰਾ ਗਨਹਿਵੇ ਕਰ ਬਾਦਾ ਭੋਜਨ ਸਾਰ ਕਰਾਈ, ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ। ਤਰਤ ਤਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ, ਏਵਡ ਬੱਦਾ ਮਾਵਾ ਨਾਹੀ ਸਭਸੇ ਨੱਥ ਚਲਾਈ। ਏਤਾ ਤਾਣ ਹੋਵੇ ਮਨ ਅੰਦਰ ਕਰੀ ਪੀ ਆਖ ਕਰਾਈ, ਜੇਵਡ ਸਾਹਿਬ ਤੇਵਡ ਦਾਤੀ ਦੇ ਕਰੇ ਰਜਾਈ। ਨਾਨਕ ਨਦਰ ਕਰੇ ਜਿਸੀ ਉੱਪਰ ਸੱਚ ਨਾਮ ਵਡਿਆਈ। ਮਹੱਲਾ ਦੂਜਾ, ਆਖਣ ਆਖ ਨਾ ਰੱਜਿਆ ਸੁਣਨ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ ਗੁਣ ਗਾਹਿਕ ਇੱਕ ਬੰਨ, ਭੁੱਖਿਆ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਗੁਣੀ ਸਮਾਏ। ਪੌੜੀ ਬਿਣ ਸੱਚੇ ਸਭ ਕੂੜ ਕੂੜ ਕਮਾਈਏ, ਬਿਣ ਸੱਚੇ ਕੁੜਿਆਰ ਬੰਨ ਚਲਾਈਏ, ਬਿਣ ਸੱਚੇ ਤਨ ਸਾਰ ਸ਼ਾਰ ਰਲਾਈਏ, ਬਿਣ ਸੱਚੇ ਸਭ ਭੁੱਖ ਜੇ ਪੈਜੇ ਖਾਈਏ, ਬਿਣ ਸੱਚੇ ਦਰਬਾਰ ਕੂੜ ਨਾ ਪਾਈਏ, ਕੂੜੇ ਲਾਲਚ ਲੱਗ ਮਹਿਲ ਖੁਆਈਏ। ਸਭ ਜਗ ਠੱਗਿਓ ਠੱਗ ਆਈਏ ਜਾਈਏ, ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਏ। ਸਲੋਕ ਮਹੱਲਾ ਪਹਿਲਾ। ਨਾਨਕ ਗੁਰ ਸੰਤੋਖ ਰੱਖ ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ, ਪੱਤ ਕੇ ਸਾਧ ਖਾਧਾ ਲਹੀ ਦਾਨਾ ਕੇ ਸਿਰਦਾਨ। ਮਹੱਲਾ ਪਹਿਲਾ। ਸੋਇਨੇ ਕਾ ਵਿਰਖ ਪੱਤ ਪਰਵਾਲਾ ਫੁੱਲ ਜਵਾਹਰ ਲਾਲ, ਜਿੱਤ ਫਲ ਰਤਨ ਲੱਗੇ ਮੁਖ ਭਾਖਤ ਹਿਰਦੇ ਹਿਰਦੇ ਨਿਹਾਲ। ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ, 68 ਤੀਰਥ ਗੁਰ ਕੀ ਚਰਣੀ ਪੂਜਾ ਸਦਾ ਪੂਜੇ ਸਦਾ ਵਸੇਖ। ਹੰਸ ਹੇਥ ਲੋਭ ਕੋ ਪਚਾਰੇ ਨਦੀਆ ਅੱਗ, ਪਵੇ ਦਜੇ ਨਾਨਕਾ ਤਰੀਏ ਕਰਮੀ ਲੱਗ। ਪੌੜੀ ਜੀਵਤਿਆਂ ਮਰ ਮਾਰ ਨ ਪੱਛੋ ਤਾਈਏ, ਝੂਠਾ ਏ ਸੰਸਾਰ ਕਿਨ ਸਮਝਾਈਏ। ਸੱਚ ਨ ਧਰੇ ਪਿਆਰ ਧੰਦੇ ਤਾਈਏ, ਕਾਲ ਬੁਰਾ ਖੈ ਕਾਲ ਸਿਰ ਦੁਨਿਆਈਏ, ਹੁਕਮੀ ਸਿਰਜੰਦਾਰ ਮਾਰੇ ਦਾਈਏ, ਆਪੇ ਦੇ ਪਿਆਰ ਮਨ ਵਸਾਈਏ, ਮੋਹਤ ਨਾ ਚੱਸਾ ਬਿਲੰਬ ਭਰੀਏ ਪਾਈਏ, ਗੁਰਪ੍ਰਸਾਦੀ ਬੁੱਝ ਸੱਚ ਸਮਾਈਏ। ਸਲੋਕ ਮਹੱਲਾ ਪਹਿਲਾ। ਤੁੰਮੀ ਤੁੰਮਾ ਬੇਸਿਆਕਤ ਧੂਰਾ ਨਿੰਮ ਫਲ, ਮਨ ਮੁਖ ਵਸੇ ਤਿਸ ਜਿਸ ਤੂੰ ਚਿੱਤ ਨਾ ਆਵਈ। ਨਾਨਕ ਕਹੀਏ ਕਿਸ ਹੰਡਨ ਕਰਮਾ ਵਾਹਰੇ। ਮਹੱਲਾ ਪਹਿਲਾ। ਮਤ ਪਖੇਰੂ ਕਿਰਤ ਸਾਥ, ਕੰਮ ਕਬ ਉੱਤਮ ਕਬ ਨੀਚ, ਕਬ ਚੰਦਨ ਕਬ ਅੱਕ ਡਾਲ, ਕਬ ਉੱਚੀ ਪਰੀਤ, ਨਾਨਕ ਹੁਕਮ ਚਲਾਈਏ ਸਾਹਿਬ ਲੱਗੀ ਰੀਤ। ਪੌੜੀ ਕੀਤੇ ਕਹੇ ਵਖਾਣ ਕਹਿ ਕਹਿ ਜਾਵਣਾ, ਵੇਦ ਕਹੇ ਵਖਿਆਣ ਅੰਤ ਨਾ ਪਾਵਣਾ, ਪੜੀਏ ਨਾਹੀ ਭੇਦ ਬੁੱਝੀਏ ਪਾਵਣਾ, ਖੱਟ ਦਰਸ਼ਨ ਕੇ ਭੇਖ ਕਿਸੇ ਸੱਚ ਸਮਾਵਣਾ, ਸੱਚਾ ਪੁਰਖ ਅਲੱਖ ਸ਼ਬਦ ਸੁਹਾਵਣਾ, ਮੰਨੇ ਨਾਉ ਵਿਸੰਖ ਦਰਗੇ ਪਾਵਣਾ, ਖਾਲਕ ਕੋ ਆਦੇਸ ਢਾਡੀ ਗਾਵਣਾ, ਨਾਨਕ ਜੁਗ ਜੁਗ ਇੱਕ ਮਨ ਵਸਾਵਣਾ। ਸਲੋਕ ਮਹੱਲਾ ਦੂਜਾ। ਮੰਤਰੀ ਹੋਏ ਅਠੂਹਾਂ ਨਾਗੀ ਲੱਗੇ ਜਾਏ, ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਏ,
ਹੁਕਮ ਪਇਆ ਤੁਰ ਖਸਮ ਕਾ ਤੀਹੂ ਤੱਕਾ ਖਾਈ ਗੁਰਮੁਖ ਸਿਉ ਮਨ ਮੁਖੜੇ ਡੁੱਬੇ ਹਿੱਕ ਨਿਆਏ ਦੁਆ ਸਿਰਿਆ ਪੇ ਖਸਮ ਵੇਖੇ ਕਰ ਬਿਉ ਪਾਏ ਨਾਨਕੇ ਵੇ ਜਾਣੀਏ ਸਭ ਕਿਛ ਤਿਸੇ ਰਜਾਏ ਮਹੱਲਾ ਦੂਜਾ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ ਰੋਗ ਦਾਰੂ ਦੋਵੇ ਬੁਝੇ ਤਵੇ ਦੇ ਸੁਜਾਣ ਬਟ ਨ ਕਰੀ ਮਾਮਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨਾ ਚੱਲੀ ਸੱਚ ਰਹੇ ਸੋ ਵਿਸ਼ਟ ਪਰਵਾਨ ਸਰ ਸੰਦੇ ਆਕਾਸ ਕੋ ਕਿਉਂ ਪਹੁੰਚੇ ਬਾਣ ਅੱਗੇ ਉਹ ਅਗਮ ਹੈ ਵਾਹੇ ਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿਗਾਰਿਆ ਕਰਨ ਭਗਤ ਦਿਨ ਰਾਤ ਨ ਰਹਿਣੀ ਵਾਰਿਆ ਮਹੱਲਾ ਮੰਜ ਨਿਵਾਸ ਸ਼ਬਦ ਸਵਾਰੀਆ ਸੱਚ ਕਹਿਣੇ ਅਰਦਾਸ ਸੇਵੇ ਚਾਰੀਆ ਸੋਹਿਨ ਖਸਮੇ ਪਾਸ ਹੁਕਮ ਸਿਧਾਰੀਆ ਸਖੀ ਕਹਿਣੇ ਅਰਦਾਸ ਮਨੋ ਪਿਆਰੀਆ ਬਿਨ ਨਾਵੇ ਤ੍ਰਿਗਵਾਸ ਫਿੱਟ ਸੋ ਜੀਵਿਆ ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮੀਨਾ ਤ੍ਰਿਪਤਿਆ ਅੱਗੀ ਲਹੇ ਨ ਭੁੱਖ ਰਾਜਾ ਰਾਜਨਾ ਤ੍ਰਿਪਤਿਆ ਸਾਇਰ ਭਰੇ ਕੇ ਸੁੱਖ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਿਆ ਪੁੱਛ ਮਹੱਲਾ ਦੂਜਾ ਨਿਹਪਲ ਤਸ ਜਨਮ ਸਜਾਵਤ ਬ੍ਰਾਹਮਣਾ ਬਿੰਦਤੇ ਸਾਗਰ ਸੰਸਾਰ ਰਸ ਗੁਰ ਪ੍ਰਸਾਦੀ ਤਰਹਿ ਕੈ ਕਰਨ ਕਾਰਨ ਸਮਰੱਥ ਹੈ ਕੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਪੌੜੀ ਖਸਮੇ ਕੇ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵੇ ਗੱਸਿਆ ਖਸਮੋ ਪੂਰਾ ਪਾਏ ਮਨੋ ਰਹੱਸਿਆ ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚ ਮਾਰਗ ਦੱਸਿਆ ਸੱਚ ਸ਼ਬਦ ਵਿਚਾਰ ਕਾਲ ਵਿਦੱਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜੀਉ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖੱਤਿਓ ਜੰਮੇ ਖੱਤੇ ਕਰਨ ਤਾਂ ਖੱਤਿਆ ਵਿੱਚ ਪਾਹੀ ਤੋਤੇ ਮੂਲ ਨਾ ਉਤਰੇ ਜੋ ਸੋ ਧੋਵਣ ਪਾਹੀ ਨਾਨਕ ਬਖਸੇ ਬਖਸੀਏ ਨਾਹੀ ਤਪਾਹੀ ਪਾਹੀ ਮਹੱਲਾ ਪਹਿਲਾ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਏ ਸੁੱਖ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾ ਦੇਖ ਅੰਦਰ ਪਾਲਿਆ ਸੱਚੇ ਪੁਰਖ ਅਲਖ ਸਿਰਜ ਸਨੇਹਾਲਿਆ ਉਜੜ ਭੁੱਲੇ ਰਾਹਿਗੁਰ ਵੇ ਖਾਲਿਆ ਸਤਿਗੁਰ ਸੱਚੇ ਵਾਹੋ ਸੱਚ ਸੰਭਾਲਿਆ ਪਾਇਆ ਰਤਨ ਕਰਾਹੋ ਦੀਵਾ ਵਾਲਿਆ ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਵਾਲਿਆ ਨਿਡਰਿਆ ਡਰ ਲੱਗ ਗਰਬ ਸੇ ਗਾਲਿਆ ਨਾ ਵੋ ਭੁੱਲਾ ਜਗ ਫਿਰੇ ਵੇ ਤਾਲਿਆ ਸਲੋਕ ਮਹੱਲਾ ਤੀਜਾ ਪੈ ਵਿੱਚ ਜੰਮੇ ਪੈ ਮਰੇ ਭੀ ਭਉ ਮਨ ਮਹਿ ਹੋਏ ਨਾਨਕ ਪੈ ਵਿੱਚ ਜੇ ਮਰੇ ਸਹਿਲਾ ਆਏ ਸੋਏ ਮਹੱਲਾ ਤੀਜਾ ਪੈ ਵਿਣ ਜੀਵੇ ਬਹੁਤ ਬਹੁਤ ਖੁਸ਼ੀਆ ਖੁਸ਼ੀ ਕਮਾਏ ਨਾਨਕ ਪੈ ਵਿਣ ਜੇ ਮਰੇ ਮੋਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਸਰਦਾ ਪੂਰੀਏ ਸਤਿਗੁਰ ਹੋਏ ਦਿਆਲ ਨਾ ਕਬੂ ਚੂਰੀਏ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਕਿਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁੱਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਨਵਨਿਧ ਪਾਈਏ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਸਲੋਕ ਮਹੱਲਾ ਪਹਿਲਾ ਸਿਰ ਖੁਹਾਏ ਪੀਹੈ ਮਲਵਾਣੀ ਜੂਠਾ ਮੰਗ ਮੰਗ ਖਾਹੀ ਫੋਲ ਫਦੀਹਤ ਮੋਹਲੇਨ ਪੜਾਸਾ ਪਾਣੀ ਦੇਖ ਸਗਾਹੀ ਭੇਡਾ ਵਾਗੀ ਸਿਰ ਖੁਆਇਨ ਭਰੀਐਨ ਹੱਥ ਸੁਆਈ
ਮਾਓ ਪਿਓ ਕਿਰਤ ਗਵਾਇਨ ਟੱਬਰ ਰੋਬਨ ਤਾਹੀ, ਓਨਾ ਪਿੰਡ ਨਾ ਪਤਲ ਕਿਰਿਆ ਨਾ ਦੀਵਾ ਮੋਏ ਕਥਾਉ ਪਾਹੀ, 68 ਤੀਰਥ ਦੇਨ ਨ ਢੋਈ ਬ੍ਰਹਮਣ ਨਾ ਖਾਈ, ਬ੍ਰਾਹਮਣ ਅੰਨ ਨਾ ਖਾਹੀ, ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਹੀ, ਝੁੰਡੀ ਪਾਏ ਵਹਿਨ ਨਿਤ ਮਰਨ ਦੜ ਦੀਵਾਨ ਨਾ ਜਾਹੀ, ਲੱਕੀ ਕਾਸੇ ਹੱਥੀ ਫੁੰਮਣ ਅੱਗੋ ਪਿੱਛੀ ਜਾਹੇ, ਨਾ ਓ ਜੋਗੀ ਨਾ ਓ ਜੰਗਮ ਨਾ ਓ ਕਾਜੀ ਮੁੱਲਾ, ਦੋਏ ਵਗੋਏ ਫਿਰੇ ਵਗੁੱਤੇ ਫਿੱਟਾ ਵਤੇ ਗੱਲਾ, ਜੀਆ ਮਾਰ ਜਿਵਾਲੇ ਸੋਈ ਅਵਰ ਨਾ ਕੋਈ ਰੱਖੇ, ਦਾਨੋ ਤੇ ਸਨਾਨੋ ਵੰਜੇ ਭੱਸ ਪਈ ਸਿਰ ਖੁੱਤੇ, ਪਾਣੀ ਵਿੱਚੋਂ ਰਤਨਿਓ ਪੁੰਨੇ ਮੇਰ ਕੀਆ ਮਦਾਣੀ, 68 ਤੀਰਥ ਦੇਵੀ ਥਾਪੇ ਪੁਰਵੀ ਲੱਗੇ ਬਾਣੀ, ਨਾਏ ਨਿਵਾਜਾ ਨਾਤੇ ਪੂਜਾ ਨਾਵਨ ਸਦਾ ਸੁਜਾਣੀ, ਮੋਇਆ ਜੀਵ ਤਿਆਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ, ਨਾਨਕ ਸਿਰ ਖੁੱਥੇ ਸੈਤਾਨੀ ਇਨਾ ਗੱਲ ਨਾ ਪਾਣੀ, ਬੁੱਠੇ ਹੋਈਏ ਹੋਏ ਬਿਲਾਵਲ ਜੀਆ ਜੁਗਤ ਸਮਾਣੀ, ਬੁੱਠੇ ਅੰਨ ਕਮਾਦ ਕਪਾਹਾ ਸਭ ਦੇ ਪੜਦਾ ਹੋਵੇ, ਬੁੱਠੇ ਘਾਓ ਚਰੇ ਦਿਨ ਸੁਰਹੀ ਸਾ ਧਨ ਦਹੀ ਬਲੋਵੇ, ਨਿਤ ਕੋਏ ਹੋਮ ਜਗ ਸਦ ਪੂਜਾ ਪਈਏ ਕਾਰਜ ਸੋਹੇ, ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ, ਨਾਨਕ ਜੇ ਸਿਰ ਖੁੱਤੇ ਨਾਵਨ ਨਾਹੀ ਤਾਂ ਸਤ ਚੱਟੇ ਸਿਰ ਸ਼ਾਹੀ, ਮਹੱਲਾ ਦੂਜਾ ਅੱਗੇ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ, ਚੰਦ ਅਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ, ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕਿਛ ਹੋਏ, ਨਾਨਕ ਤਾਂ ਪਤ ਜਾਣੀਏ ਜਾ ਪਤ ਰੱਖੇ ਸੋਏ, ਪੌੜੀ ਤੁਧ ਸੱਚੇ ਸੁਭਾਨ ਸਦਾ ਕਲਾਣਿਆ, ਤੂੰ ਸੱਚਾ ਦੀਵਾਨ ਹੋ ਰਾਵਣ ਜਾਣਿਆ, ਸੱਚ ਜੇ ਮੰਗੇ ਦਾਨ ਸੇ ਤੁਧ ਜਿਹਾ, ਸੱਚ ਤੇਰਾ ਫੁਰਮਾਨ ਸਭ ਦੇ ਸੋਹਿਆ, ਮੰਨੀਏ ਗਿਆਨ ਧਿਆਨ ਤੁਦੇ ਤੇ ਪਾਇਆ, ਕਰਮ ਪਵੇ ਨਿਸ਼ਾਨ ਨਾ ਚੱਲੇ ਚਲਾਇਆ, ਤੂੰ ਸੱਚਾ ਦਾ ਤਾਰ ਨਿਤ ਦੇਵੇ ਚੜੇ ਸਵਾਇਆ, ਨਾਨਕ ਮੰਗੇ ਦਾਨ ਜੋ ਤੁਧ ਪਾਇਆ, ਸਲੋਕ ਮਹੱਲਾ ਦੂਜਾ, ਦੀਖਿਆ ਅੱਖ ਬੁਝਾਇਆ ਸਿਫਤੀ ਸੱਚ ਸਮਿਓ, ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੇਹੋ। ਮਹੱਲਾ ਪਹਿਲਾ, ਆਪ ਬੁਝਾਏ ਸੋਈ ਬੁਝੇ, ਜਿਸ ਆਪ ਸੁਝਾਏ ਤਿਸ ਸਭ ਕਿਛ ਸੂਝੇ, ਕਹਿ ਕਹਿ ਕਥਨਾ ਮਾਇਆ ਲੂਜੇ, ਹੁਕਮੀ ਸਗਲ ਕਰੇ ਆਕਾਰ, ਆਪੇ ਜਾਣੇ ਸਰਬ ਵਿਚਾਰ, ਅੱਖਰ ਨਾਨਕ ਅਖਿਓ ਆਪ ਲਹੇ ਪ੍ਰਾਤ ਹੋਵੇ ਜਿਸ ਦਾਤ, ਪੌੜੀ ਹੋ ਢਾਡੀ ਬੇਕਾਰ ਕਾਰੇ ਲਾਇਆ, ਰਾਤ ਦੇ ਕੇ ਵਾਰ ਧੁਰੋ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਖਾਇਆ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤੈਨੀ ਤਿੰਨ ਸੁੱਖ ਪਾਇਆ, ਢਾਡੀ ਕਰੇ ਪਸਾਉ ਸ਼ਬਦ ਵਜਾਇਆ, ਨਾਨਕ ਸੱਚ ਸਲਾਹ ਪੂਰਾ ਪਾਇਆ, ਸੁਧ ਰਾਗ ਗੌੜੀ ਗੌਰੇਰੀ। ਮਹੱਲਾ ਪਹਿਲਾ, ਚੌਪ ਦੇ ਦੁੱਪ ਦੇ ਓਂਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇ ਭੰਗ ਗੁਰਪ੍ਰਸਾਦ, ਭਉ ਮੱਚ ਭਉ ਮੁੱਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ, ਸਿਰ ਧਰ ਚੱਲੀਏ ਸਹੀਏ ਭਾਰ, ਨਦਰੀ ਕਰਮੀ ਗੁਰ ਵਿਚਾਰ, ਭੈ ਬਿਨ ਕੋਈ ਨ ਲੰਘ ਸਪਾਰ, ਭੈ ਪੌ ਰੱਖਿਆ ਭਾਈ ਸਵਾਰ ਰਹਾਓ, ਭੈ ਤਨ ਅਗਨ ਰੱਖੇ ਭੈ ਨਾਲ, ਭੈ ਪੌ ਘੜੀਏ ਸ਼ਬਦ ਸਵਾਰ, ਭੈ ਬਿਨ ਕਾੜਤ ਕੱਚ ਨਿਕੱਚ, ਅੰਧਾ ਸੱਚਾ ਅੰਧੀ ਸੱਟ, ਬੁੱਧੀ ਵਾਜੀ ਉਪਜੇ ਚਾਉ, ਸਹਿ ਸਿਆਣਪ ਪਵੇ ਨਾ ਤਾਉ, ਨਾਨਕ ਮਨ ਮੁਖ ਬੋਲਣ ਵਾਉ, ਅੰਧਾ ਵੱਖਰ ਬਾਉ ਦੁਆਉ। ਗੌੜੀ ਮਹੱਲਾ ਪਹਿਲਾ,
डर कर कर डर डर डर जाए सो डर के हा जित डर डर पाए तुद बिन दूजी नाही जाए जो किश वरते सब तेरी रजाए डरिए जे डर होवे होर डर डर डरना मन का सोर रहाओ ना जियो मरे ना डूबे तरे जिन किश किया सो किश करे हुक्मे आवे हुक्मे जाए आगे पाछे हुक्म समाए हंस हित असा समान तिस विच भूख बहुत नैसान पौ खाना पीना आधार विण खादे मर होहे गवार जिसका कोई कोई कोई कोई सबको तेरा तू सबना का सोए जाके जी जंत तन माल नानक आखण विखम विचार गौड़ी महला पंजवा माता मत पिता संतोख सुत पाई करे हो वसेख कहना है किश कहन न जाए तो कुदरत कीमत नहीं पाए रहा सुरत सरम सुरत दोए सुसर ससर पै करणी कामण कर मन लए साहा संजोग ब्याहे विजोग सच संतंत कहो नानक जोग गौड़ी महला पहला पौने पानी अग्नि का मेल चंचल चपल बुद्ध का खेल नौ दरवाजे दसवा द्वार बुजरे ज्ञानी ए हो विचार कथता वक्ता सुनता सोई आप विचारे सो ज्ञानी होई रहाओ देही माटी बोले पौन बुजरे ज्ञानी मुआ है कौन मुई सुरत बाद हंकार ओ न मुआ जो देखण हार जय कारण तट तीर्थ जाही रतन पदार्थ कट ही माही पड़ पड़ पंडित बाद विखाणे पीतर होती वस्त न जाने हो न मुआ मेरी मुई बलाई ओ न मुआ जो रिहा समाई कौ नानक गुर ब्रह्म दिखाया मरता जाता नदर ना आया गौड़ी महला पहला दखनी सुन सुन बूझे माने नाओ ताके सद बलिहारे जाओ आप भलाए ठौर न ठाओ तू समझाए मेल मलाओ नाम मिले चले मैं नाल विन ना वे बाधी सवकाल रहाओ खेती वणज नावे की ओट पाप पुन बीज की पोट काम क्रोध जी मैं चोट नाम विसार चले मन खोट साचे गुर की साची सीख तन मन शीतल साच परीख जल परायन रस कमल परीख शब्द रते मीठे रसीख हुक्म संजोगी गढ़ दस द्वार पंच बसे मिल ज्योति अपार आप तुले आपे वणजार नानक नाम सवारण हार गौड़ी महला पहला जातो जाए कहा ते आवे कै उपजे कै जाए समावे क्यों क्यों बाध्यो क्यों मुक्ति पावे क्यों वनासी सहज समावे नाम हृदय अमृत मुख नाम नर हर नाम नर हर नह काम रहाओ सहजे आवे सहजे जाए मन ते उपजे मन में समाए गुरमुख मुक्तो बंध ना पाए शब्द विचार छूटो हर नाए तरबर पंखी बहु निस्वास सुख दुखिया मन होए विनाश साज विहाग तके आगास दह दिस्तावत कर्म लिखियास नाम संजोगी गोयल थाट कोट काम क्रोध फूटे बिक माठ दिन वखर सुनो कर हाट गुरमिल खोटे वजर कपाट साधु मिले पूर्व संजोग सच रहसे पूरे पूरे हर लोग मन तन दे लै सहज सुभाए नानक तिनके लागो पाए गौड़ी महला पहला काम क्रोध माया मह चीत झूठ विकार जागे हित चीत पूंजी पाप लोभ की कीत तर तारी मन नाम सुचीत बाहो बाहो साचे मैं तेरी टेक ओ पापी तू निर्मल करहाओ अगन पानी बोले पड़वाओ जेहवा इंद्रिय कसवाओ
ਦਿਸ਼ਟ ਵਿਖਾਰੀ ਨਾਹੀ ਭਉ ਭਾਉ ਆਪ ਮਾਰੇ ਤਾਂ ਪਾਏ ਨਾਉ ਸ਼ਬਦ ਮਰੇ ਫਿਰ ਮਰਨ ਨਾ ਹੋਏ ਵਿਨ ਮੂਏ ਕਿਉ ਪੂਰਾ ਹੋਏ ਪਰਪੰਚ ਬਿਆਪ ਰਿਹਾ ਮਨ ਦੋਏ ਥਿਰ ਨਰਾਇਣ ਕਰੇ ਸੋ ਹੋਏ ਬੋਹਿਤ ਚੜ੍ਹਉ ਜਾਂ ਆਵੈ ਵਾਰ ਠਾਕੇ ਬੋਹਿਤ ਦਰਗੇ ਮਾਰ ਸੱਚ ਸਲਾਹੀ ਧਨ ਗੁਰਦੁਆਰ ਨਾਨਕ ਦਰ ਘਰ ਕੰਕਾਰ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ ਤ੍ਰਿਭਵਨ ਵੇਦਿਆ ਆਪ ਮੁਰਾਰ ਰੇ ਮਨ ਮੇਰੇ ਭਰਮ ਨਾ ਕੀਜੇ ਮਨ ਮਾਨੀਏ ਅੰਮ੍ਰਿਤ ਰਸ ਪੀਜੇ ਰਹਾਓ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨਜ਼ਰ ਪਈ ਘਰ ਘਰ ਤੇ ਜਾਣਿਆ ਜਤ ਸਤ ਤੀਰਥ ਮਜਨ ਨਾਮ ਅਧਿਕ ਵਿਥਾਰ ਕਰੋ ਕਿਸ ਕਾਮ ਨਰ ਨਰਾਇਣ ਅੰਤਰ ਜਾਮ ਆਨ ਮਨੋ ਤੋ ਪਰ ਕਰ ਜਾਓ ਕਿਸ ਜਾਚੋ ਨਾਹੀ ਕੋ ਥਾਉ ਨਾਨਕ ਗੁਰਮਤਿ ਸਹਿਜ ਸਮਾਉ ਗੌੜੀ ਮਹੱਲਾ ਪੰਜਵਾ ਸਤਿਗੁਰ ਮਿਲੇ ਸੁਮਰਨ ਦਿਖਾਏ ਮਰਨ ਰਹਿਣ ਰਸ ਅੰਤਰ ਪਾਏ ਗਰਵ ਨਿਵਾਰ ਗਗਨਪੁਰ ਪਾਏ ਮਰਨ ਲਿਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਣਾ ਰਹਾਉ ਸਤਿਗੁਰ ਮਿਲੇ ਤਦੁਬਦਾ ਭਾਗੇ ਕਮਲ ਵਿਗਾਸ ਮਨ ਹਰ ਪ੍ਰਭ ਲਾਗੇ ਜੀਵਤ ਮਰੇ ਮਹਾਰਸ ਅੱਗੇ ਸਤਿਗੁਰ ਮਿਲੀਏ ਸੱਚ ਸੰਜਮ ਸੂਚਾ ਗੁਰ ਕੀ ਪੌੜੀ ਉੱਚੋ ਉੱਚਾ ਕਰਮ ਮਿਲੇ ਜਮਕਾ ਭਉ ਮੂਚਾ ਗੁਰ ਮਿਲੀਏ ਅਮਿਲ ਅੰਕ ਸਮਾਇਆ ਕਰ ਕਿਰਪਾ ਕਰ ਮਹਿਲ ਦਿਖਾਇਆ ਨਾਨਕ ਹੋਮੇ ਮਾਰ ਮਿਲਾਇਆ ਗੌੜੀ ਮਹੱਲਾ ਪਹਿਲਾ ਕਿਰਤ ਮਹਿਆ ਕਿਰਤ ਪਿਆ ਨਾ ਮੇਟੇ ਕੋਏ ਕਿਆ ਜਾਣੇ ਕਿਆ ਅੱਗੇ ਹੋਏ ਜੋ ਤਿਸ ਭਾਣਾ ਸੋਈ ਹੂਆ ਅਵਰ ਨਾ ਕਰਨੇ ਵਾਲਾ ਦੂਆ ਨਾ ਜਾਣਾ ਕਰਮ ਕੇਵਡ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਓ ਤੂੰ ਏਵਡ ਦਾਤਾ ਦੇਵਨਹਾਰ ਤੋਟ ਨਾਹੀਂ ਤੁਧ ਭਗਤ ਭੰਡਾਰ ਕਿਆ ਗਰਬ ਨਾ ਆਵੇ ਰਾਸ ਜੀਉ ਪਿੰਡ ਸਭ ਤੇਰੇ ਪਾਸ ਤੂੰ ਮਾਰ ਜਵਾਲੇ ਵੇ ਬਖਸ਼ ਮਿਲਾਏ ਜਿਉ ਭਾਵੀ ਤਿਉ ਨਾਮ ਜਪਾਏ ਤੂੰ ਦਾਨਾ ਵੀਨਾ ਸਾਚਾ ਸਿਰ ਮੇਰੇ ਗੁਰਮਤ ਦੇ ਭਰੋਸੇ ਤੇਰੇ ਤਨ ਮੈਂ ਮੈਲ ਨਾਹੀ ਮਨ ਰਾਤਾ ਗੁਰਬਚਨੀ ਸੱਚ ਸ਼ਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਈ ਗੌੜੀ ਮਹੱਲਾ ਪਹਿਲਾ ਜਿਨ ਕਥ ਕਹਾਇਆ ਪਿਓ ਪਿਆਇਆ ਅੰਨ ਪੈ ਵਿਸਰੈ ਨਾਮ ਸਮਾਇਆ ਕਿਆ ਡਰੀਏ ਡਰ ਡਰੇ ਸਮਾਨਾ ਪੂਰੇ ਗੁਰ ਕੇ ਸ਼ਬਦ ਪਛਾਨਾ ਰਹਾਉ ਜਿਸ ਨਰ ਰਾਮ ਹਿਰਦੇ ਹਰ ਰਾਸ ਸਹਿਜ ਸੁਭਾਏ ਮਿਲੇ ਸਾਵਾਸ ਜਾਹੇ ਸਵਾਰੇ ਸਾਜ ਵਿਆਲ ਇਤ ਉਤਮਨ ਮੁਖ ਬਾਧੇ ਕਾਲ ਅਹਨਸ ਰਾਮ ਹਿਰਦੇ ਸੇ ਪੂਰੇ ਨਾਨਕ ਰਾਮ ਮਿਲੇ ਭਰਮ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਮਰੇ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕਹੇ ਵਖਿਆਨ ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਣਾ ਬਹੁੜ ਜਨਮ ਨਾ ਹੋਏ ਹੈ ਮਰਣਾ ਰਹਾਉ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸਾਸਤ ਪੰਡਤ ਮੁੱਖ ਸੋਈ ਬਿਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਵੇ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹੇ ਨਿਰਾਸ ਬੁਝਾਇਆ ਦੀਨਾ ਨਾਥ ਸਰਬ ਸੁਖ ਦਾਤਾ ਨਾਨਕ ਹਰ ਚਰਣੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਵਾਜੀ ਏ ਸੰਸਾਰੋ ਲਭ ਲੋਭ ਮੂਚ ਕੂੜ ਕਮਾਵੇ ਬਹੁਤੇ ਠਾਵੋ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉ ਧਰ ਉੱਪਰ ਸ਼ਾਰੋ ਸੁਣ ਸੁਣ ਸਿੱਖ ਹਮਾਰੀ ਸੋ ਕਿਰਤ ਕੀਤਾ ਰਹਿਸੀ ਮੇਰੇ ਜੀਅੜੇ ਬਹੁੜ ਨਾ ਆਵੈ ਵਾਰੀ
रहाउ हो तू दी अखा मेरी काया तू सुन सिख हमारी निंदा चिंदा करे पराई झूठी लाए तबारी बेल पराई जोहे जीड़े करे चोरी बरियारी हंस चलिया तू पिछे रहसी छोटे होई छूटड़ होई यस नारी तू काया रहियत सुपनंतर तुद क्या कर्म कमाया कर चोरी में जा कछ लिया ता मन भला पाया हालत ना सोभा पलत ना टोई अहला जन्म गवाया हो खरी दुहेली होई बाबा नानका मेरी बात ना पुछे कोई रहाऊ ताजी तुरकी सोयना रूपा कपड़ केरे पारा किस ही नाल ना चले नानक चढ़ चढ़ पवे गवारा कूजा मेवा मैं सब किश चाखिया एक अमृत नाम तुम्हारा दे दे नीव दिवाल सारी पसमंदर की टेरी संचे संच न दे किस ही अंध जाने सब मेरी सोइना लंका सोइन माड़ी संपे किसे न केरी सुन मूर्ख मन अनजाना होग तिसे का पाना रहाओ साहो हमारा ठाकर पारा हम तिसके वन जा रे जियो पिंड सवरास तिसे की मारे मार आपे जी वाले गौड़ी चेती महला पहला अबर पंच हम एक जना को रखो घर बार मना मारे लूटे नीत नीत किसे आगे करी पुकार मना श्री राम नाम उचर मना आगे जम दल बिखम कना रहाओ असार मडोली राखे द्वारा पीतर बैठी सातना अमृत केल करे नित कामने अबर लुटेन सो पंच जना टा मलोड़ी लूटिया दिहरा सातन पकड़ी एक जना जम डंडा गल संगल पड़िया भाग गए से पंच जना कामन लोड़े सोना रूपा मृत लोड़ेन सोखा दाता नानक पाप करे दिन कारण जासी जम पर बदाता गौड़ी चेती महला पहला मुंद्रा ते कट पीतर मुंद्रा काया कीजे खेतंता पंच चेले बस कीजे रावल ए मन कीजे डंडाता जोग जुगत एब पाविस्ता एक शब्द दूजे होर नास्ता कंद मूल मन लाविस्ता रहाओ मूंड मुंडाइये जे गुर पाइये हम गुर कीनी गंगाता त्रिपवन तारण हार स्वामी एक न चेतस अंदाता कर पटंब गली मन लावस संसा मूल ना जा विस्ता एक से चरणी जे चित लावे लभ लोभ की तावस्ता जपस निरंजन रस मना काहे बोले जोगी कपट कना रहाओ काया कमली हंस याना मेरी मेरी करत विहानी ता परणवित नानक नागी दाजे फिर पाछे पुछतानी ता गौड़ी चेती महला पहला औखद मंत्र मूल मन एके जे कर दृढ़ कर चित की जेरे जन्म जन्म के पाप कर्म के काटन हारा ली जेरे मन एको साहिब भाई रे तेरे तीन गुणा संसार समावे अलख न लखना जाई रे रहाओ सक्कर खंड माया तिन मिठी हो तो खंड उचारी रे उचाई रे रात अनेरी सूझ सनाही लू लूज टूकस मूसा पाई रे मन मुख करे तेता दुख लागे गुरमुख मिले बढ़ाई रे जो तिन किया सोई होया किरतना मेटिया जाई रे सुबर परे ना होवे ऊने जो राते रंग लाई रे तिन की पंक होवे जे नानक तो मूड़ा किश पाई रे गौड़ी चेती महला पहला कत की माई बाप कत केरा किदू था वो हम आए अगन बिंब जल पीतर निपजे काहे कम उपाय मेरे साहिबा कौन जाने गुण तेरे कहे न जानी औगण मेरे रहाओ
ਕੇਤੇ ਰੁੱਖ ਬਿਰਖਾਂ ਮਚੀਨੇ, ਕੇਤੇ ਪਸ਼ੂ ਅਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ, ਹਟ ਪਟਣ ਵਿਜਮੰਦਰ ਵਿਜਮੰਦਰ ਪੰਨੇ ਕਰ ਚੋਰੀ ਕਰ ਆਵੇ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾ ਛਪਾਵੇ, ਤਟ ਤੀਰਥ ਹਮ ਨਵਖੰਡ ਦੇਖੇ ਹਟ ਭਜਨ ਬਾਜਾਰਾ, ਲੈ ਕੇ ਤੱਕੜੀ ਤੋਲਣ ਲੱਗਾ ਘੱਟ ਹੀ ਮਾਹੇ ਬਣਜਾਰਾ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮੇ ਹਰੇ ਅਪਾਵੋ ਡੁੱਬਦੇ ਪੱਥਰ ਤਾਰੇ, ਜੀੜਾ ਅਗਨ ਬਰਾਬਰ ਤਪੇ ਭੀਤਰ ਵਗੇ ਤਾਂ ਕਾਤੀ, ਪ੍ਰਣਵਿਤ ਨਾਨਕ ਹੁਕਮ ਪਛਾਣੇ ਸੁੱਖ ਹੋਵੇ ਦਿਨ ਰਾਤੀ, ਗੌੜੀ ਬੈਰਾਗਣ ਮਹੱਲਾ ਪਹਿਲਾ, ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰੇ ਪਾਛੇ ਪੁਛਤਾਏ, ਰੇ ਰਹਾਉ ਅਨਤਾ ਧਨ ਧਰਣੀ ਤਰੇ, ਅਨਤ ਅੰਤ ਨ ਚਾਹਿਆ ਜਾਏ, ਅਨਤ ਕੋ ਚਾਹਨ ਜੋ ਗਏ ਸੇ ਆਏ ਅਨਤ ਗਵਾਏ, ਆਪਣ ਲੀਆ ਜੇ ਮਿਲੇ ਤਾਂ ਸਭ ਕੋ ਭਾਗਠ ਹੋਏ, ਕਰਮਾਂ ਉੱਪਰ ਨਿਬੜੇ ਜੇ ਲੋਚੇ ਸਭ ਕੋਏ, ਨਾਨਕ ਕਰਣਾ ਜਿਨ ਕੀਆ ਸੋਈ ਸਾਰ ਕਰੇ, ਹੁਕਮ ਨਾ ਜਾਪੀ ਖਸਮ ਕਾ ਕਿਸੇ ਬਡਾਈ ਦੇ, ਗੌੜੀ ਬੈਰਾਗਣ ਮਹੱਲਾ ਪਹਿਲਾ, ਹਰਣੀ ਹੋਵਾਂ ਵਨ ਵਸਾਂ ਕਦ ਮੂਲ ਚੁਣ ਖਾਓ, ਗੁਰ ਪ੍ਰਸਾਦੀ ਮੇਰਾ ਸੌ ਮਿਲੇ ਵਾਰ ਵਾਰ ਹੋ ਜਾਓ ਜੀਓ, ਮੈਂ ਵਨਜਾਰਨ ਰਾਮ ਕੀ ਤੇਰਾ ਨਾਮ ਬੱਖਰ ਵਪਾਰ ਜੀ ਰਹਾਓ, ਕੋਕਿਲ ਹੋਵਾਂ ਅੰਬ ਬਸਾਂ ਸਹਿਜ ਸ਼ਬਦ ਵਿਚਾਰ, ਸਹਿਜ ਸੁਭਾਏ ਮੇਰਾ ਸੌ ਮਿਲੇ ਦਰਸ਼ਨ ਰੂਪ ਅਪਾਰ, ਮੱਛਲੀ ਹੋਵਾਂ ਜਲ ਵਸਾਂ ਜੀ ਜੰਤ ਸਭ ਸਾਰ, ਉਰਵਾਰ ਪਾਰ ਮੇਰਾ ਸੌ ਵਸੇ ਹੋ ਮਿਲੂੰਗੀ ਵਾਹੇ ਪਸਾਰ, ਨਾਗਨ ਹੋਵਾਂ ਧਰ ਵਸਾਂ ਸ਼ਬਦ ਵਸੇ ਪਉ ਜਾਏ, ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਈ, ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿੱਤ ਕਰ ਗਾਵੋ ਸੁਹਿਲਾ ਸਿਵਰੋ ਸਿਰਜਣ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਹੋ ਬਾਰੀ ਜਿਤ ਸੁਹਲੇ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇ ਅਵਨ, ਰਾਗ ਗੌੜੀ ਗੁਰੀਰੀ ਮਹੱਲਾ ਤੀਜਾ ਚੌਪ ਦੇ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਗੁਰ ਮਿਲੀਏ ਹਰ ਮੇਲਾ ਹੋਈ ਆਪੇ ਮੇਲ ਮਿਲਾਵੇ ਸੋਈ, ਮੇਰਾ ਪ੍ਰਭ ਸਭ ਬਿਦ ਆਪੇ ਜਾਣੇ, ਹੁਕਮੇ ਮੇਲੇ ਸ਼ਬਦ ਪਛਾਣੇ, ਸਤਿਗੁਰ ਕੇ ਭਏ ਭਰਮ ਪਉ ਜਾਏ, ਪੈਰਾਚੇ ਸਰੰਗ ਸਮਾਏ ਰਹਾਉ, ਗੁਰ ਮਿਲੀਏ ਹਰ ਮਨ ਵਸੇ ਸੁਭਾਏ, ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ, ਸ਼ਬਦ ਸਲਾਹੇ ਅੰਤ ਨਾ ਪਾਰਾ ਵਾਰ, ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ, ਗੁਰ ਮਿਲੀਏ ਸਭ ਮਤ ਬੁੱਧ ਹੋਏ, ਮਨ ਨਿਰਮਲ ਬਸੇ ਸੱਚ ਸੋਏ, ਸਾਚ ਵਸੀਏ ਸੱਚੀ ਸਵਕਾਰ, ਉੱਤਮ ਕਰਨੀ ਸ਼ਬਦ ਵਿਚਾਰ, ਗੁਰ ਤੇ ਸੱਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੇ ਕੋਏ, ਜੀਵੇ ਦਾਤਾ ਦੇਵਨ ਹਾਰ, ਨਾਨਕ ਹਰ ਨਾਮੇ ਲੱਗੇ ਪਿਆਰ, ਗੌੜੀ ਗੁਰੇਰੀ ਮਹੱਲਾ ਤੀਜਾ, ਗੁਰ ਤੇ ਗਿਆਨ ਪਾਏ ਜਨ ਕੋਏ, ਗੁਰ ਤੇ ਬੂਝੇ ਸੀਜੇ ਸੋਏ, ਗੁਰ ਤੇ ਸਹਿਜ ਸੱਚ ਵਿਚਾਰ, ਗੁਰ ਤੇ ਪਾਏ ਮੁਕਤ ਦੁਆਰ, ਪੂਰੇ ਭਾਗ ਮਿਲੇ ਗੁਰਿਆਏ
ਸੱਚੇ ਸਹਿਜ ਸੱਚ ਸਮਾਈ ਰਹਾਉ। ਗੁਰ ਮਿਲੀਏ ਤ੍ਰਿਸ਼ਨਾ ਅਗਨ ਬੁਝਾਈ, ਗੁਰ ਤੇ ਸ਼ਾਂਤ ਬਸੇ ਮਨ ਆਈ, ਗੁਰ ਤੇ ਪਵਿੱਤ ਪਾਵਨ ਸੁੱਚ ਹੋਏ, ਗੁਰ ਤੇ ਸ਼ਬਦ ਮਿਲਾਵਾ ਹੋਏ। ਬਾਜ ਗੁਰੂ ਸਭ ਭਰਮ ਭੁਲਾਈ, ਬਿਨ ਨਾ ਵੀ ਬਹੁਤਾ ਦੁੱਖ ਪਾਈ, ਗੁਰਮੁਖ ਹੋਵੇ ਸੋ ਨਾਮ ਧਿਆਈ, ਦਰਸ਼ਨ ਸੱਚੇ ਸੱਚੀ ਪਤ ਹੋਈ, ਕਿਸ ਨੂੰ ਕਹੀਏ ਦਾਤਾ ਇੱਕ ਸੋਈ, ਕਿਰਪਾ ਕਰੇ ਸ਼ਬਦ ਮਿਲਾਵਾ ਹੋਈ। ਮਿਲ ਪ੍ਰੀਤਮ ਸੱਚੇ ਗੁਣ ਗਾਵਾ, ਨਾਨਕ ਸੱਚੇ ਸੱਚ ਸਮਾਵਾ, ਗੌੜੀ ਗੁਰੇਰੀ ਮਹੱਲਾ ਤੀਜਾ, ਸੋ ਥਾਉ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸੱਚ ਸੋਏ, ਸੱਚੀ ਬਾਣੀ ਜੁਗ ਚਾਰੇ ਜਾਪੇ, ਸਭ ਕਿਛ ਸੱਚਾ ਆਪੇ ਆਪੇ, ਕਰਮ ਹੋਵੇ ਸਤਸੰਗ ਮਿਲਾਏ, ਹਰ ਗੁਣ ਗਾਵੈ ਵੈਸ ਸੋ ਥਾਏ, ਰਹਾਉ ਜਲੋ ਇਹ ਜਿਹਵਾ ਦੂਜੇ ਪਾਏ, ਹਰ ਰਸ ਨਾ ਚਾਖੇ ਫੀਕਾ ਅਲਾਏ, ਬਿਨ ਬੂਜੇ ਤਨ ਮਨ ਫੀਕਾ ਹੋਏ, ਬਿਨ ਨਾ ਵੇ ਦੁਖੀਆ ਚੱਲਿਆ ਰੋਏ, ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ, ਗੁਰ ਪੇ ਕਿਰਪਾ ਤੇ ਸੱਚ ਸਮਾਏ, ਸੱਚੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੇ ਨਿਰਮਲ ਧਾਰ,